FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ EIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਅੱਜ ਮੰਗਲਵਾਰ ਹੈ, ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 26 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 9 ਤਰੀਕ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਆਕਾਸ਼ਵਾਣੀ ਸੁਣ ਰਹੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ ਸਭਾ 'ਚ ਸਵਾਗਤ ਹੈ।

ਉਸ ਪਰਮਾਤਮਾ ਦੀ ਉਸਤਤਾ ਦਾ ਪ੍ਰੋਗਰਾਮ ਅੰਮ੍ਰਿਤਬਾਣੀ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਅਤੇ ਉਹ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੀ ਹਾਂ। ਨਾਮ ਸਿਮਰ ਚਿੰਤਾ ਸਭ ਜਾਏ, ਇਹ ਸ਼ਬਦ ਤੁਸੀਂ ਸਰਵਣ ਕਰੋਗੇ। ਭਾਈ ਸੰਦੀਪ ਸਿੰਘ ਜੀ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ।

ਪ੍ਰੋਗਰਾਮ ਦੇ ਵਿੱਚ ਆਓ ਸ਼ਬਦ ਸਰਵਨ ਕਰਦੇ ਹਾਂ। ਸਤਿਗੁਰ ਤੁਮਰੇ ਕਾਜ ਸਵਾਰੇ, ਇਹ ਸ਼ਬਦ ਤੁਸੀਂ ਸਰਵਨ ਕਰੋਗੇ। ਬਾਬਾ ਸਤਨਾਮ ਸਿੰਘ ਜੀ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ।

0: FM band 100.2 MHz ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ, ਸਵੇਰ ਦੇ 6:30 ਹੋ ਰਹੇ ਨੇ। ਹੁਣ ਤੋਂ ਲੈ ਕੇ 6:50 ਤੱਕ ਤੁਸੀਂ ਸੁਣਗੇ ਸਾਡੇ ਜਲੰਧਰ ਕੇਂਦਰ ਦੇ ਪ੍ਰੋਗਰਾਮ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਖੇਤੀਬਾੜੀ ਪ੍ਰੋਗਰਾਮ।
2: ਖੇਤੀਬਾੜੀ

0: हिंद जी, फुलिया राम जी, जय हिंद।
1: जय हिंद जी, जय हिंद जी। रंगा सिंह जी, बचाड़ो, की हाल चाल है?
0: हाले चाले वाह वाह, तुसी अपना सुनाओ।
1: तगड़ा अके जेहो जा तेरा अन्न पानी, ओहे जा साडा कम जानी।
0: हा,
1: ये सिर्फ अपने ते नहीं ढुकदा कम,
0: ये बाकियां ते भी ढुकदा
1: हां, जो जिया जंत है ना, जनौर जो साडे नाल ने,
0: जी।
1: उन्हां ते भी यही गल जिहड़ी है फिट बैठदी है। हुण देखो, गां मझ आपां रखदे हां ਤੇ ਉਹਨੂੰ ਜਿੱਦਾਂ ਦਾ ਹਰਾ ਪੱਠਾ ਪਾਵਾਂਗੇ ਤੇ ਬਾਲਟੀ ਦੇ ਵਿੱਚ ਉਹੀ ਕੁਛ ਆਉਣਾ ਨਾ ਰੰਗਾ ਸਿੰਘ ਜੀ।
0: ਬਿਲਕੁਲ, ਦੇਖੋ ਪੈਦਾਵਾਰ ਕਿਸੇ ਵੀ ਚੀਜ਼ ਦੀ ਆ, ਉਹਨੂੰ ਖਾਦ ਖੁਰਾਕ ਚੰਗੀ ਮਿਲੇ ਤੇ ਆਪਾਂ ਨੂੰ ਖੁਰਾਕ ਵੀ ਚੰਗੀ ਮਿਲ ਸਕਦੀ ਆ
1: ਦੇਖੋ ਰੰਗਾ ਸਿੰਘ ਜੀ, ਕਿੱਤੇ ਧੰਦੇ ਆਪਣੇ ਕੋਲ ਵੀ ਸੀ, ਆਪਾਂ ਸਾਰੇ ਜਾਣਦੇ ਹਾਂ,
0: ਜੀ।
1: ਪਰ ਮੁਰਗੀ ਪਾਲਣ ਦਾ ਕਿੱਤਾ ਧੰਦਾ ਇੱਕ ਐਸਾ ਕਿੱਤਾ ਧੰਦਾ ਹੈ ਜਿਹਦੀ ਸਾਇੰਸ ਬਹੁਤ ਬਰੀਕੀ ਦੀ ਹੈ। ਔਰ ਜਿੱਦਾਂ ਕਹਿੰਦੇ ਵੀ ਹਰ ਬੰਦੇ ਨੂੰ, ਮਾਂ ਬਾਦੀ ਕਿ ਕਿਸੇ ਨੂੰ ਸਵਾਦੀ ਵਾਲਾ ਕਰ, ਇਹ ਹਰ ਬੰਦੇ ਨੂੰ ਫਿੱਟ ਨਹੀਂ ਬੈਠਦਾ, ਕਿਉਂਕਿ ਇਹਦੇ 'ਚ ਇਹਨਾਂ 'ਚ ਮੁਸਾਮ ਤਾਂ ਆਪਾਂ ਸਾਰੇ ਜਾਣਦੇ ਕਿ ਹੁੰਦੇ ਨਹੀਂ। ਸੋ ਇਸ ਕਰਕੇ ਮੌਸਮਾਂ ਦਾ, ਹੋਰ ਇਹਨਾਂ 'ਚ ਕਈ ਤਰ੍ਹਾਂ ਦੀਆਂ ਮਹਾਂਮਾਰੀਆਂ ਜਿਹੜੀਆਂ ਹੈ ਇਸ ਧੰਦੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦੀਆਂ ਹੈ।
0: ਜੀ,
1: ਹਰ ਬੰਦੇ ਨੂੰ ਇਹਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਔਰ ਬਿਨਾਂ ਜਾਣਕਾਰੀ ਤੋਂ ਇਸ ਕਿੱਤੇ ਨੂੰ ਕਰਨਾ ਨਹੀਂ ਚਾਹੀਦਾ,
0: ਕਰਨਾ ਨਹੀਂ ਚਾਹੀਦਾ।
1: ਤੇ
0: ਮੈਂ ਕਹਿੰਦਾ ਕਿ ਪੂਰੀ ਟ੍ਰੇਨਿੰਗ ਲੈਣੀ ਚਾਹੀਦੀ।
1: ਹਾਂ, ਇਹ ਤਾਂ ਦੇਖੋ ਰੰਗਾ ਸਿੰਘ ਜੀ, ਜਿਹੜੀ ਤੁਸੀਂ ਜ਼ਿਕਰ ਕੀਤਾ ਨਾ, ਕੰਮ ਤਾਂ ਕੋਈ ਵੀ ਹੈ ਉਹ ਬਿਨਾਂ ਜਾਣਕਾਰੀ ਤੋਂ ਕਰਨਾ ਨਹੀਂ ਚਾਹੀਦਾ, ਕਿਉਂਕਿ ਸਾਡੇ ਕੋਲ ਰੰਗਾ ਸਿੰਘ ਜੀ ਪਹਿਲੇ ਸਮਾਂ ਕੁਛ ਹੋਰ ਸੀ। ਹੁਣ ਸਾਡੇ ਕੋਲ ਜ਼ਰਾਇਤ ਯੂਨੀਵਰਸਿਟੀ ਹੈ, ਗੜਵਾਸੂ ਦੀ ਯੂਨੀਵਰਸਿਟੀ ਹੈ, ਜੇ ਆਪਾਂ ਫਸਲਾਂ ਦਾ ਕੋਈ ਕੰਮ ਕਰਨਾ ਸਾਡੇ ਕੋਲ ਜ਼ਰਾਇਤ ਦੀ ਯੂਨੀਵਰਸਿਟੀ ਹੈ,
0: ਜੀ।
1: ਤੇ ਜੇ ਆਪਾਂ ਕੋਈ ਕਿੱਤੇ ਧੰਦਿਆਂ ਦਾ, ਪਸ਼ੂ ਪਾਲਣ ਨਾਲ ਸੰਬੰਧਿਤ ਕੰਮ ਕਰਨਾ, ਆਪਣੇ ਕੋਲ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਹੈ, ਇਹ ਤੋਂ ਇਲਾਵਾ ਮਹਿਕਮਾ ਜ਼ਰਾਇਤ ਹੈ, ਵੱਖ ਵੱਖ ਬਾਗਬਾਨੀ ਦਾ ਕੰਮ ਕਰਨਾ ਤੇ ਬਾਗਬਾਨੀ ਵਿਭਾਗ ਹੈ ਆਪਣੇ ਕੋਲ। ਹੁਣ ਤਾਂ ਤੁਸੀਂ ਦੇਖੋ ਨਾ, ਬਿਨਾਂ ਜਾਣਕਾਰੀ ਵਾਲੀ ਤਾਂ ਗੱਲ ਕਰ ਹੀ ਨਹੀਂ ਸਕਦੇ
0: ਨਾ ਜੀ। ਦੇਖੋ, ਸਿਖਲਾਈ ਵਾਸਤੇ ਆਪਣੇ ਕੋਲ ਇੰਨੇ ਅਦਾਰੇ ਆ,
1: ਹਾਂ,
0: ਉੱਥੇ ਰਹਿਣ ਸਹਿਣ ਦਾ ਪ੍ਰਬੰਧ
1: ਮੁਫਤ ਤੋਂ ਮੁਫਤ, ਬਿਲਕੁਲ। ਜਾਣਕਾਰੀ ਵੀ ਤੁਹਾਨੂੰ ਜਿਹੜੀ ਟ੍ਰੇਨਿੰਗ ਹੈ ਉਹ ਕਿਸੇ ਬਿਨਾਂ ਪੈਸੇ ਤੋਂ ਤੁਹਾਨੂੰ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਬੱਚਿਆਂ ਵਾਲਿਓ, 2-4 ਦਿਨ ਦੀ ਟ੍ਰੇਨਿੰਗ ਲੈ ਕੇ ਕੰਮ ਨੂੰ ਕਰੋਗੇ, ਉਹਦਾ ਫਾਇਦਾ ਤੁਹਾਨੂੰ ਮਿਲਣਾ, ਨੁਕਸਾਨ ਜਿਹੜਾ ਤੁਹਾਨੂੰ ਨਹੀਂ ਹੋਣਾ। ਸੋ ਇਸ ਕਰਕੇ ਫਾਇਦਾ ਲੈਣਾ ਚਾਹੀਦਾ ਜਿੱਥੋਂ ਮਿਲੇ। ਜਦੋਂ ਆਪਾਂ ਗੱਲ ਕਰਦੇ ਹਾਂ ਮੁਰਗੀ ਪਾਲਣ ਦੀ, ਰੰਗਾ ਸਿੰਘ ਜੀ, ਦੇਖੋ ਜਾਣਕਾਰੀ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਹੱਥ 'ਚ ਆ ਜਾਂਦੀਆਂ ਨੇ, ਸਾਨੂੰ ਪਤਾ ਚੱਲ ਜਾਂਦਾ ਹੈ। ਇੱਕ ਗੱਲ ਹੋਰ ਹੁੰਦੀ ਹੈ ਕਿ ਕੋਈ ਵੀ ਕੰਮ ਆਪਾਂ ਕਰਨਾ, ਕੰਮ ਕਰਨ ਦਾ ਕੋਈ ਮਿਹਣਾ ਨਹੀਂ ਹੈ, ਪਰ ਕੰਮ ਨੂੰ ਛੋਟੇ ਪੱਧਰ ਤੋਂ ਕਰੋ। ਜੇ ਹੁਣ ਮੁਰਗੀ ਪਾਲਣ ਦਾ ਕੰਮ ਕਿੱਤਾ ਆਪਾਂ ਨਵਾਂ ਕਰਨਾ ਹੈ, ਸ਼ੁਰੂ ਕਰਨਾ ਹੈ, ਭਾਈ ਉਹਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਲਓ, ਹੌਲੀ ਹੌਲੀ ਜਿਹੜਾ ਉਹਦੇ 'ਚ ਬੜੋਤਰੀ ਕਰਦੇ ਰਹੋ, ਹੈ ਨਾ। ਉਹ ਸਟੈਪ ਬਾਈ ਸਟੈਪ ਵਾਲੀ ਗੱਲ ਹੋ ਜਾਂਦੀ ਹੈ ਨਾ।

0: ਅੱਛਾ, ਤੁਸੀਂ ਗੱਲ ਕੀਤੀ ਸੀ ਖਾਦ ਖੁਰਾਕ ਬਾਰੇ, ਤੇ ਮੁਰਗੀਆਂ ਲਈ ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ?
1: ਦੇਖੋ ਜਿਹੜਾ ਰੰਗਾ ਸਿੰਘ ਜੀ, ਮੁਰਗੀ ਪਾਲਣ ਦੇ ਕਿੱਤੇ 'ਚ ਆਪਾਂ ਸਾਰੇ ਜਾਣਦੇ ਹਾਂ ਵੀ ਜ਼ਿਆਦਾ ਫੀਸਦ ਜਿਹੜਾ ਸਾਡਾ ਖਰਚ ਹੈ
0: ਉਹ
1: ਉਹ
0: ਖੁਰਾਕ ਤੇ
1: ਖੁਰਾਕ
0: ਹੀ ਹੈ।
1: ਤੇ ਹੀ ਆਉਂਦਾ ਹੈ। ਇਸ ਕਰਕੇ ਖੁਰਾਕ ਦਾ ਇਸ ਕਿੱਤੇ ਧੰਦੇ ਦੇ ਵਿੱਚ ਬਹੁਤ ਵੱਡਾ ਥਾਂ ਹੈ। ਔਰ ਖੁਰਾਕ ਜੇ ਬੱਚਿਆਂ ਵਾਲੀ, ਦੂਜੀ ਗੱਲ ਇਹ ਵੀ ਆ ਵੀ ਬਾਜ਼ਾਰੂ ਨਾਲੋਂ ਜੇ ਤੁਹਾਡਾ ਕਿੱਤਾ ਧੰਦਾ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਜੇ ਬਾਜ਼ਾਰੂ ਲੈਣੀ ਤਾਂ ਕਿਸੇ ਭਰੋਸੇਮੰਦ ਥਾਂ ਤੋਂ,
0: ਹਾਂ
1: ਨਹੀਂ ਤਾਂ
0: ਬਿਲਕੁਲ।
1: ਤੁਸੀਂ ਆਪਣੀ ਫੀਡ, ਰੰਗਾ ਸਿੰਘ ਜੀ ਕਈ ਸਾਡੇ ਮੁਰਗੀ ਪਾਲਕ ਭਰਾ ਵੀ ਰਹੇ ਹੈ, ਆਪਣੀ ਫੀਡ ਆਪ ਤਿਆਰ ਕਰਦੇ ਹੈ।
0: ਚਾਹ
1: ਤੇ ਇਹਦੇ 'ਚ ਇੱਕ ਹੋਰ ਵੀ ਹੈ ਰੰਗਾ ਸਿੰਘ ਜੀ ਕਿ ਹੁਣ ਤਰੀਕੇ ਆ ਜਾਂਦੇ ਨੇ
0: ਜੀ,
1: ਕਿਉਂਕਿ ਇਹ ਖਾਂਦੀਆਂ ਘੱਟ ਹੈ ਖਿਲਾਰਦੀਆਂ ਜ਼ਿਆਦਾ ਹੈ।
0: ਹਾਂ ਬਿਲਕੁਲ,
1: ਹੈ ਕਿ ਨਹੀਂ? ਖੁਰਾਕ ਮਹਿੰਗੀ ਹੈ, ਆਪਾਂ ਜਦੋਂ ਦੇਖਦੇ ਹਾਂ ਖੁਰਾਕ 'ਤੇ ਖਰਚਾ ਆਉਂਦਾ ਹੈ ਕਿ ਖੁਰਾਕ ਤੁਸੀਂ ਜਦੋਂ ਤਿਆਰ ਕਰਨੀ ਹੈ ਇਸ ਤਰ੍ਹਾਂ ਤਿਆਰ ਕਰੋ ਕਿ ਕਿੰਨੇ ਦਿਨਾਂ ਦੀ ਤੁਸੀਂ ਖੁਰਾਕ ਤਿਆਰ ਕਰਨੀ ਹੈ, ਇਹ ਨਾ ਤੁਹਾਡੀ ਤਿਆਰ ਕੀਤੀ ਖੁਰਾਕ ਹੀ ਖਰਾਬ ਹੋ ਜਾਵੇ।
0: ਬਿਲਕੁਲ
1: ਮੌਸਮ
0: ਸਹੀ
1: ਦੇ ਲਿਹਾਜ਼ ਨਾਲ ਆਪਾਂ ਦੇਖਦੇ ਹਾਂ ਕਈ ਵਾਰੀ ਉੱਲੀ ਪੈ ਜਾਂਦੀ ਹੈ, ਬੜੇ ਨੁਕਸਾਨ ਹੋ ਜਾਂਦੇ ਹੈ, ਹੈ ਕਿ ਨਹੀਂ? ਫਿਰ ਤੁਹਾਡਾ ਢੰਗ ਤਰੀਕਾ ਪਾਉਣ ਦਾ ਕੀ ਹੈ, ਫਿਰ ਖੁਰਾਕ ਪਾਉਣ ਦਾ ਸਮਾਂ ਕੀ ਹੈ, ਹੈ ਕਿ ਨਹੀਂ? ਸੋ ਇਸ ਕਰਕੇ ਹੁਣ ਤਾਂ ਨਾਲੇ ਸਾਡੇ ਕੋਲ ਨਾ ਪਿੰਜਰਾ ਵਿਧੀ ਤਕਨੀਕਾਂ ਐਸੀਆਂ ਆ ਗਈਆਂ, ਪਾਣੀ ਪੀਣ ਦੇ ਵਿੱਚ ਚੁੰਝ ਮਾਰਦੀਆਂ ਪਾਣੀ ਆਪਣੇ ਆਪ, ਜਿੰਨਾ ਕੁ ਆਪਾਂ ਬੰਦੇ ਨੂੰ ਲੋੜ ਹੁੰਦੀ ਹੈ ਗਲਾਸ ਨਾਲ ਉਹਨਾਂ ਪੀਂਦੇ ਹਾਂ, ਇਹਦੇ ਇਹ ਪੀ ਲੈਂਦੀਆਂ ਨੇ। ਇੱਕ ਤਾਂ ਦੇਖੋ ਨਵੀਂ ਤਕਨੀਕ ਦੇ ਨਾਲ ਕੰਮ ਕਰੋ, ਕੋਈ ਵੀ ਕੰਮ ਕਰਨਾ ਹੈ ਉਹਨੂੰ ਨਵੀਂ ਤਕਨੀਕ ਨਾਲ ਕਰੋ, ਪੁਰਾਣੇ ਰਵਾਇਤੀ ਢੰਗ ਜਿਹੜੇ ਹੁਣ ਨਹੀਂ ਚੱਲਦੇ।
0: ਬਿਲਕੁਲ,
1: ਇਹਦਾ ਸਾਡਾ ਨੁਕਸਾਨ ਹੁੰਦਾ।
0: ਮਤਲਬ ਕਹਿਣ ਦਾ ਇਹ ਹੀ ਆ ਵੀ ਇਸ ਧੰਦੇ ਨੂੰ ਜੇ ਆਪਾਂ ਲਾਹੇਵੰਦ ਬਣਾਉਣਾ ਤੇ ਖੁਰਾਕ ਤੇ ਜ਼ਿਆਦਾ ਤਵੱਜੋ ਦੇਣੀ ਆ ਆਪਾਂ।
1: ਦੇਣੀ ਤਵੱਜੋ, ਬਿਲਕੁਲ ਸਹੀ ਗੱਲ ਹੈ। ਦੇਖੋ ਮੋਟੀ ਜੀ ਗੱਲ ਹੈ ਰੰਗਾ ਸਿੰਘ ਜੀ, ਜਿੱਦਾਂ ਇਨਸਾਨ ਦੀਆਂ ਲੋੜਾਂ ਹੈ ਉਹਦੇ, ਜਿਹੜੀਆਂ ਮੁਰਗੀਆਂ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਆਪਣਾ ਜੀਵਨ ਚੱਕਰ ਹੈ, ਵਧਣ ਫੁੱਲਣ ਅਤੇ ਸਹੀ ਆਂਡਿਆਂ ਦੀ ਪੈਦਾਵਾਰ ਲਈ ਨਾ ਕੋਈ 40 ਤੋਂ ਵੱਧ ਖੁਰਾਕੀ ਤੱਤਾਂ ਦਾ ਖੁਰਾਕ 'ਚ ਹੋਣਾ ਲਾਜ਼ਮ ਹੈ।
0: ਵਾਹ ਜੀ ਵਾਹ, 40!
1: ਬਿਲਕੁਲ ਬਿਲਕੁਲ। ਸੋ ਕਿਸੇ ਇੱਕ ਵੀ ਖੁਰਾਕੀ ਤੱਤ ਦੀ ਘਾਟ ਦੇ ਕਾਰਨ ਮੁਰਗੀਆਂ ਦੀ ਸਿਹਤ ਅਤੇ ਪੈਦਾਵਾਰ ਦੇ ਉੱਤੇ ਮਾੜਾ ਅਸਰ ਪੈਂਦਾ। ਖੁਰਾਕ 'ਚ ਪਾਏ ਜਾਣ ਵਾਲੇ ਪਦਾਰਥਾਂ ਨੂੰ ਆਮ ਤੌਰ 'ਤੇ ਮੋਟੇ ਤੌਰ 'ਤੇ ਜਿਹੜਾ ਹੈ 6 ਕੁ ਭਾਗਾਂ 'ਚ ਵੰਡਦੇ ਆ, ਜਿਹਦੇ 'ਚ ਕਾਰਬੋਹਾਈਡਰੇਟ ਹੈ, ਪ੍ਰੋਟੀਨ ਹੈ, ਚਰਬੀ ਹੈ, ਧਾਤਾਂ ਹੈ, ਵਿਟਾਮਿਨ ਹੈ ਅਤੇ ਪਾਣੀ ਹੈ। ਸੋ ਇਸ ਕਰਕੇ ਇਹ ਅਲੱਗ ਅਲੱਗ ਜਿਹੜੇ ਸੋਮੇ ਹੈ ਖੁਰਾਕ ਦੇ, ਜਿਹੜੇ ਮੁਰਗੀਆਂ ਦੀ ਸਾਨੂੰ ਜਿਹਨੂੰ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਆਂਡਿਆਂ ਦੀ ਪੈਦਾਵਾਰ ਦੇ ਲਈ
0: ਲਾਜ਼ਮੀ ਹੈ।
1: ਅਤੇ ਰੰਗਾ ਸਿੰਘ ਜੀ ਗੱਲ ਉਹੀ ਆ ਜਾਂਦੀ ਹੈ ਕਿ ਖੁਰਾਕ ਤਿਆਰ ਕਰਨੀ ਹੈ ਅਤੇ ਉਹਦਾ ਵਿਧੀ ਵਿਧਾਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
0: ਬਿਲਕੁਲ,
1: ਜੇ ਖੁਰਾਕ ਤੁਸੀਂ ਮੁੱਲ ਲੈਣੀ ਹੈ ਬੱਚਿਆਂ ਵਾਲੇ ਉੱਤੇ, ਫਿਰ ਤੁਹਾਨੂੰ ਭਰੋਸੇਮੰਦ ਥਾਂ ਤੋਂ ਹੀ ਖੁਰਾਕ
0: ਲੈਣੀ
1: ਚਾਹੀਦੀ ਹੈ। ਹੁਣ ਦੇਖੋ ਸ਼ੈੱਡਾਂ ਦੇ ਵਿੱਚ ਨਾ, ਜਦੋਂ ਖੁਰਾਕ ਦੀ ਆਪਾਂ ਗੱਲ ਕਰਦੇ ਹਾਂ, ਨਾਲ ਨਾਲ ਸ਼ੈੱਡਾਂ ਦਾ ਪ੍ਰਬੰਧ ਜਿਹੜਾ ਹੈ
0: ਉਹ ਵੀ ਬਹੁਤ ਜ਼ਰੂਰੀ ਆ।
1: ਕਈ ਵਾਰੀ ਨਾ ਹੁਣ ਆਪਾਂ ਕਹਿੰਦੇ ਵੀ ਚਲੋ ਜੀ ਅੱਜ ਫੋਫੜ ਆਇਆ, ਆਜੋ ਤੈਨੂੰ ਮੁਰਗੀ ਖਾਨੇ ਲੈ ਕੇ ਚੱਲੀਏ, ਦਿਖਾ ਕੇ ਲਿਆਈਏ। ਇਹ ਕੰਮ ਜਿਹੜਾ ਮੁਰਗੀ ਪਾਲਣ ਦੇ ਕਿੱਤੇ ਧੰਦੇ ਦੇ ਵਿੱਚ ਨਹੀਂ ਚੱਲਦਾ। ਸੋ ਇਸ ਕਰਕੇ ਨਾ ਤਾਂ ਮੁਰਗੀ ਪਾਲਣ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਕਿੱਤੇ ਧੰਦੇ ਦੇ ਵਿੱਚ ਬਾਹਰਲਾ ਬੰਦਾ ਅੰਦਰ ਜਾਣਾ ਚਾਹੀਦਾ ਤੇ ਅੰਦਰ ਵਾਲਾ ਬੰਦਾ ਵੀ ਬਾਹਰ ਜਿਹੜਾ
0: ਬਿਲਕੁਲ ਨਹੀਂ ਆਉਣਾ ਚਾਹੀਦਾ।
1: ਸੋ ਇਸ ਕਰਕੇ ਬਹੁਤ ਅਹਿਤਿਆਤ ਨੇ ਰੰਗਾ ਸਿੰਘ ਜੀ, ਕਿਉਂਕਿ ਇਹ ਹੈ ਵੀ ਇੱਕ ਵਾਰੀ ਤੁਹਾਡੇ ਮੁਰਗੀ ਦੇ ਖਾਨੇ ਦੇ ਸ਼ੈੱਡ ਦੇ ਵਿੱਚ ਜੇ ਕੋਈ ਐਸੀ ਬਿਮਾਰੀ ਦਾਖਲ ਹੋ ਗਈ ਤੇ ਫਿਰ ਜਿਹੜੀ ਮਰਨ ਦਰ ਹੈ ਨਾ ਉਹ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ।
0: ਦੇਖੋ ਪੰਛੀ ਇਹ ਬਹੁਤ ਨਾਜ਼ੁਕ ਜਿਹਾ ਆ,
1: ਹਾਂ,
0: ਬੜੀ ਜਲਦੀ ਬਿਮਾਰੀ ਨੂੰ ਫੜਦਾ,
1: ਜਲਦੀ ਫੜਦਾ ਜੀ। ਇਹ ਤਾਂ ਜਿੱਦਾਂ ਕਹਿੰਦੇ ਛੋਹਦੀਆਂ ਵਾਲੀ ਗੱਲ ਹੈ, ਛੋਹਦੀਆਂ ਬਿਮਾਰੀਆਂ ਪੈਂਦੀਆਂ ਹੈ, ਇਹ ਸਫਾ ਝੱਟ ਹੀ ਹੋ ਜਾਂਦਾ। ਸੋ ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਭਾਈ ਰਿਸ਼ਤੇਦਾਰੀ, ਨਾਤਾ, ਯਾਰੀ ਦੋਸਤੀ ਇਹ ਅਲੱਗ ਹੈ, ਹੈ ਕਿ ਨਹੀਂ?
0: ਇਹਨਾਂ ਨੂੰ ਦੂਰ ਹੀ ਰੱਖੋ ਜੀ।
1: ਹਾਂ, ਤੇ ਇਹ ਸਾਫ਼ ਸੁਥਰਾ ਪ੍ਰਬੰਧ, ਇੱਥੋਂ ਤੱਕ ਕਿ ਜਿਹੜੇ ਕਾਮੇ ਵੀ ਹੈ ਨਾ ਉਹਨਾਂ ਦਾ ਵੀ ਪਹਿਲਾਂ ਤੁਸੀਂ ਨਾ ਮੈਡੀਕਲ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਭਾਈ ਮੈਡੀਕਲ,
0: ਸਹੀ ਗੱਲ ਹੈ,
1: ਉਹਨੂੰ ਵੀ ਕੋਈ ਐਸੀ ਬਿਮਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਮੁਰਗੀਆਂ ਦੇ ਵਿੱਚ ਲੱਗਦੀਆਂ ਬਿਮਾਰੀਆਂ ਜਿਹੜੀਆਂ ਹੈ ਇੰਨੀ ਛੇਤੀ ਦਰ ਨਾਲ ਫੈਲਦੀਆਂ, ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ, ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਐਸੀ ਚੀਜ਼ ਨਹੀਂ ਹੋਣਾ, ਉਹਨੂੰ ਵੀ ਨਾ ਕਿਤੇ ਜਾਣ ਦਿਓ, ਹੈ ਕਿ? ਇੱਕ ਦੇਖੋ ਇੱਕ ਡਾਕਟਰ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ ਕਿ ਜੇ ਕਿਤੇ ਥੋੜ੍ਹਾ ਜਿਹਾ ਵੀ ਤੁਹਾਨੂੰ ਲੱਗਦਾ ਹੈ ਕਿ ਆਹ ਮੁਰਗੀ ਜਿਹੜੀ ਇੱਦਾਂ ਦੀਆਂ ਕਿਰਿਆਵਾਂ ਕਰਦੀ ਪਈ ਹੈ, ਖੁਰਾਕ ਦੇ ਵਿੱਚ ਤਬਦੀਲੀ ਦਿਖਾਉਂਦੀ ਪਈ ਹੈ, ਕਿਉਂਕਿ ਜਿਹੜਾ ਬੰਦਾ ਰੋਜ਼ ਪੰਛੀਆਂ ਨੂੰ ਦੇਖਦਾ ਨਾ ਰੰਗਾ ਸਿੰਘ ਜੀ, ਉਹਨੂੰ ਪਤਾ ਲੱਗ ਜਾਂਦਾ ਕਿ ਇਹਦੇ ਸੁਭਾਅ ਦੇ ਵਿੱਚ ਬਦਲਾਵ ਕੀ ਆ ਗਿਆ।
0: ਬਿਲਕੁਲ।
1: ਸੋ ਇਸ ਕਰਕੇ ਤੁਸੀਂ ਫੌਰਨ ਜਿਹੜਾ ਡਾਕਟਰ ਸਾਹਿਬ ਨਾਲ ਸੰਪਰਕ ਕਰੋ, ਉਹਨਾਂ ਨੂੰ ਦਿਖਾਓ, ਇਹ ਤੋਂ ਪਹਿਲਾਂ ਕਿ ਤੁਹਾਡੇ ਮੁਰਗੀ ਖਾਨੇ ਦੇ ਉੱਤੇ ਬਾਕੀ ਦੀਆਂ ਮੁਰਗੀਆਂ ਦੇ ਉੱਤੇ ਕੋਈ ਨੁਕਸਾਨ ਹੋਵੇ।
0: ਬਹੁਤ ਜਲਦੀ ਬਿਮਾਰੀ ਫੜਦੀ ਆ ਜੀ ਦੂਜੀ ਮੁਰਗੀ।
1: ਕਈ ਵਾਰੀ ਦੇਖੋ ਜੀ ਆਪਾਂ, ਕਈ ਵਾਰੀ ਨਾ ਜਿਹੜਾ ਹੈ ਮੁਰਗੀਆਂ ਵਿੱਚ ਮਰ ਵੀ ਜਾਂਦੀਆਂ ਹੈ, ਉਹਨਾਂ ਨੂੰ ਵੀ ਕੱਢਣਾ ਹੁੰਦਾ ਹੈ, ਕਿਉਂਕਿ ਜੇ ਇੱਕ ਅੱਧੀ ਮੁਰਗੀ ਵਿੱਚ ਪਈ ਰਹੇਗੀ ਤਾਂ ਵੀ ਸ਼ੈੱਡ ਦੇ ਵਿੱਚ ਨੁਕਸਾਨ ਰਹਿੰਦਾ ਸੀ
0: ਹੋਣਾ ਹੈ।
1: ਸੋ ਇਸੇ ਕਰਕੇ ਬੇਨਤੀ ਆਪਾਂ ਪਹਿਲਾਂ ਹੀ ਕੀਤੀ ਹੈ ਵੀ ਭਾਈ ਇਹ ਕਿੱਤਾ ਧੰਦਾ ਬਹੁਤ ਬਰੀਕੀ ਦਾ ਹੈ, ਸੋ ਇਸ ਕਰਕੇ ਇਹਦੇ 'ਚ ਬਿਨਾਂ ਜਾਣਕਾਰੀ ਤੋਂ ਵੀ, ਮੈਂ ਤਾਂ ਜੀ ਸ਼ੌਕੀਆ ਕਰਦਾ ਕੰਮ, ਇਹ ਸ਼ੌਕੀਆ ਕੰਮ ਨਹੀਂ ਹੈ, ਤੇ ਇਹਦੇ 'ਚ ਜੇ 4 ਪੈਸੇ ਲੱਭਣੇ ਆ, ਫਿਰ ਇਹਦੇ 'ਚ ਇਹ ਵੀ ਸੰਭਾਵਨਾ ਹੈ ਵੀ ਆਪਾਂ ਮੀਟ ਵਾਲੇ ਚੂਜ਼ੇ ਪੈਦਾ ਕਰਨੇ ਹੈ ਕਿ ਆਪਾਂ ਆਂਡੇ ਵਾਲੀਆਂ ਮੁਰਗੀਆਂ ਰੱਖਣੀਆਂ ਹੈ, ਇਹ 'ਚ ਭਿੰਨਤਾ ਹੈ। ਜਿਹੜਾ ਵੀ ਤੁਹਾਨੂੰ ਤੁਹਾਡੇ ਲਿਹਾਜ਼ ਨਾਲ ਫਿੱਟ ਬੈਠਦਾ ਹੈ ਤੁਸੀਂ ਉਹੀ ਕੰਮ ਕਰੋ, ਹੈ ਨਾ। ਬ੍ਰਾਇਲਰ ਜਿਹੜਾ ਆਪਾਂ ਕਹਿੰਦੇ ਹਾਂ ਵੀ ਮੀਟ ਵਾਲੇ ਚੂਜ਼ੇ ਰੱਖਣੇ ਆ, ਤੁਸੀਂ ਉਹ ਰੱਖ ਲਓ। ਜੇ ਤੁਸੀਂ ਭਾਈ ਆਂਡਿਆਂ ਦੀ ਲੱਗਦਾ ਕਿ ਤੁਹਾਨੂੰ ਮੰਡੀਕਾਰੀ ਤੁਹਾਡੇ ਹੱਥ ਦੇ ਵਿੱਚ ਹੈ ਤੇ ਤੁਸੀਂ ਉਸ ਲਿਹਾਜ਼ ਨਾਲ ਕਰ ਲਓ।
0: ਬਿਲਕੁਲ ਬਿਲਕੁਲ।
1: ਬਾਕੀ ਜਿੱਦਾਂ ਆਪਾਂ ਖੁਰਾਕ ਦੀ ਗੱਲ ਕੀਤੀ ਸੀ ਕਿ ਖੁਰਾਕ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਮੁਰਗੀਆਂ ਨੂੰ ਆਪਾਂ ਸਹੀ ਖੁਰਾਕ ਪਾਵਾਂਗੇ, ਸੰਤੁਲਿਤ ਖੁਰਾਕ ਪਾਵਾਂਗੇ ਤੇ ਅੰਡਿਆਂ ਦੀ ਪੈਦਾਵਾਰ ਤੇ ਉਹਦਾ ਅਸਰ ਸਾਨੂੰ ਦਿਖਾਈ ਦੇਊਗਾ। ਬੇਲੋੜੀ ਜ਼ਿਆਦਾ ਪਾਉਣਾ ਜਿਹੜਾ ਉਹ ਕੋਈ ਮਤਲਬ ਆਂਡਿਆਂ ਦੀ ਪੈਦਾਵਾਰ ਨੂੰ ਵਧਾ ਨਹੀਂ ਸਕਦੀ। ਸੰਤੁਲਿਤ ਖੁਰਾਕ ਆਪਾਂ ਨੇ ਦੇਣੀ ਹੈ, ਜਿੱਦਾਂ ਆਪਾਂ ਪਹਿਲੇ ਜ਼ਿਕਰ ਕੀਤਾ ਵੀ ਭਾਈ 40 ਤੋਂ ਵੱਧ ਖੁਰਾਕ ਕੀਤਾ ਤਾਂ ਕਿਸੇ ਇੱਕ ਖੁਰਾਕੀ ਤੱਤ ਦੀ ਘਾਟ ਵੀ ਤੁਹਾਡੀਆਂ ਮੁਰਗੀਆਂ ਨੂੰ ਨੁਕਸਾਨ ਦੇ ਸਕਦੀ। ਚਲੀਏ ਆਪਾਂ,
0: ਚਲੀਏ ਜੀ।
1: ਜੈ ਹਿੰਦ ਜੀ।
0: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਖਾਨ।

0: ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ।
1: FM ਬੈਂਡ 7.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 6:50 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਅੱਜ ਮੰਗਲਵਾਰ ਹੈ, ਸ਼ਕ ਸਬਤ 1948 ਦੇ ਜੇਸ਼ਠ ਮਹੀਨੇ ਦੀ 26 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 9 ਤਰੀਕ ਹੈ। ਤਾਂ ਇਹਦੇ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ, ਅਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਚੰਗੇ ਵਿਚਾਰ ਦੇ ਨਾਲ। ਮਾਂ ਵਰਗਾ ਕਿਤੇ ਫਿਕਰ ਨਹੀਂ, ਬਾਪੂ ਵਰਗਾ ਕਿਤੇ ਜਿਗਰ ਨਹੀਂ, ਦੋਵੇਂ ਹੀ ਅਣਮੁੱਲੀਆਂ ਸੌਗਾਤਾਂ ਜੀਵਨ ਦੀਆਂ ਵਡਮੁੱਲੀਆਂ ਦਾਤਾਂ ਨੇ। ਸੋ ਕਹਿਣ ਦਾ ਭਾਵ ਇੰਨਾ ਕੁ ਹੈ, ਮਾਂ ਬਾਪ ਦੀ ਕਦਰ ਕਰੋ, ਉਹਨਾਂ ਦੀ ਹਰ ਇੱਛਾ ਪੂਰੀ ਕਰਨ ਦਾ ਯਤਨ ਜ਼ਰੂਰ ਕਰੋ। ਅਤੇ ਉਹ ਇਸ ਪ੍ਰੋਗਰਾਮ ਦੇ ਵਿੱਚ ਹੁਣ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਅਤੇ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ। ਜਿਉਂ ਜਿਉਂ ਤੇਰਾ ਹੁਕਮ, ਭਾਈ ਹਰਪ੍ਰੀਤ ਸਿੰਘ ਜੀ ਅਤੇ ਰਾਗੀ ਜਥੇ ਵੱਲੋਂ ਗਾਇਨ ਕੀਤਾ।

ਨਿੱਜੀ ਖੇਤਰ ਵਿੱਚ ਵਪਾਰੀ ਕਰਨ ਲਈ ਵੱਖ ਵੱਖ ਕਿਸਾਨਾਂ ਕਾਰੋਬਾਰੀਆਂ ਨਾਲ ਸਮਝੌਤੇ ਸਹੀਬੱਧ ਕੀਤੇ ਗਏ ਨੇ। ਇਸ ਸੈਂਟਰ ਨੇ ਸਮੇਂ ਸਮੇਂ 'ਤੇ ਕਿਸਾਨਾਂ, ਔਰਤਾਂ, ਪੇਂਡੂ ਨੌਜਵਾਨਾਂ ਅਤੇ ਉੱਦਮੀਆਂ ਲਈ ਵੱਖ ਵੱਖ ਸਿਖਲਾਈ ਕੋਰਸਾਂ ਦਾ ਆਯੋਜਨ ਵੀ ਕੀਤਾ ਹੈ। ਕਈ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮਾਂ, ਵਰਕਸ਼ਾਪਾਂ ਅਤੇ ਸੈਮੀਨਾਰਾਂ ਰਾਹੀਂ ਇਸ ਕੇਂਦਰ ਨੇ ਕਿਸਾਨਾਂ ਅਤੇ ਨੌਜਵਾਨ ਉੱਦਮੀਆਂ ਨੂੰ ਅੱਜ ਦੇ ਗਤੀਸ਼ੀਲ ਕਾਰੋਬਾਰੀ ਮਾਹੌਲ ਵਿੱਚ ਸਫਲ ਹੋਣ ਲਈ ਲੋੜੀਂਦੇ ਗਿਆਨ ਅਤੇ ਹੁਨਰ ਨਾਲ ਭਰਪੂਰ ਕੀਤਾ ਹੈ। ਕਿਸਾਨ ਵੀਰੋ, ਹੁਣ ਸਮਾਂ ਬਦਲ ਚੁੱਕਿਆ ਹੈ। ਵਿਗਿਆਨਿਕ ਢੰਗ ਦੇ ਨਾਲ ਸਾਨੂੰ ਖੇਤੀ ਕਰਨ ਦੀ ਲੋੜ ਹੈ। ਵਿਗਿਆਨਿਕ ਤਕਨੀਕਾਂ ਅਪਣਾ ਕੇ ਹੀ ਅਸੀਂ ਆਪਣੀ ਖੇਤੀ ਦੇ ਵਿੱਚ ਇਜ਼ਾਫਾ ਕਰ ਸਕਦੇ ਹਾਂ, ਆਪਣੀਆਂ ਲਾਗਤਾਂ ਘਟਾ ਕੇ ਮੁਨਾਫਾ ਵਧਾ ਸਕਦੇ ਹਾਂ। ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਸਿਖਲਾਈ ਲੈਣਾ। ਜੇਕਰ ਸਿਖਲਾਈ ਪ੍ਰਾਪਤ ਕਰਕੇ ਅਸੀਂ ਚੰਗੇ ਢੰਗ ਦੇ ਨਾਲ ਕੋਈ ਵੀ ਕੰਮ ਕਰਦੇ ਹਾਂ ਤਾਂ ਉਸ ਦੇ ਵਿੱਚ ਮੁਨਾਫਾ ਹੋਣਾ ਲਾਜ਼ਮੀ ਹੈ। ਕਿਸਾਨ ਵੀਰੋ, ਅੱਜ ਦੇ ਲਈ ਇੰਨਾ ਹੀ। ਭਲਕੇ ਫਿਰ ਮਿਲਾਂਗੇ। ਜੈ ਹਿੰਦ।

0: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ, ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਣ ਬਚਾਓ। ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ, ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ। ਪਾਣੀ ਬਚਾਓ, ਦੇਸ਼ ਬਚਾਓ।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ ਠੀਕ 7:10 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਅੱਜ ਦਾ ਇਹ ਗੁੱਡ ਮਾਰਨਿੰਗ ਮਾਲਵਾ ਲੈ ਕੇ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ ਅਤੇ ਉਹ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੀ ਹਾਂ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ ਸਮਾਚਾਰ, 8:15 ਵਜੇ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਸਮਾਚਾਰ ਅਤੇ 8:30 ਵਜੇ ਪੰਜਾਬੀ 'ਚ ਖ਼ਬਰਾਂ। ਸਵੇਰੇ 8:40 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਸਵੇਰੇ 10:02 'ਤੇ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਸਵੇਰੇ 10:32 'ਤੇ ਸਰੋਤਿਆਂ ਦੁਆਰਾ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਹੈਲੋ ਫਰਮਾਇਸ਼। ਇਹ ਪ੍ਰੋਗਰਾਮ ਅੱਜ ਲਾਈਵ ਫੋਨ ਇਨ ਹੋਵੇਗਾ। 11:02 'ਤੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਪੇਸ਼ ਕਰਾਂਗੇ ਹਿੰਦੀ ਜ਼ਾਇਕਾ। ਦਿਨ ਦੇ 11:30 ਤੁਸੀਂ ਸੁਣੋਗੇ ਪ੍ਰੋਗਰਾਮ ਫੁਲਕਾਰੀ। ਦੁਪਹਿਰ 12:05 'ਤੇ ਭੈਣਾਂ ਲਈ ਖਾਸ ਪ੍ਰੋਗਰਾਮ ਹੋਵੇਗਾ ਨਾਰੀ ਲੋਕ। ਦੁਪਹਿਰ 1:02 'ਤੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਨਗਮੇ। ਦੁਪਹਿਰ 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ ਅਤੇ 1:50 'ਤੇ ਉਰਦੂ 'ਚ ਖ਼ਬਰਾਂ। 2 ਵਜੇ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਨਗਮੇ ਪ੍ਰੋਗਰਾਮ ਸਰਫਰੋਸ਼ ਤਹਿਤ। ਦੁਪਹਿਰ 2:15 ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਤਹਿਤ ਹਿੰਦੀ 'ਚ ਸਮਾਚਾਰ ਅਤੇ 2:30 ਵਜੇ ਪ੍ਰੋਗਰਾਮ ਪੇਸ਼

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੇ ਹਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ 'ਚ ਵੱਖ ਵੱਖ ਹਥਿਆਰਬੰਦ ਪੁਲਿਸ ਬਲਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੋਕ ਸਭਾ ਸਪੀਕਰ ਓਮ ਬਿਰਲਾ ਕੱਲ੍ਹ ਚੰਡੀਗੜ੍ਹ 'ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ

ਕੀਤਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਦੇ ਬਾਵਜੂਦ ਦੇਸ਼ ਵਿੱਚ ਕੱਚੇ ਤੇਲ, LPG ਅਤੇ ਕੁਦਰਤੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਆਮ ਵਾਂਗ ਬਣੀ ਹੋਈ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦੇਸ਼ ਭਰ ਦੇ ਵਿੱਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਿਆ ਪੋਰਟਲ ਦੀ ਸ਼ੁਰੂਆਤ ਕੀਤੀ। ਭਾਰਤੀ ਦੂਤਾਕਾਰ ਨੇ ਈਰਾਨ ਵਿੱਚ ਹਾਲ ਹੀ ਦੇ ਦਿਨਾਂ 'ਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ 5 ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀ ਅਤੇ ਕਿਹਾ ਕਿ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਏ। ਅਤੇ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ ਲੂ ਦੀ ਪੇਸ਼ਨਗੋਈ ਕੀਤੀ ਏ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖ਼ਬਰਾਂ ਅਤੇ ਪ੍ਰੋਗਰਾਮ ਦੇ ਵਿੱਚ ਆਓ ਗੀਤ ਸੁਣਦੇ ਹਾਂ ਰੱਬੀ ਸ਼ੇਰਗਿੱਲ ਦੀ ਆਵਾਜ਼ 'ਚ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ। ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਦੇ ਇਤਿਹਾਸ ਬਾਰੇ ਵੀ ਦੱਸਾਂਗੇ। ਉਸ ਦੇ ਲਈ ਤੁਸੀਂ ਜੁੜੇ ਰਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਅਤੇ ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ। ਅਤੇ ਪ੍ਰਭ ਤਿਓ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਸੁਣਦੇ ਹਾਂ ਆਕਾਂਸ਼ਾ ਸ਼ਰਮਾ ਦੀ ਆਵਾਜ਼ 'ਚ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਓ ਤੁਹਾਡੇ ਨਾਲ ਹੁਣ ਜਾਣਕਾਰੀ ਸਾਂਝੀ ਕਰਦੇ ਹਾਂ ਅੱਜ ਦੇ ਦਿਨ ਦੇ ਇਤਿਹਾਸ ਦੀ ਜਾਂ ਕਿਹੜੀ ਅਜਿਹੀ ਘਟਨਾ ਹੈ ਜਿਹੜੀ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਬਿਰਸਾ ਮੁੰਡਾ ਜੀ ਦਾ ਸ਼ਹੀਦੀ ਦਿਨ ਹੈ। ਸਤਿਕਾਰਯੋਗ ਕਬਾਇਲੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦਾ ਸ਼ਹੀਦੀ ਦਿਵਸ ਹਰ ਸਾਲ ਅੱਜ ਦੇ ਦਿਨ 9 ਜੂਨ ਨੂੰ ਮਨਾਇਆ ਜਾਂਦਾ ਹੈ। ਧਰਤੀ ਅੱਬਾ ਭਾਵ ਧਰਤੀ ਦੇ ਪਿਤਾ ਵਜੋਂ ਜਾਣੇ ਜਾਂਦੇ ਉਹਨਾਂ ਦਾ ਸੰਨ 1920 'ਚ 25 ਸਾਲ ਦੀ ਛੋਟੀ ਉਮਰ 'ਚ ਰਾਂਚੀ ਜੇਲ੍ਹ ਦੇ ਵਿੱਚ ਬ੍ਰਿਟਿਸ਼ ਹਿਰਾਸਤ 'ਚ ਦੇਹਾਂਤ ਹੋ ਗਿਆ ਸੀ। ਬਿਰਸਾ ਮੁੰਡਾ ਨੇ 1890 ਦੇ ਦਹਾਕੇ ਦੇ ਅਖੀਰ ਵਿੱਚ ਛੋਟਾ ਨਗਰ ਪਠਾਰ ਖੇਤਰ ਵਿੱਚ ਦਮਨਕਾਰੀ ਬ੍ਰਿਟਿਸ਼ ਬਸਤੀਵਾਦੀ ਨੀਤੀਆਂ ਅਤੇ ਜ਼ਿਮੀਂਦਾਰਾਂ ਦਾ ਸ਼ੋਸ਼ਣ ਕਰਨ ਵਿਰੁੱਧ ਇੱਕ ਹਥਿਆਰਬੰਦ ਵਿਦਰੋਹ ਉਲਗੁਲਨ ਦੀ ਅਗਵਾਈ ਕੀਤੀ। ਉਹਨਾਂ ਦਾ ਅੰਦੋਲਨ ਕਬਾਇਲੀ ਜ਼ਮੀਨੀ ਅਧਿਕਾਰਾਂ ਦੀ ਰੱਖਿਆ ਲਈ ਸੀ, ਜਿਸ ਨਾਲ ਬਸਤੀਵਾਦੀ ਸਰਕਾਰ ਨੂੰ ਸੰਨ 1908 ਈਸਵੀ ਵਿੱਚ ਛੋਟਾ ਨਾਗਪੁਰ ਕਿਰਾਏਦਾਰੀ ਐਕਟ ਲਾਗੂ ਕਰਨ ਦੇ ਲਈ ਮਜਬੂਰ ਹੋਣਾ ਪਿਆ ਸੀ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਗੀਤ ਦਾ, ਤੇ ਆਓ ਗੁਰਦਾਸ ਮਾਨ ਦੀ ਆਵਾਜ਼ 'ਚ ਸੁਣਦਿਆਂ ਇਹ ਗੀਤ।

ਪ੍ਰੋਗਰਾਮ ਗੁੱਡ ਮਾਰਨਿੰਗ ਬਾਲਵਾ ਚਾਓ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰ ਦਈਏ। ਤੁਹਾਨੂੰ ਦੱਸ ਦਈਏ ਕਿ ਅੱਜ ਅਦਾਕਾਰਾ ਅਤੇ ਪ੍ਰੋਡਿਊਸਰ ਅਮੀਸ਼ਾ ਪਟੇਲ ਦਾ ਜਨਮ ਦਿਨ ਹੈ। ਉਹਨਾਂ ਦਾ ਅੱਜ ਦੇ ਹੀ ਦਿਨ 9 ਜੂਨ ਸੰਨ 1976 ਈਸਵੀ ਵਿੱਚ ਜਨਮ ਹੋਇਆ ਸੀ। ਅਤੇ ਇਸ ਤੋਂ ਇਲਾਵਾ ਅਤੇ ਅੱਜ ਦੇ ਹੀ ਦਿਨ ਸੋਨਮ ਕਪੂਰ ਦਾ ਵੀ ਜਨਮ ਦਿਨ ਹੈ। ਉਹਨਾਂ ਦਾ ਜਨਮ ਅੱਜ ਦੇ ਦਿਨ ਸੰਨ 1985

ਅਸੀਂ ਇਸ ਵਿੱਚ ਹੋਇਆ ਸੀ। ਅਸੀਂ ਇਹਨਾਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਆਓ ਸਾਨੂੰ ਸੋਨਮ ਕਪੂਰ ਦੀ ਫਿਲਮ 'ਚੋਂ ਹੀ ਸੁਣਦੇ ਹਾਂ ਇਹ ਗੀਤ ਸ਼ਾਨ ਦੀ ਆਵਾਜ਼ 'ਚ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਦਸ ਲੱਖ ਦੀ ਲਾਟਰੀ ਮੇਰੀ, ਵਾਹ!
2: ਫਸੀ ਫਰਜ਼ੀ ਆਫਰਸ ਤੋਂ ਸਾਵਧਾਨ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਪ੍ਰੋਗਰਾਮ ਦੇ ਵਿੱਚ ਆਓ ਗੀਤ ਸੁਣਦੇ ਹਾਂ ਕੈਂਬੀ ਰਾਜਪੁਰਾ ਦੀ ਆਵਾਜ਼ 'ਚ।

ਪ੍ਰੋਬਲਮ ਆਉਂਦੀ ਹੈ, ਇੱਕ ਤਾਂ ਜਿਹੜੀ ਪਿੱਤ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਕਮੌਰੀਆਂ ਕਹਿ ਦਿੰਦੇ ਹਾਂ ਹਿੰਦੀ 'ਚ, ਉਹ ਉਹਦੀ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਹੈ, ਖਾਸ ਕਰਕੇ ਬੱਚਿਆਂ 'ਚ ਜਿਹੜੇ ਧੁੱਪ 'ਚ ਘੁੰਮਦੇ ਆ ਜਾਂ ਜਿਨ੍ਹਾਂ ਨੂੰ ਜ਼ਿਆਦਾ ਧੁੱਪੇ ਨਿਕਲਣਾ ਪੈਂਦਾ। ਅਤੇ ਇਸ ਦੇ ਵਿੱਚ ਮੇਨ ਚੀਜ਼ ਇਹ ਹੁੰਦੀ ਹੈ ਕਿ ਆਪਾਂ ਨੂੰ ਸਿੱਧੀ ਧੁੱਪ ਤੋਂ ਥੋੜ੍ਹਾ ਜਿਹਾ ਬਚਾਅ ਰੱਖਣਾ ਹੁੰਦਾ। ਨੋਰਮਲੀ ਕੀ ਹੁੰਦਾ ਕਿ ਆਪਾਂ ਜਦੋਂ ਗਰਮੀਆਂ ਹੁੰਦੀਆਂ ਛੋਟੇ ਛੋਟੇ ਕੱਪੜੇ, ਬਿਨਾਂ ਬਾਹਾਂ ਤੋਂ ਕੱਪੜੇ, ਛੋਟੀਆਂ ਨਿੱਕਰਾਂ, ਉਹ ਵਾਲੇ ਕੱਪੜੇ ਅਸੀਂ ਅਵੋਇਡ ਕਰਨੇ ਹੁੰਦੇ ਹੈ। ਖਾਸ ਕਰਕੇ ਜਦੋਂ ਧੁੱਪ 'ਚ ਨਿਕਲਣਾ ਤਾਂ ਕੋਟਨ ਦੇ ਸੂਤੀ ਕੱਪੜਾ, ਲੂਜ਼ ਅਤੇ ਲਾਈਟ ਕਲਰ ਦਾ, ਜਿੰਨਾ ਲੂਜ਼ ਜਿੰਨਾ ਆਪਾਂ ਕੰਫਰਟੇਬਲ ਕੱਪੜੇ ਪਾ ਸਕਦੇ ਹਾਂ। ਜੀਨਸ ਵਗੈਰਾ ਅਵੋਇਡ ਕਰਨੀਆਂ ਹੁੰਦੀਆਂ ਛੋਟੇ ਬੱਚਿਆਂ ਦੇ ਤਾਂ ਖਾਸ ਕਰਕੇ, ਇਹਦੇ 'ਚ ਜਿੰਨੀ ਡਾਇਰੈਕਟ ਪ੍ਰੋਟੈਕਸ਼ਨ ਰੱਖਾਂਗੇ। ਬਾਕੀ ਥੋੜ੍ਹੀਆਂ ਇਹ ਹੁੰਦੀਆਂ ਵੀ ਜਦੋਂ ਹੋ ਜਾਵੇ ਪ੍ਰੋਬਲਮ, ਫਿਰ ਆਪਾਂ ਨੂੰ ਥੋੜ੍ਹੀ ਦਵਾਈ ਵੀ ਕਰਨੀ ਪੈਂਦੀ ਹੈ। ਨੋਰਮਲੀ ਕੈਲਾਮਾਈਨ ਲੋਸ਼ਨ ਵਗੈਰਾ ਆਉਂਦੇ ਹੈ, ਉਹ ਲਗਾ ਸਕਦੇ ਹਾਂ। ਜੇ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ ਫਿਰ ਉਹਦੇ 'ਚ ਆਪਾਂ ਨੂੰ ਖਾਰਿਸ਼ ਦੀ ਦਵਾਈ ਵੀ ਲੈਣੀ ਪੈਂਦੀ ਹੈ। ਅਤੇ ਜੇ ਬੱਚੇ ਦੇ ਸਪੈਸ਼ਲੀ ਨੌਂ ਵਧੇ ਹੋਣ, ਉਹ ਖਾਰਿਸ਼ ਕਰ ਕਰਕੇ ਜ਼ਖਮ ਕਰ ਲੈਂਦੇ ਆ, ਫਿਰ ਆਪਾਂ ਨੂੰ ਅੱਗੋਂ ਫਿਰ ਉਸ ਹਿਸਾਬ ਨਾਲ ਕਰਨਾ ਪੈਂਦਾ, ਉਹਦੇ ਲਈ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ। ਬਾਕੀ ਬਚਾਅ ਇਹੀ ਹੁੰਦਾ, ਇੱਕ ਤਾਂ ਡਾਇਰੈਕਟ ਧੁੱਪ ਅਵੋਇਡ ਕਰੋ, ਵੀ ਸੀ ਬਹੁਤ ਤੇਜ਼ ਧੁੱਪ 'ਚ ਇੱਕਦਮ ਬਾਹਰ ਨਹੀਂ। ਅੱਜ ਕੱਲ੍ਹ ਇਹ ਵੀ ਹੈ ਕਿ ਵੀ ਇੱਕਦਮ ਕਦੀ ਗਰਮੀ ਏ ਸੀ ਵਾਲੇ ਰੂਮ 'ਚ ਵੜ ਗਏ ਅਤੇ ਏ ਸੀ ਰੂਮ ਦੇ ਵਿੱਚੋਂ ਸਿੱਧਾ ਇੱਕਦਮ ਧੁੱਪ 'ਚ ਨਿਕਲ ਗਏ, ਉਹਦੇ ਨਾਲ ਪ੍ਰੋਬਲਮਸ ਆਉਂਦੀਆਂ। ਸੋ ਇਹਦੇ 'ਚ ਬਚਾਅ ਬਹੁਤ ਜ਼ਿਆਦਾ ਜ਼ਰੂਰੀ ਹੈ। ਦੂਜਾ ਹੁੰਦਾ ਕਿ ਵੀ ਫੰਗਲ ਇਨਫੈਕਸ਼ਨ ਜਿਹੜੀ ਹੁੰਦੀ ਹੈ, ਜਿਹਨੂੰ ਫੰਗਲ ਇਨਫੈਕਸ਼ਨ ਦੇ ਵਿੱਚ ਜਿਵੇਂ ਆਪਾਂ ਜਿਵੇਂ ਕਹਿੰਦੇ ਹਾਂ ਵੀ ਚੀਗਾਂ ਪੈ ਗਈਆਂ, ਲਾਗ ਲੱਗ ਗਈ, ਉਹ ਵੀ ਬਹੁਤ ਜ਼ਿਆਦਾ ਹੁੰਦੀ ਹੈ ਗਰਮੀਆਂ 'ਚ। ਬਿਕੋਜ਼ ਗਰਮੀ ਪਸੀਨਾ ਜ਼ਿਆਦਾ ਆਉਂਦਾ ਤਾਂ ਗਿੱਲਾ ਸਿੱਲਾ ਰਹਿੰਦਾ, ਖਾਸ ਕਰਕੇ ਜਿਹੜੇ ਫੋਲਡਸ ਹੁੰਦੇ ਆ, ਜਿਹੜੇ ਸਨ ਹੁੰਦੇ ਆ ਆਪਣੇ ਬੋਡੀ ਫੋਲਡਸ ਹੁੰਦੇ ਆ, ਉਹਨਾਂ ਦੇ ਵਿੱਚ ਪਸੀਨਾ ਇਕੱਠਾ ਹੁੰਦਾ ਰਹਿੰਦਾ, ਸਕਿਨ ਆਪਸ 'ਚ ਟੱਚ ਹੁੰਦੀ ਹੈ ਅਤੇ ਉਹਦੇ ਨਾਲ ਥੋੜ੍ਹੀ ਦਿੱਕਤ ਆ ਜਾਂਦੀ ਹੈ। ਉਹਦੇ ਵਿੱਚ ਵੀ ਆਪਾਂ ਨੂੰ ਫਿਰ ਬਚਾਅ ਦਾ ਉਹੀ ਸੇਮ ਆ ਜਾਂਦਾ ਤਰੀਕਾ ਕਿ ਲੂਜ਼ ਕੱਪੜੇ ਪਾਉਣੇ ਹੈ, ਕੋਟਨ ਦੇ ਕੱਪੜੇ ਪਾਉਣੇ ਹੈ। ਪਸੀਨਾ ਜੇ ਬਹੁਤ ਜ਼ਿਆਦਾ ਆਉਂਦਾ ਤਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ, ਖਾਸ ਕਰਕੇ ਜਿਹੜੇ ਅੰਡਰ ਗਾਰਮੈਂਟਸ ਹੁੰਦੇ ਆ, ਅੰਦਰ ਪਾਉਣ ਵਾਲੇ ਕੱਪੜੇ, ਅੰਡਰਵੇਅਰ ਅਤੇ ਬਨੈਣ, ਇਹ ਆਪਾਂ ਚੇਂਜ ਕਰ ਲਈਏ ਦੋ ਵਾਰੀ ਦਿਨ 'ਚ ਤਾਂ ਬਹੁਤ ਠੀਕ ਰਹਿੰਦਾ, ਔਰ ਇਹ ਵੀ ਸਾਰਾ ਟਾਈਮ ਕੋਟਨ ਦਾ। ਇਹਦੇ ਵਿੱਚ ਇੱਕ ਖਿਆਲ ਰੱਖਣਾ ਹੁੰਦਾ, ਆਪਾਂ ਬਹੁਤ ਜ਼ਿਆਦਾ ਰਿਵਾਜ਼ ਹੈ ਵੀ ਇੱਕ ਦੂਜੇ ਨੂੰ ਵੀ ਮੈਨੂੰ ਇਹ ਹੋ ਗਈ ਸੀ ਪ੍ਰੋਬਲਮ, ਮੈਂ ਆਹ ਦਵਾਈ ਵਰਤੀ ਸੀ ਤੂੰ ਵੀ ਵਰਤ ਲੈ, ਇਹ ਚੀਜ਼ ਬਿਲਕੁਲ ਨਹੀਂ ਕਰਨੀ ਹੁੰਦੀ। ਉਹਦੇ ਨਾਲ ਕੀ ਹੁੰਦਾ, ਜਿਹੜੀਆਂ ਸਿੰਪਲ ਦਵਾਈਆਂ ਨਾਲ ਆਪਾਂ ਨੂੰ ਆਰਾਮ ਆਉਣਾ ਹੁੰਦਾ, ਉਹ ਆਪਾਂ ਗਲਤ ਢੰਗ ਨਾਲ ਖਾ ਕੇ ਉਹਨਾਂ ਦਾ ਅਸਰ ਹੋਣੋਂ ਹਟ ਜਾਂਦਾ ਅਤੇ ਉਹ ਬਿਮਾਰੀ ਫਿਰ ਵੱਧਦੀ ਰਹਿੰਦੀ ਹੈ। ਜੇ ਪ੍ਰੋਬਲਮ ਹੈ ਇੱਕ ਮੈਂਬਰ ਨੂੰ ਹੈ ਤਾਂ ਦੂਜੇ ਮੈਂਬਰ ਨੂੰ ਵੀ ਹੋ ਸਕਦੀ ਹੈ ਫੈਮਿਲੀ 'ਚ। ਉਹਦੇ 'ਚ ਬਚਾਅ ਇਹ ਰੱਖਣਾ ਹੁੰਦਾ ਕਿ ਆਪਣੇ ਕੱਪੜੇ ਵੱਖਰੇ ਧੋਵੋ, ਜਿਹਨੂੰ ਇਨਫੈਕਸ਼ਨ ਹੈ ਉਹ ਆਪਣੇ ਕੱਪੜੇ ਅਲੱਗ ਧੋਵੇ, ਅਲੱਗ ਹੀ ਰੱਖੇ, ਤੌਲੀਆ ਅੰਦਰ ਵਾਲੇ ਕੱਪੜੇ ਅਤੇ ਲੋਅਰ ਪੋਰਸ਼ਨ ਸਾਰੇ ਜਿੱਥੇ ਜਿੱਥੇ ਖਾਜ ਹੈ ਉਹਨਾਂ ਨੂੰ ਉਲਟਾ ਕਰਕੇ ਚੰਗੀ ਤਰ੍ਹਾਂ ਧੁੱਪ ਲਗਵਾਓ। ਰੋਜ਼ ਧੁੱਪ, ਤੌਲੀਆ ਜ਼ਰੂਰ ਰੋਜ਼ ਧੁੱਪ 'ਚ ਹੋਣਾ ਚਾਹੀਦਾ ਤੁਹਾਡਾ, ਔਰ ਦੂਜੇ ਤੀਜੇ ਦਿਨ ਗਰਮ ਪਾਣੀ 'ਚ ਵਾਸ਼ ਹੋ ਜਾਣਾ ਚਾਹੀਦਾ। ਇਹਦੇ ਨਾਲ ਕਾਫੀ ਹੱਦ ਤੱਕ ਆਪਾਂ ਬੱਚਤ ਕਰ ਸਕਦੇ ਹਾਂ। ਕੁਛ ਬਿਮਾਰੀਆਂ ਹੁੰਦੀਆਂ ਜਿਵੇਂ ਹੁਣ ਸ਼ੂਗਰ ਹੈ ਇਹ ਜਾਂ ਬਹੁਤ ਮੋਟਾਪਾ ਹੈ, ਤਾਂ ਉਹਨਾਂ ਮਰੀਜ਼ਾਂ ਵਿੱਚ ਇਹ ਜ਼ਿਆਦਾ ਦਿੱਕਤ ਆਉਂਦੀ ਹੈ ਫੰਗਲ ਇਨਫੈਕਸ਼ਨ ਦੀ। ਇਹਦਾ ਪਲੀਜ਼ ਆਪਣੇ ਆਪ ਇਲਾਜ, ਜਾਂ ਦੇਸੀ ਨੁਸਖੇ ਕਈ ਚੀਜ਼ਾਂ 'ਚ ਕੰਮ ਕਰਦੇ ਆ, ਪਰ ਇਹਦੇ 'ਚ ਬਹੁਤ ਘੱਟ ਚਾਂਸਿਸ ਹੁੰਦੇ ਆ ਕੰਮ ਕਰਨ ਦੇ, ਇਹ ਤੁਹਾਨੂੰ ਕੰਸਲਟ ਕਰ ਲੈਣਾ ਚਾਹੀਦਾ। ਫਿਰ ਆਪਣਾ ਅਗਲਾ ਆ ਜਾਂਦਾ ਜੀ ਵੀ ਪਸੀਨਾ ਬਹੁਤ ਜ਼ਿਆਦਾ ਆਉਂਦਾ। ਆਮ ਲੋਕ ਪੁੱਛਦੇ ਆ ਕਿ ਜੀ ਪਸੀਨਾ ਬਹੁਤ ਜ਼ਿਆਦਾ ਆਉਂਦਾ, ਪਸੀਨਾ ਇੱਕ ਨੋਰਮਲ ਚੀਜ਼ ਹੈ, ਇੱਕ ਬੋਡੀ ਦਾ ਆਪਣਾ ਇੱਕ ਪ੍ਰੋਟੈਕਟਿਵ ਉਹ ਮੈਕਨਿਜ਼ਮ ਹੁੰਦਾ। ਪਸੀਨਾ ਆਉਣਾ ਮਾੜੀ ਗੱਲ ਨਹੀਂ ਹੁੰਦੀ, ਬਟ ਹਾਂ ਇਹਦਾ ਇਹ ਧਿਆਨ ਆਪਾਂ ਰੱਖਣਾ ਹੁੰਦਾ ਵੀ ਜੇ ਜ਼ਿਆਦਾ ਪਸੀਨਾ ਆਉਂਦਾ ਤਾਂ ਉਸ ਹਿਸਾਬ ਨਾਲ ਪਾਣੀ ਦਾ ਇਨਟੇਕ, ਸ਼ਿਕੰਜਵੀ ਹੋ ਗਈ, ਮਤਲਬ ਲਿਕੁਇਡਸ ਥੋੜ੍ਹੇ ਜਿਹੇ ਜ਼ਿਆਦਾ ਲੈਣੇ ਹੁੰਦੇ ਆਪਾਂ। ਔਰ ਨੈਕਸਟ ਉਹੀ ਆ ਜਾਂਦਾ ਵੀ ਕੱਪੜੇ ਜੇ ਆਪਾਂ ਮਿਕਸ ਕੱਪੜੇ ਪਾਉਂਦੇ ਹਾਂ ਜਾਂ ਕੋਈ ਸਿੰਥੈਟਿਕ ਕੱਪੜਾ ਪਾਉਂਦੇ ਹਾਂ।

0: ਉਹਦੇ 'ਚ ਪਸੀਨਾ ਐਬਜ਼ੋਰਬ ਨਹੀਂ ਹੁੰਦਾ, ਜਿਹਦੇ ਕਾਰਨ ਫਿਰ ਉਹ ਸਾਰੀਆਂ ਆਪਾਂ ਨੂੰ ਪ੍ਰੋਬਲਮਸ ਸਕਿਨ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਬਾਕੀ ਇਹ ਹੈ ਕਿ ਵੀ ਸਨਸਕ੍ਰੀਨ ਦਾ ਜਿਵੇਂ ਬਹੁਤ ਜ਼ਿਆਦਾ ਹੈ ਕਿ ਵੀ ਸਨਸਕ੍ਰੀਨ ਆਪਾਂ ਨੂੰ ਬਹੁਤ ਰੈਗੂਲਰਲੀ ਲਗਾਉਣੀ ਚਾਹੀਦੀ ਹੈ। ਜਿਹਨੂੰ ਨਹੀਂ ਪ੍ਰੋਬਲਮ ਉਹਨੂੰ ਸਰ ਵੀ ਸਕਦਾ, ਉਹਨੂੰ ਸਿੰਪਲ ਆਪਾਂ ਕੈਲਾਮਾਈਨ ਲੋਸ਼ਨ ਫਿਜ਼ੀਕਲ ਸਨਸਕ੍ਰੀਨ ਜਿਹਨੂੰ ਕਹਿੰਦੇ ਹਾਂ। ਸਭ ਤੋਂ ਵਧੀਆ ਤਰੀਕਾ ਤਾਂ ਹੁੰਦਾ ਕਿ ਵੀ ਜਿਵੇਂ ਹੁਣ ਬਾਹਰ ਨਿਕਲ ਰਹੇ ਹੋ ਟੋਪੀ ਪਾ ਲਓ ਤਾਂ ਕਿ ਮੂੰਹ 'ਤੇ ਡਾਇਰੈਕਟ ਧੁੱਪ ਨਾ ਆਵੇ, ਕੱਪੜੇ ਕਵਰਡ ਪਾ ਲਓ, ਉਹਨਾਂ ਨਾਲ ਬੱਚਤ ਰਹਿੰਦੀ ਹੈ। ਹਰ ਇੱਕ ਉਸ ਲਈ ਖਾਸ ਕਰਕੇ ਛੋਟੇ ਬੱਚਿਆਂ 'ਚ ਕੈਮੀਕਲ ਸਨਸਕ੍ਰੀਨਸ ਨਹੀਂ ਲਗਾਉਣੇ ਚਾਹੀਦੇ। ਔਰ SPF ਤਾਂ ਫਿਰ ਉਹ ਤੁਹਾਡੀ ਸਕਿਨ ਦੇ ਹਿਸਾਬ ਨਾਲ ਜਿਵੇਂ ਉਹ ਕਰਦੇ ਹੁੰਦੇ ਆ ਵੀ ਸਨ ਪ੍ਰੋਟੈਕਟਿਵ ਫੈਕਟਰ ਕਿੰਨਾ ਹੈ, ਉਹ ਤੁਹਾਡੀ ਸਕਿਨ ਦੇ ਹਿਸਾਬ ਨਾਲ ਕੈਲਕੂਲੇਟ ਹੁੰਦਾ। ਫੰਗਲ ਇਨਫੈਕਸ਼ਨ 'ਚ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਕਿਉਂ ਇੰਨਾ ਵਾਧਾ ਹੁੰਦਾ। ਅਤੇ ਲਾਲ ਦਾਣੇ ਜਿਵੇਂ ਕਹਿ ਦਿੰਦੇ ਆ ਵੀ ਖੁਜਲੀ ਆਏ ਆ ਤਾਂ ਉਹੀ ਘਮੌਰੀਆਂ ਹੁੰਦੀਆਂ ਜਾਂ ਪਿੱਤ ਕਹਿ ਲਓ ਆਪਾਂ ਉਹਨੂੰ, ਜਾਂ ਸਨ ਐਕਸਪੋਜ਼ਰ ਕਹਿ ਲਓ। ਉਹਦੇ 'ਚ ਨੋਰਮਲ ਤਰੀਕਿਆਂ ਨਾਲ ਕਈ ਲੋਕ ਪੁਰਾਣੇ ਪਹਿਲਾਂ ਗਾਚੀ ਲਾ ਲੈਂਦੇ ਸੀਗੇ, ਜਿਹੜੀ ਗਾਚਨੀ ਮਿੱਟੀ ਹੁੰਦੀ ਹੈ ਨਾ, ਗਾਚੀ ਜਿਹਨੂੰ ਕਹਿੰਦੇ ਆ, ਉਹ ਲਗਾ ਲੈਂਦੇ ਸੀ, ਉਹਦੇ ਨਾਲ ਠੰਡਕ ਹੁੰਦੀ ਸੀ। ਬੈਸਟ ਤਰੀਕਾ ਫਿਰ ਉਹੀ ਆਉਂਦਾ ਫਿਜ਼ੀਕਲ ਬੈਰੀਅਰ, ਕੱਪੜੇ ਕੋਟਨ ਦੇ ਅਤੇ ਕਵਰਡ ਕੱਪੜੇ ਪਾਓ। ਜੇ ਤੁਹਾਨੂੰ ਉਹਦੇ 'ਚ ਇਨਫੈਕਸ਼ਨ ਲੱਗਦੀ ਹੈ, ਬਹੁਤ ਜ਼ਿਆਦਾ ਲਾਲ ਹੈ ਅਤੇ ਬਹੁਤ ਜ਼ਿਆਦਾ ਉਹਦੇ 'ਚ ਉਹ ਛਿੱਲੇ ਜਾਂਦੇ ਆ, ਤਾਂ ਫਿਰ ਡਾਕਟਰ ਨੂੰ ਦਿਖਾਉਣਾ ਹੁੰਦਾ। ਸਿਹਤਮੰਦ ਰੱਖਣੀ ਹੈ ਆਪਣੀ ਚਮੜੀ ਤਾਂ ਖੁਰਾਕ ਦੇ ਵਿੱਚ ਸਬਜ਼ੀਆਂ ਬਹੁਤ ਜ਼ਿਆਦਾ, ਅੱਜ ਕੱਲ੍ਹ ਆਪਣੀਆਂ ਸਬਜ਼ੀਆਂ ਜਿਵੇਂ ਹੁਣ ਘੀਆ ਤੋਰੀ, ਇਹ ਸਾਰੀਆਂ ਸਬਜ਼ੀਆਂ ਬਹੁਤ ਚੰਗੀਆਂ, ਹਰੀਆਂ ਸਬਜ਼ੀਆਂ ਜਿੰਨੀਆਂ ਖਾ ਸਕਦੇ ਹਾਂ, ਸਲਾਦ ਜਿੰਨਾ ਖਾ ਸਕਦੇ ਹਾਂ, ਸੀਜ਼ਨ ਦਾ ਜਿਹੜਾ ਫਰੂਟ ਹੁੰਦਾ, ਕੋਈ ਵੀ ਚੀਜ਼ ਐਕਸਟਰਾ ਨਹੀਂ ਖਾਣੀ। ਵੀ ਜੇ ਹੁਣ ਅੰਬ ਖਾਣੇ ਤਾਂ 2-3 ਅੰਬ ਇੱਕ ਵਾਰੀ 'ਚ ਹੀ ਖਾ ਲੈਣੇ, ਉਹ ਨਹੀਂ। ਅੱਜ ਕੱਲ੍ਹ ਖਾਸ ਕਰਕੇ ਕਿਉਂਕਿ ਮਸਾਲਿਆਂ ਨਾਲ ਪੱਕੇ ਹੋਏ ਹੁੰਦੇ ਆ ਫਰੂਟ, ਉਹਦਾ ਖਿਆਲ ਰੱਖਣਾ ਹੁੰਦਾ। ਜੇ ਕਿਸੇ ਚੀਜ਼ ਨਾਲ ਤੁਹਾਨੂੰ ਲੱਗਦਾ ਵੀ ਇਹ ਖਾ ਕੇ ਜ਼ਿਆਦਾ ਹੁੰਦੀ ਹੈ ਤਾਂ ਉਹ ਚੀਜ਼ ਆਪਾਂ ਅਵੋਇਡ ਕਰਨੀ ਹੁੰਦੀ ਹੈ। ਔਰ ਇੱਕ ਤੁਸੀਂ ਜਿਵੇਂ ਪਾਣੀ ਦਾ ਬਹੁਤ ਖਿਆਲ ਰੱਖਣਾ ਹੁੰਦਾ। ਪਾਣੀ ਦਾ ਨੋਰਮਲੀ ਕੀ ਹੈ, ਲੋਕਾਂ ਨੂੰ ਇਹ ਹੁੰਦਾ ਕਿ ਵੀ ਜਦੋਂ ਮੂੰਹ ਸੁੱਕੇ, ਜਦੋਂ ਬਹੁਤ ਐਂ ਲੱਗੇ ਉਦੋਂ ਹੀ ਪਾਣੀ ਪੀਣਾ ਹੈ। ਇੱਦਾਂ ਨਹੀਂ, ਪਾਣੀ ਦਾ ਇੱਕ ਰੈਗੂਲਰ ਇਨਟੇਕ, ਮਤਲਬ ਕਿ ਥੋੜ੍ਹੀ ਦੇਰ ਬਾਅਦ ਆਪਣੇ ਆਪ ਭਾਵੇਂ 2 ਘੁੱਟ ਪੀ ਲਓ, ਹਰ 15-20 ਮਿੰਟ 2-2 ਘੁੱਟ ਪੀ ਲਓ, ਜਾਂ ਜੇ ਤੁਹਾਨੂੰ ਨਹੀਂ ਟਾਈਮ ਹੈਗਾ ਤਾਂ ਇੱਦਾਂ ਘੰਟੇ ਕੁ ਬਾਅਦ, 2 ਘੰਟੇ ਬਾਅਦ ਦਵਾਈ ਸਮਝ ਕੇ ਮਤਲਬ ਇੱਕ ਗਲਾਸ ਪਾਣੀ ਦਾ ਪੀ ਲਓ। ਜ਼ਿਆਦਾ ਪਲੇਨ ਪਾਣੀ ਨਹੀਂ ਪੀਣਾ, ਹਰ ਟਾਈਮ ਹੀ ਫੋਕਾ ਪਾਣੀ ਆਪਾਂ ਗਲਾਸ 'ਤੇ ਗਲਾਸ ਪੀ ਜਾਈਏ। ਉਹਦੇ 'ਚ ਹਲਕਾ ਜਿਹਾ ਨਿੰਬੂ, ਹਲਕਾ ਜਿਹਾ ਨਮਕ, ਬਹੁਤ ਘੱਟ ਉਹ ਪਾ ਕੇ ਤੁਸੀਂ ਪੀ ਸਕਦੇ ਹੋ। ਮਤਲਬ ਕਹਿਣ ਤੋਂ ਇਹ ਹੈ ਕਿ ਵੀ ਆਪਾਂ ਜੇ ਖਿਆਲ ਰੱਖਦੇ ਹਾਂ ਕੁਛ ਚੀਜ਼ਾਂ ਦਾ, ਕੁਛ ਬੱਚਤ ਰੱਖਦੇ ਹਾਂ, ਤਾਂ ਆਪਾਂ ਨੂੰ ਦਵਾਈ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਸੋ ਜਿੰਨਾ ਤੁਸੀਂ ਦੇਸੀ ਚੀਜ਼ਾਂ ਵੱਲ, ਨੇਚਰ ਵੱਲ ਜਿੰਨਾ ਜ਼ਿਆਦਾ ਰਹੋਗੇ, ਉਨਾ ਤੁਹਾਡਾ ਇਹ ਸਾਰਾ ਕੁਛ ਸਾਫ਼ ਸੁਥਰਾ ਰਹਿੰਦਾ। ਧੰਨਵਾਦ ਜੀ।
1: ਤਾਂ ਇਹ ਸਨ ਡਾਕਟਰ ਕਰਮਜੀਤ ਕੌਰ, ਚਮੜੀ ਰੋਗਾਂ ਦੇ ਮਾਹਿਰ, ਜੋ ਕਿ ਰਜਿੰਦਰਾ ਹਸਪਤਾਲ, ਮਾਤਾ ਵਿਸ਼ਲਿਆ ਹਸਪਤਾਲ ਵਿਖੇ ਸੇਵਾ ਵੀ ਨਿਭਾ ਚੁੱਕੇ ਨੇ। ਅਤੇ ਉਹ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਕਾਰਤਿਕ ਮਲਹੋਤਰਾ ਦੀ ਆਵਾਜ਼ 'ਚ।

ਟੈਸਟ ਮੈਚ ਦੇ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ ਇੱਕ ਪਾਰੀ ਅਤੇ 300 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਅਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।

उन्होंने अपने हमले रोक दिते ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਗਿਆ। ਇਸ ਸੰਗੀਤ ਪ੍ਰੋਗਰਾਮ ਵਿੱਚ ਆਕਾਸ਼ਵਾਣੀ ਦੇ ਸੀਨੀਅਰ ਕਲਾਕਾਰਾਂ ਵੱਲੋਂ ਦਿਲ ਟੁੰਬਵੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਸ਼ਾਸਤਰੀ ਜੁਗਲਬੰਦੀ ਪੇਸ਼ ਕੀਤੀ ਗਈ, ਜਿਸ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਰਪ੍ਰਿਆ ਸੀਨ ਵੱਲੋਂ ਪੇਸ਼ ਕੀਤੀ ਗਈ ਸ਼ਾਸਤਰੀ ਸਿਤਾਰ ਸੰਤੂਰ ਜੁਗਲਬੰਦੀ ਨੂੰ ਮਾਨਣਾ ਇੱਕ ਸੁਖਦ ਅਨੁਭਵ ਸੀ। ਪੰਡਿਤ ਸੀਨ ਆਕਾਸ਼ਵਾਣੀ ਦੇ ਇੱਕ ਜਾਣੇ ਪਛਾਣੇ ਕਲਾਕਾਰ ਨੇ। ਉਨ੍ਹਾਂ ਦੇ ਨਾਲ ਤਬਲੇ ਤੇ ਮਧੁਰੇਸ਼ ਭੱਟ ਅਤੇ ਸਿਧਾਰਥ ਚੈਟਰਜੀ ਨੇ ਸਾਥ ਦਿੱਤਾ। ਵਿਪਿਨ ਕੁਮਾਰ ਤੇ ਸਤਨਿੰਦਰ ਸਿੰਘ ਵੱਲੋਂ ਇੱਕ ਖਿਆਲ ਜੁਗਲਬੰਦੀ ਪੇਸ਼ ਕੀਤੀ ਗਈ। ਉਨ੍ਹਾਂ ਦੇ ਨਾਲ ਤਬਲੇ ਤੇ ਪੰਡਿਤ ਕਾਲੇ ਰਾਮ ਅਤੇ ਉਨ੍ਹਾਂ ਦੇ ਪੁੱਤਰ ਪੰਡਿਤ ਜੈਦੇਵ ਨੇ ਸਾਥ ਦਿੱਤਾ। ਪੰਜਾਬ ਵਿੱਚ ਸੰਤੂਰ ਦੀ ਪਹਿਲੀ ਅਤੇ ਸਭ ਤੋਂ ਘੱਟ ਉਮਰ ਦੀ ਕਲਾਕਾਰ ਅਤੇ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਦੀ ਕਲਾਕਾਰ ਸੁਰਪ੍ਰਿਆ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਉਨ੍ਹਾਂ ਨੇ ਆਕਾਸ਼ਵਾਣੀ ਸੰਗੀਤ ਸੰਮੇਲਨ ਦੇ ਮੰਚ ਤੇ ਆਪਣੇ ਪਿਤਾ, ਜੋ ਉਨ੍ਹਾਂ ਦੇ ਗੁਰੂ ਵੀ ਨੇ, ਦੇ ਨਾਲ ਪੇਸ਼ਕਾਰੀ ਦਿੱਤੀ ਏ। ਉਨ੍ਹਾਂ ਕਿਹਾ ਕਿ ਉਹ ਆਕਾਸ਼ਵਾਣੀ ਲਈ ਪੇਸ਼ਕਾਰੀ ਦੇ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਬੰਦੇ ਨੇ, ਜੋ ਦਹਾਕਿਆਂ ਤੋਂ ਰਾਸ਼ਟਰ ਦੀ ਸੇਵਾ ਕਰਨ ਵਾਲੀ ਇੱਕ ਸੰਸਥਾ ਏ। ਕੇਂਦਰੀ ਕੋਲਾ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਦੇ 12 ਸਾਲਾਂ ਵਿੱਚ ਭਾਰਤ ਦੇ ਕੋਲਾ ਅਤੇ ਖਾਣਾਂ ਦੇ ਖੇਤਰ ਵਿੱਚ ਵੱਡਾ ਬਦਲਾਅ ਆਇਆ ਹੈ। ਹੈਦਰਾਬਾਦ ਦੇ ਫਿਲਮ ਸਿਟੀ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਨੇ 1 ਅਰਬ ਟਨ ਕੋਲਾ ਉਤਪਾਦਨ ਦਾ ਰਿਕਾਰਡ ਬਣਾਇਆ ਅਤੇ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੋਲਾ ਉਤਪਾਦਕ ਦੇਸ਼ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੋਲਾ ਖੇਤਰ ਤੋਂ ਕਰੀਬ 5 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ ਅਤੇ 25 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ ਰੁਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਕੋਲੇ ਦੀ ਦਰਾਮਦ ਵਿੱਚ ਕਮੀ ਆਈ ਹੈ, ਜਿਸ ਕਾਰਨ ਦੇਸ਼ ਨੂੰ ਕਰੀਬ 60,000 ਕਰੋੜ ਰੁਪਏ ਦੀ ਬਚਤ ਹੋਈ ਏ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ H-1B ਵੀਜ਼ਾ ਅਰਜ਼ੀਆਂ 'ਤੇ ਲਾਈ ਗਈ 1 ਲੱਖ ਅਮਰੀਕੀ ਡਾਲਰ ਦੀ ਫੀਸ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਇਹ ਫੀਸ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਆਦੇਸ਼ ਦੇ ਤਹਿਤ ਤਜਵੀਜ਼ ਕੀਤੀ ਗਈ ਸੀ। ਅਦਾਲਤ ਨੇ ਕਿਹਾ ਹੈ ਕਿ ਅਜਿਹੀ ਫੀਸ ਕਾਂਗਰਸ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲਈ ਜਾ ਸਕਦੀ। ਅਮਰੀਕਾ ਵਿੱਚ ਕਈ ਭਾਰਤੀ ਅਮਰੀਕੀ ਸੰਗਠਨਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ H-1B ਵੀਜ਼ਾ ਵਾਲੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇਗਾ ਅਤੇ ਸਿਸਟਮ ਵਿੱਚ ਸਪੱਸ਼ਟਤਾ ਬਣਾਈ ਰੱਖੇਗਾ। H-1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਦੁਨੀਆ ਭਰ ਦੇ ਹੁਨਰਮੰਦ ਪੇਸ਼ੇਵਰਾਂ ਨੂੰ ਨੌਕਰੀਆਂ ਤੇ ਰੱਖਣ ਦੀ ਆਗਿਆ ਦਿੰਦਾ ਹੈ। ਵਿਸ਼ਾਖਾਪਟਨਮ ਸਟੀਲ ਪਲਾਂਟ ਵਿੱਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਹੋਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਨਾਜ਼ੁਕ ਹੈ। ਸਟੀਲ ਮੰਤਰਾਲੇ ਮੁਤਾਬਿਕ ਇਹ ਹਾਦਸਾ ਪਿਘਲੇ ਹੋਏ ਸਟੀਲ ਦੀ ਕਾਸਟਿੰਗ ਪ੍ਰਕਿਰਿਆ ਦੌਰਾਨ ਵਾਪਰਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਕੇਂਦਰੀ ਸਟੀਲ ਮੰਤਰੀ ਅਸ਼ਵਨੀ ਕੁਮਾਰ ਸਵਾਮੀ ਅਤੇ ਸ਼ਹਿਰੀ ਆਵਾਜਾਈ ਮੰਤਰੀ ਰਾਮ ਮੋਹਨ ਨਾਇਡੂ ਨੇ ਬੀਤੀ ਰਾਤ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਸ਼੍ਰੀ ਕੁਮਾਰਸਵਾਮੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਅਤੇ ਜ਼ਖਮੀਆਂ ਨੂੰ 10-10 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਲਈ ਘਰ ਅਤੇ ਉਨ੍ਹਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਥਾਈ ਰੁਜ਼ਗਾਰ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਵੀ ਮੁੱਖ ਸਕੱਤਰ, ਜ਼ਿਲ੍ਹਾ ਕਲੈਕਟਰ ਅਤੇ ਹੋਰ ਅਧਿਕਾਰੀਆਂ ਨਾਲ ਹਾਲਤ ਦਾ ਜਾਇਜ਼ਾ ਲਿਆ। ਸਰਕਾਰ ਨੇ ਫਿਲਹਾਲ ਹਾਦਸੇ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਏ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਸ੍ਰੀਲੰਕਾ ਏ ਵਿਚਕਾਰ 1 ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਖੇਡਿਆ ਜਾਏਗਾ। ਇਹ ਮੈਚ ਸ੍ਰੀਲੰਕਾ ਦੇ ਰਾਨਗਿਰੀ ਤਾਂਬੂਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਇਸ ਤਿਕੋਣੀ ਲੜੀ ਵਿੱਚ ਭਾਰਤ ਏ, ਸ੍ਰੀਲੰਕਾ ਏ ਅਤੇ ਅਫਗਾਨਿਸਤਾਨ ਏ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਕਰ ਨੇ ਹੋਰਮੁਸ ਪਣਜੋੜ ਦੇ ਦੱਖਣ ਵਿੱਚ MT ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਏ। ਈਰਾਨ ਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ।
ਤੇ ਅਮਰੀਕਾ ਦੀ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ

0: ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਵੇਖਣ ਦੇ ਲਈ ਆਕਾਸ਼ਵਾਣੀ ਪਟਿਆਲਾ ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਪੇਜ ਨੂੰ ਫੋਲੋ ਜ਼ਰੂਰ ਕਰੋ।
2: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ। ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ। ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਹੁਣ ਪੇਸ਼ ਹੈ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ। ਇਸ ਪ੍ਰੋਗਰਾਮ ਤਹਿਤ ਤੁਸੀਂ ਪੰਜਾਬੀ ਫਿਲਮੀ ਗੀਤ ਸੁਣੋਗੇ ਅਤੇ ਆਓ ਇਸ ਪ੍ਰੋਗਰਾਮ 'ਚ ਪਹਿਲਾ ਗੀਤ ਸੁਣਦੇ ਹਾਂ, ਫਿਲਮ ਧਰਤੀ ਵਿੱਚੋਂ ਰੱਬੀ ਸ਼ੇਰਗਿੱਲ ਦਾ ਗਾਇਆ।

ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ, ਅਤੇ ਆਓ ਇਸ ਪ੍ਰੋਗਰਾਮ 'ਚ ਗੀਤ ਸੁਣਦੇ ਹਾਂ ਫਿਲਮ ਤੇਰਾ ਮੇਰਾ ਕੀ ਰਿਸ਼ਤਾ ਵਿੱਚੋਂ।

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨਿਯਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਤੇ ਆਓ ਹੁਣ ਪ੍ਰੋਗਰਾਮ ਦੇ ਅਖੀਰ 'ਚ ਗਾਣਾ ਸੁਣਦੇ ਹਾਂ, ਫਿਲਮ ਚੱਲ ਮੇਰਾ ਪੁੱਤ ਵਿੱਚੋਂ।

2.2 ਮੈਗਾਹਰਟਸ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIRF ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ 9 ਵਜ ਰਹੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਕਸਦ ਵਿੱਚ ਭਾਰਤੀ ਦੂਤਘਰ ਨੇ ਹੋਰਮੋਸ ਪੁਆਇੰਟ ਜੋੜ ਦੇ ਦੱਖਣ ਵਿੱਚ ਐਮਟੀ ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ 'ਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ 5 ਜਥੇਬੰਦੀਆਂ ਨਾਲ ਮੀਟਿੰਗਾਂ ਅਤੇ ਕਿਹਾ ਕਿ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਗਿਆ। ਇਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ ਹੈ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਏ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਅਤੇ ਹੁਣ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ।

ਤੁਸੀਂ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾ ਹਰਟਸ ਦੇ ਤੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 10:32 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਜਿਵੇਂ ਕਿ ਤੁਹਾਨੂੰ ਪਤਾ ਹੈ, ਇਹ ਫਰਮਾਇਸ਼ੀ ਪ੍ਰੋਗਰਾਮ ਹੈ। ਇਸ ਵਿੱਚ ਤੁਸੀਂ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣਦੇ ਹੋ, ਤਾਂ ਗੀਤ ਸੁਣਨ ਲਈ ਸਾਡੇ ਸਟੂਡੀਓ ਦਾ ਨੰਬਰ ਤੁਸੀਂ ਡਾਇਲ ਕਰਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 0175-2280-494। ਜਦ ਤੱਕ ਤੁਹਾਡੇ ਫੋਨ ਕਾਲ ਸਾਡੇ ਤੱਕ ਪਹੁੰਚਦੇ ਨੇ, ਅਸੀਂ ਸੁਣਦੇ ਹਾਂ ਗੀਤ।

0: ਨਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਹੈਲੋ,
2: ਸਤਿ
1: ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ ਤੇ ਕਿੱਥੋਂ?
2: ਕਰਨੈਲ ਸਿੰਘ ਬੋਲਦਾ, ਪਿੰਡ ਮਵੀ ਕਲਾਂ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲੇ ਤੋਂ।
1: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਕੀ ਸੁਣਨਾ ਚਾਹੁੰਦੇ ਹੋ?
2: ਨਰਿੰਦਰ ਬੀਬਾ ਦਾ ਗਾਣਾ ਜੀ, ਮਾਹੀ ਦੇ ਲੈ ਕੇ ਛੁੱਟੀਆਂ ਮਹੀਨੇ ਦੀਆਂ।
1: ਠੀਕ ਹੈ ਜੀ,
2: ਹਾਂਜੀ।

0: ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਦਿਨ ਦੇ ਠੀਕ 11 ਵਜੇ ਨੇ। ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮੋਜ਼ ਪਣਜੋੜ ਦੇ ਦੱਖਣ ਵਿੱਚ MT ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ 'ਚ 24 ਭਾਰਤੀ ਨਾਵਿਕਾ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ

ਨਾਗਰਿਕ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ ਪੰਜ ਜਥੇਬੰਦੀਆਂ ਨਾਲ ਮੀਟਿੰਗਾਂ ਹੋਈਆਂ ਅਤੇ ਉਨ੍ਹਾਂ ਕਿਹਾ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਕੇ ਨਾਮ ਕਰਵਾਇਆ ਗਿਆ। ਇਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਾ ਲਈ 1,00,000 ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਚੱਲਣ ਦੀ ਪੇਸ਼ਗੋਈ ਕੀਤੀ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ। ਇਸ ਪ੍ਰੋਗਰਾਮ ਤਹਿਤ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਜਾਂ ਆਪਣੀ ਫਰਮਾਇਸ਼ ਭੇਜ ਸਕਦੇ ਹੋ। ਆਪਣੀ ਫਰਮਾਇਸ਼ ਭੇਜਣ ਵਾਸਤੇ ਸਾਡਾ ਵਟਸਐਪ ਮੈਸੇਜ ਨੰਬਰ ਹੈ 94650026268। ਜਦੋਂ ਤੱਕ ਇਸ ਨੰਬਰ 'ਤੇ ਤੁਹਾਡੇ ਮੈਸੇਜ ਆਉਂਦੇ ਨੇ ਅਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ ਬੀਪ ਰਾਗ ਦੀ ਆਵਾਜ਼ 'ਚ।

ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ, ਅਤੇ ਇਸ ਪ੍ਰੋਗਰਾਮ ਤਹਿਤ ਸ਼ਾਮਲ ਹੋਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਮੈਸੇਜ ਆਇਆ ਜੀ ਪਿੰਡ ਯਵਤਵਾਲ ਵਿਦਰਭ ਮਹਾਰਾਸ਼ਟਰ ਤੋਂ ਸੰਤੋਸ਼ ਅਤੇ ਵਿਨੋਦ ਖੰਡਸੇ ਦਾ। ਅਗਲਾ ਮੈਸੇਜ ਆਇਆ ਜੀ ਮਲਿਆਨ ਸਰਦਨਾ ਮੇਰਠ ਤੋਂ ਅਨਿਲ, ਸਈਅਮ, ਮੁਸਕਾਨ, ਜਿਵਿਅਮ ਅਤੇ ਪੂਰਾ ਹੀ ਇਹਨਾਂ ਦਾ ਜੈਨ ਪਰਿਵਾਰ। GTB ਮਾਰਕੀਟ ਅਹਿਮਦਗੜ੍ਹ ਮੰਡੀ ਪੰਜਾਬ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਸਮਾ, ਹੀਨਾ, ਸ਼ਕੀਲਾ, ਜੈਸਮਿਨ, ਰਜੀਆ, ਅਖਤਰ ਅੰਸਾਰੀ, ਸੂਰਜ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਅਗਲਾ ਮੈਸੇਜ ਆਇਆ ਜੀ ਗਜਟ ਡੁਡਵਾਰਾ ਤੋਂ, ਸ਼ਮਸੂਲ ਕਮਰ ਰਾਹੀ, ਸ਼ਾਹੀਨ, ਅਦਨਾਨ, ਫੈਜ਼ਾਨ, ਅਨੂ, ਉਸਮਾਨ ਅਤੇ ਕਲੀਮ ਅੰਸਾਰੀ। ਅਰੋੜਾ ਮਹੱਲਾ ਪਟਿਆਲਾ ਤੋਂ ਪਵਨ, ਚੰਚਲ ਅਰੋੜਾ, ਮਨਸ਼ਾ, ਸਮਿਤੀ ਅਰੋੜਾ। ਗਿਰੀਡੀਹ ਝਾਰਖੰਡ ਤੋਂ ਮੁਹੰਮਦ ਯਾਸੀਨ, ਅਨਜਾਨ, ਸਾਈਮਾ, ਹਸਨ, ਬਾਬੂ, ਮਿਫਰਾ, ਬੇਬੀ ਚਾਹਤ ਅਤੇ ਸਾਦੀਆ। ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਅਤੇ ਇਰਫਾਨ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੋ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ, ਸੁਭਾਸ਼, ਬੱਬੂ ਅਤੇ ਡੱਬੂ। ਮੋੜ ਮੰਡੀ ਤੋਂ ਗੁਰਦੇਵ ਸਿੰਘ, ਸੁਰਜੀਤ, ਗੁਰਮੀਤ, ਬਲਜਿੰਦਰ ਅਤੇ ਪੱਲਵੀ। ਦਤਰੇਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਅਤੇ ਰੁਦਰ ਵਰਮਾ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ ਅਤੇ ਭੂਮਿਕਾ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮੇਰਾ, ਕੋਮਲ, ਕਿਰਨ, ਕਪਿਲ ਅਤੇ ਕੁਨਾਲ ਮੇਰਾ। ਮੰਡੀ ਰੋਡ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ ਅਤੇ ਤਾਨੀਆ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ, ਸੁੱਚਾ ਸਿੰਘ ਅਤੇ ਵਿਨੋਦ ਪੁਰੀ। ਸਰਦੂਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ ਅਤੇ ਚੰਦਰਕਲਾ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਅਤੇ ਪੂਜਾ ਪਰਿਹਾਰ। ਦਤਰੇਗੀ ਬਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪਿੰਦਰ ਅਤੇ ਨੌਖੇ ਲਾਲ ਵਰਮਾ। ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ, ਨਾਜ਼ਮਾ, ਰਿਆਸ, ਰਿਫਾਕਤ, ਰੇਹਾਨ, ਸਮਰੀਨ ਅਤੇ ਮਾਹਿਰਾ ਨੂਰ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਅਹੁਜਾ। ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਬੀਰ ਅਤੇ ਮਹਿਰਾਜ ਜਹਾਂ। ਮਜਨੂ ਕਾ ਟੀਲਾ ਤੋਂ ਕਮਲ ਬਲੂਜਾ, ਮਧੂ ਸਾਗਰ, ਰਤਨਾ ਸਤਨਾ MP ਤੋਂ ਉਮੰਗ ਮਲਿਕ, ਆਕਾਂਸ਼ਾ ਅਤੇ ਮਾਹੀ ਮਲਿਕ। ਜਨਕਪੁਰ ਸਹਾਰਨਪੁਰ ਤੋਂ ਜੋਨ ਡਿਕੈਸਟੋ, ਰੋਜ਼ੀ ਪਰਲ ਅਤੇ ਵਿਲਿਸ ਡਿਕੈਸਟੋ। ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ, ਰੋਸ਼ਨੀ ਅਤੇ ਪਰਾਂਜਲ ਆਏ। ਕੋਟਾਵਾ ਨਰਾਇਣਪੁਰ ਬਾਬਾ ਭੱਟੀ ਬਲੀਆ ਤੋਂ ਓਮ ਪ੍ਰਕਾਸ਼, ਊਸ਼ਾ, ਅਮਿਤ ਅਤੇ ਹੈਪੀ। ਨਾਭਾ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ, ਮਨੂ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਸੁਣਦੇ ਹਾਂ ਫਿਲਮ ਸਨਕ ਵਿੱਚੋਂ।

ਪ੍ਰੋਗਰਾਮ ਦੇ ਵਿੱਚ ਸਾਨੂੰ ਸ਼ਾਮਲ ਹੋਣ ਵਾਸਤੇ ਮੈਸੇਜ ਭੇਜਦੇ ਨੇ ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਪ੍ਰਮੋਦ ਅਤੇ ਪੁਸ਼ਪਿੰਦਰ ਕੁਮਾਰ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ, ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਚੰਡੀਗੜ੍ਹ ਤੋਂ ਸਤੀਸ਼ ਨੇਜਾ, ਬਿਮਲਾ, ਸ਼ੈਫਾਲੀ, ਸ਼ੈਫੀ ਅਤੇ ਡੇਵਿਸ, ਯਵਤਮਾਲ ਮਹਾਰਾਸ਼ਟਰ ਤੋਂ ਲਕਸ਼ਮਣ ਰਾਵ, ਕਲਪਨਾ ਤਾਈ, ਸ਼ੈਲੇਸ਼, ਪ੍ਰਤੀਕਸ਼ਾ, ਸਵਪ੍ਰਿਲ, ਰਸ਼ਤਾ ਅਤੇ ਪੂਰਾ ਇਹਨਾਂ ਦਾ ਪਰਿਵਾਰ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਅਤੇ ਤੁਸ਼ਾਰ, ਨਾਗਚੂਨ ਰੋਡ ਸੰਜੇ ਕਲੋਨੀ ਖੰਡਵਾ ਤੋਂ ਅਬਦੁਲ ਗਫਾਰ, ਅਬਦੁਲ ਹੱਕ ਟਾਵਰ, ਜ਼ਿਆਉਲ ਹੱਕ, ਮੁਹੰਮਦ ਉਮਰ ਅਤੇ ਰਜਿੰਦਰ ਕਟਾਰੇ, ਪਿੰਡ ਹਾਂਡੀਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇ ਸ਼ਾਮ, ਇੰਦਿਰਾ, ਸਾਰਥਕ ਅਤੇ ਸਚਿਨ ਸ਼ਰਮਾ, ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ, ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਈਲ, ਹਸਮੁਖ, ਸੰਜੀਵ, ਸੁਨੀਤਾ, ਬੰਟੀ, ਆਰਜੂ, ਮਹਿਕ ਅਤੇ ਪੂਰਾ ਹੀ ਇਹਨਾਂ ਦਾ ਖੁਸ਼ਦਿਲ ਪਰਿਵਾਰ, ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾਰਾਮ, ਰਾਜੇਸ਼ਵਰ, ਮੋਹਨ ਅਤੇ ਅਰਵਿੰਦਰ ਕੁਮਾਰ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ, ਕੈਂਚੀਆ, ਬਠਿੰਡਾ ਪੰਜਾਬ ਤੋਂ ਮਨਜੀਤ ਕੌਰ, ਕਰਨਵੀਰ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ। ਅਗਲਾ ਮੈਸੇਜ ਆਇਆ ਜੀ ਧੰਨਾ ਸਿੰਘ ਖਰੋੜ, ਪਰਮਵੀਰ ਸਿੰਘ ਪਿੰਡ ਸਿਉਣਾ ਤੋਂ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਪਿੰਡ ਵੱਡੀਆਂ ਜਾਲਾਂ ਤੋਂ, ਪਿੰਡ ਹਿਰਾਵਲੀ ਫਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ ਗੋਦਾਰਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਬਾਂਡੀਵਾਲਾ ਫਜ਼ਿਲਕਾ ਪੰਜਾਬ ਤੋਂ ਕਿਰਿਆਂਸ਼, ਯੋਗੇਸ਼, ਓਮ, ਗਰੀਮਾ, ਰਜਤ ਅਤੇ ਮਨੀਸ਼ ਚੌਧਰੀ, ਅਤੇ ਉਹ ਇਹਨਾਂ ਸਾਹਿਬ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਫਿਲਮ ਸਿੰਬਾ ਵਿੱਚੋਂ।

ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ, ਅਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਨੂੰ ਅਗਲਾ ਮੈਸੇਜ ਆਇਆ ਜੀ। ਪਿੰਡ ਤੇ ਡਾਕਖਾਨਾ ਨੇਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ, ਜਤਿੰਦਰ, ਗੁਰਪ੍ਰੀਤ, ਲਵਪ੍ਰੀਤ ਅਤੇ ਕਰਮਜੀਤ ਕੌਰ ਮੇਰਠ ਕੈਂਟ ਤੋਂ, ਦਰਸ਼ਨ ਅਤੇ ਕਵਿਤਾ ਗੌੜ ਜ਼ਿਲ੍ਹਾ ਖਰਗੋਨ, ਸਨਾਵਤ, ਮੱਧ ਪ੍ਰਦੇਸ਼ ਤੋਂ, ਅਸ਼ੋਕ ਵਰਮਾ, ਅਰਚਨਾ, ਅਨੁਜ, ਆਯੂਸ਼ੀ, ਰਮੇਸ਼, ਸ਼ੇਖ, ਮੂਸਾ, ਰਾਜਕੁਮਾਰ ਅਤੇ ਸੁਦਾਮਾ ਨਗਰ, ਖੰਡਵਾ ਤੋਂ, ਲਕਸ਼ਮੀ, ਨੰਦਨੀ, ਰੋਹਿਤ, ਰੀਤੂ, ਮੁਕੇਸ਼ ਅਤੇ ਜਗਤਾਪ, ਗਾਂਧੀ ਚੌਂਕ, ਬਾੜਮੇਰ, ਰਾਜਸਥਾਨ ਤੋਂ, ਬਬਲੇਸ਼ ਪਵਾਰ, ਡੈਨੀ ਅਤੇ ਮਨੀਸ਼ ਪਵਾਰ, ਪਿੰਡ ਉਂਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ, ਰਜਿੰਦਰ ਕੁਮਾਰ, ਮਲਕੀਤ, ਆਰਤੀ, ਰਾਘਵ ਅਤੇ ਹਰਮਨ, ਨੱਤ ਰੋਡ, ਤਲਵੰਡੀ ਸਾਬੋ ਤੋਂ, ਬੂਟਾ ਸਿੰਘ ਮਾਨ, ਅਮਰਜੀਤ, ਗੁਰਪ੍ਰੀਤ, ਮਹਿੰਦਰ ਪੱਟੀ, ਮੰਡੀ ਕਲਾਂ ਤੋਂ। ਅਗਲਾ ਮੈਸੇਜ ਆਇਆ ਜੀ ਮਨਾਲੀ, ਹਿਮਾਚਲ ਤੋਂ, ਹਰਸ਼, ਵਿਨੇ, ਵਨੀਤ ਅਤੇ ਰੋਜਸ, ਚੰਡੀਗੜ੍ਹ ਸਿਟੀ ਤੋਂ, ਬਿਮਲਾ ਅਤੇ ਸਤੀਸ਼ ਨੇਜਾ, ਨਰਿੰਦਰ ਚਾਵਲਾ, ਪਿੰਡ ਮੁਕਾਰੋਪੁਰ, ਤਹਿਸੀਲ ਬੱਸੀ ਪਠਾਣਾ, ਫਤਿਹਗੜ੍ਹ ਸਾਹਿਬ ਤੋਂ, ਅਤੇ ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪੀਯੂਸ਼, ਨੀਹਾ ਅਤੇ ਓਮ, ਭੁਪਿੰਦਰ ਸਿੱਧੂ, ਪਿੰਡ ਜਲਵੇੜਾ ਤੋਂ, ਪਿੰਡ ਭੋਜੋਵਾਲੀ ਨੇੜੇ ਤੂਰੀ ਤੋਂ, ਭਗਵੰਤ ਸਿੰਘ, ਸੁਰਜੀਤ, ਦਰਸ਼ਨ, ਅਮਰ ਅਤੇ ਕੇਸਰ ਸਿੰਘ, ਖੈਲ ਬਾਜ਼ਾਰ, ਪਾਨੀਪਤ ਤੋਂ, ਨਰੇਸ਼ ਮਲਹੋਤਰਾ, ਲਕਸ਼ੇ ਕੋਇਲ, ਨਾਨਕ ਚੰਦ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਪਿੰਡ ਚੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ, ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯੈਸਮੀਨ, ਅਰਮਾਨ ਮਲਿਕ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ, ਰਘੁਨਾਥਪੁਰਾ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ, ਲਾਲਗਿਰੀ, ਹੇਮਲਤਾ, ਹੀਨਾ, ਹਰਸ਼ੀ ਅਤੇ ਖੁਸ਼ੀ, ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ, ਪਿੰਡ ਮੋਰਜੰਡ, ਸਿੱਖਾਂ, ਹਨੂਮਾਨਗੜ੍ਹ ਤੋਂ, ਮਲਕਾਪੁਰ ਤੋਂ, ਨਰਾਇਣ, ਸੋਪਾਨ ਅਤੇ ਆਸ਼ੀਸ਼, ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ, PS ਨਹਾਵਕਰ, ਨਿਰਮਲਾ ਅਤੇ ਵਿਸ਼ਾਲ, ਭਾਗਵਤ ਤੋਂ, ਸੰਜੇ ਟਿੰਗੀਆ, ਨਮਨ ਅਤੇ ਅਪਾਰ ਟਿੰਗੀਆ, ਕਲਾਨੂਰ ਤੋਂ, ਨਰਿੰਦਰ ਸ਼ਰਮਾ, ਕਿਰਨ, ਨਿਤਿਨ ਅਤੇ ਮਿਆਂਕ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ, ਰਵੀ ਕੁਮਾਰ, ਰਾਹੁਲ, ਰਣਜੀਤ, ਜੈਪ੍ਰਕਾਸ਼, ਮੰਨਤ, ਗੁਰਕਿਰਤ ਅਤੇ ਗੁਰਸ਼ਬਦ, ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਫਿਲਮ ਭਾਗ ਮਿਲਖਾ ਭਾਗ ਵਿੱਚੋਂ।

ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਨੂੰ ਮੈਸੇਜ ਭੇਜਦੇ ਨੇ ਹਰਬੰਸ, ਮਨਮੀਤ, ਮਨਦੀਪ, ਪਰਨੀਤ, ਰਾਜਪ੍ਰੀਤ, ਪਿੰਡ ਰਾਮਗੜ੍ਹ, ਡਕਾਲਾ ਰੋਡ, ਪਟਿਆਲਾ ਤੋਂ, ਧਨੌਰੀ, ਤੇਲੀਵਾਲਾ, ਉੱਤਰਾਖੰਡ ਤੋਂ, ਨਿਸਾਰ ਸਲਮਾਨੀ, ਨੌਸ਼ਾਦ, ਆਲੀਆ ਅਤੇ ਅਯਾਨ ਬਾਬੂ, ਡੁਮਰਾਓ ਬਿਹਾਰ ਤੋਂ ਡਬਲਿਊ ਅੰਸਾਰੀ, ਸੋਨਮ ਅਤੇ ਦਾਨਿਸ਼ ਅੰਸਾਰੀ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਸੀਤਾ ਅਤੇ ਗੀਤਾ, ਸੁਖਵਿੰਦਰ ਸਿੰਘ, ਰੁਪਿੰਦਰ, ਭੋਲਾ, ਅਮਰਜੀਤ, ਦਰਸ਼ਨ, ਸੁਰਿੰਦਰ, ਨੀਰਜ ਅਤੇ ਜਸ਼ਨ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ, ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ, ਨਿਖਿਲ, ਤਨਵੀ ਅਤੇ ਅੰਕਿਤ ਕਾਂਗੜਾ, ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਡੈਨੀ, ਨੀਤੂ, ਜੋਤ ਅਤੇ ਸਜਨੀ, ਪਿੰਡ ਸਾਮਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ, ਕ੍ਰਿਸ਼ਨ ਲਾਲ, ਸਿਮਰੀ, ਮਨੋਜ, ਪੁਸ਼ਪਾ ਅਤੇ ਸ਼ੈਲੇਂਦਰ, ਜ਼ਿਲ੍ਹਾ ਮੁਰਾਦਾਬਾਦ, ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ, ਕੋਕਾ ਪਿਲਾਈ ਤੋਂ ਉੱਤਮ ਸਿੰਘ ਜੰਗੇਲ, ਮੋਰਸ, ਅਨਿਲ, ਅਜੀਤ, ਆਯੁਸ਼ ਅਤੇ ਨੰਦਨੀ, ਯਵਤਮਾਲ ਮਹਾਰਾਸ਼ਟਰ ਤੋਂ ਅਨਿਲ, ਊਸ਼ਾ, ਅਨੁਸ਼੍ਰੀ, ਧਨਿਸ਼੍ਰੀ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਪਿੰਡ ਮੋਣਵਾਲ ਤੋਂ ਮਨਸਬ ਅਲੀ ਨੰਬਰਦਾਰ, ਚੌਧਰੀ

ਇੰਗਲਿਸ਼ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕੀਰ, ਸ਼ਾਂਤ ਤਕੀਰ, ਹਸਨ ਤਨਵੀਰ ਅਤੇ ਏ ਐੱਸ ਸੱਗੂ। ਪਿੰਡ ਨੰਗਲਖੇੜਾ ਫਗਵਾੜਾ ਪੰਜਾਬ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ, ਮੁਨੀਸ਼ ਅਤੇ ਰਾਹੁਲ। ਸਤਨਾਮ ਸਿੰਘ ਵਰਮਾ ਪਿੰਡ ਸਹੋਲੀ ਨਾਭਾ ਤੋਂ। ਸੰਦੀਪ ਮੱਖੜ, ਜੋਤੀ, ਮੰਨਤ, ਭਾਰਤ, ਕਮਲ ਸਾਨੀ ਪਿੰਗਾਵਾਲਾ ਚੌਂਕ ਗੁਰਾਇਆ ਜਲੰਧਰ ਤੋਂ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ, ਕਮਲ, ਦੀਪਿਕਾ, ਗਾਵਿਆ ਅਤੇ ਸੁੱਚਾ ਸਿੰਘ ਪਾਠਕ ਅਤੇ ਵਿਨੋਦਪੁਰੀ। ਪਿੰਡ ਕੁੜਿਆਣਾ, ਜ਼ਿਲ੍ਹਾ ਫਜ਼ਿਲਕਾ ਤੋਂ ਜੀਤ ਸਿੰਘ, ਦਰਸ਼ਨ, ਮਲਕੀਤ, ਦਪਿੰਦਰ, ਗੁਰਸ਼ਬਦ ਅਤੇ ਪੂਰਾ ਹੀ ਇਹਨਾਂ ਦਾ ਬਰਾੜ ਪਰਿਵਾਰ। ਰਜੌਨੀ, ਜ਼ਿਲ੍ਹਾ ਮਹੋਬਾ, ਬੁੰਦੇਲਖੰਡ, ਉੱਤਰ ਪ੍ਰਦੇਸ਼ ਤੋਂ ਉਦੇਬਾਨ, ਜੈ ਹਿੰਦ, ਦੀਕਸ਼ਾ, ਪ੍ਰਤੀਕਸ਼ਾ, ਵਿਮਲੇਸ਼, ਦਿਵਿਆਂਸ਼ ਅਤੇ ਪੂਰਾ ਹੀ ਇਹਨਾਂ ਦਾ ਬਘੇਲ ਪਰਿਵਾਰ। ਤਾਂ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ।

ਤੇ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਦਿਓ ਆਗਿਆ ਅਤੇ ਆਗਿਆ ਦੇ ਨਾਲ ਮੈਂ ਉਹਨਾਂ ਤੋਂ ਮਾਫ਼ੀ ਮੰਗਣਾ ਚਾਹੁੰਦਾ ਜਿਨ੍ਹਾਂ ਦਾ ਨਾਮ ਇਸ ਪ੍ਰੋਗਰਾਮ ਤਹਿਤ ਸ਼ਾਮਲ ਨਹੀਂ ਕਰ ਸਕਿਆ।

0: FM ਬੈਂਡ 100.2 MHz ਤੇ ਲਾਈਵ ਸਟ੍ਰੀਮ ਜ਼ਰੀ ਨਿਊਜ਼ ਔਨ ARF ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਪ੍ਰੋਗਰਾਮ ਹਿੰਦੀ ਜ਼ਾਇਕਾ ਲੈ ਕੇ ਅਸੀਂ ਦੋਵੇਂ ਜਣੇ ਹਾਜ਼ਰ ਹਾਂ। ਮੈਂ ਹਾਂ ਜਸਵਿੰਦਰ ਸਿੰਘ ਸਹਿਗਲ ਤੇ ਮੇਰੇ ਨਾਲ ਨੇ ਜੀ
1: ਤਰਨਜੀਤ ਕੌਰ।
0: ਹੋਰ ਜੀ ਤਰਨਜੀਤ ਜੀ, ਕੀ ਹਾਲ ਹੈ?
1: ਹਾਂਜੀ ਠੀਕ ਹੈ ਜੀ, ਵਧੀਆ
0: ਜੀ, ਬਹੁਤ ਵਧੀਆ ਜੀ। ਉਮੀਦ ਕਰਦੇ ਹਾਂ ਸਰੋਤੇ ਵੀ ਠੀਕ ਠਾਕ ਹੋਣਗੇ
1: ਜੀ
0: ਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ।
1: ਜੀ
0: ਸੁਣਦੇ ਸੁਣਦੇ ਅਸੀਂ ਉਹਨਾਂ ਨਾਲ ਇੱਕ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਅਸੀਂ ਉਹਨਾਂ ਨਾਲ ਜ਼ਰੂਰ ਸਾਂਝੀ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਮਾਪਿਆਂ ਦਾ ਆਪਣੇ ਬੱਚਿਆਂ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੁੰਦਾ, ਉਸੇ ਤਰ੍ਹਾਂ ਹੀ ਮੈਨੂੰ ਲੱਗਦਾ ਵੀ ਇੱਕ ਜਿਹੜਾ ਬੱਚਿਆਂ ਦਾ ਆਪਣੇ ਅਧਿਆਪਕਾਂ ਦੇ ਪ੍ਰਤੀ ਇੱਕ ਬਹੁਤ ਹੀ ਗੂੜਾ ਰਿਸ਼ਤਾ ਹੁੰਦਾ। ਜਿਸ ਤਰ੍ਹਾਂ ਮਾਪੇ ਜਿਹੜੇ ਨੇ ਉਸਨੂੰ ਆਪਣੇ ਬੱਚਿਆਂ ਨੂੰ ਸੰਸਕਾਰ ਸਿਖਾਉਂਦੇ ਨੇ, ਤੇ ਮੈਨੂੰ ਲੱਗਦਾ ਅਧਿਆਪਕ ਜਿਹੜਾ ਆਪਣੇ ਬੱਚਿਆਂ ਨੂੰ ਗਿਆਨ ਦਿੰਦੇ ਨੇ, ਕਿਉਂਕਿ ਜਦੋਂ ਬੱਚਾ ਜਦੋਂ ਸਕੂਲ ਜਾਣਾ ਸ਼ੁਰੂ ਕਰਦਾ ਤਾਂ ਉਹ ਸਿਰਫ ਇੱਕ ਕੋਰਾ ਕਾਗਜ਼ ਹੁੰਦਾ, ਤਾਂ ਇੱਕ ਮਿੱਟੀ ਨੂੰ ਸੋਨੇ ਵਿੱਚ ਤਬਦੀਲ ਕਰਨ ਦਾ ਜਿਹੜਾ ਹੁਨਰ ਹੈ ਉਹ ਮੈਨੂੰ ਲੱਗਦਾ ਅਧਿਆਪਕ ਕੋਲ ਹੁੰਦਾ।
1: ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ ਅਧਿਆਪਕ ਨੂੰ ਦੇਖੋ ਇੱਕ ਘੁਮਿਆਰ ਦੇ ਤੌਰ 'ਤੇ ਵੀ ਅਸੀਂ ਕਹਿ ਸਕਦੇ ਹਾਂ, ਜਿਵੇਂ ਘੁਮਿਆਰ

0: ਸੋਹਣੇ ਸੋਹਣੇ ਮਿੱਟੀ ਦੇ ਘੜੇ ਬਣਾਉਂਦਾ ਹੈ ਨਾ, ਉਹਨੂੰ ਕਿੰਨੀ
1: ਜੀ
0: ਸੋਹਣੀ ਸੋਹਣੀ ਮੂਰਤ ਦੇ ਦਿੰਦਾ ਹੈ ਨਾ, ਆਪਣੀ
1: ਜੀ
0: ਕਲਾਕਾਰੀ ਨਾਲ ਕਿੰਨੀ ਸੋਹਣੇ ਸੋਹਣੇ ਬਣਾ ਦਿੰਦਾ, ਉਸੇ ਤਰੀਕੇ ਨਾਲ ਉਹ ਬੱਚਿਆਂ ਨੂੰ ਵੀ ਨਵੀਂ ਮੂਰਤ ਦਿੰਦਾ। ਬੱਚੇ
1: ਜੀ
0: ਬਿਲਕੁਲ ਬਲੈਂਕ ਆਪਣੇ ਘਰੋਂ ਆਉਂਦੇ ਆ, ਦੇਖੋ ਹੈ ਨਾ, ਦੋ ਦੋ ਢਾਈ ਢਾਈ ਸਾਲ ਦੇ ਬੱਚਿਆਂ ਨੂੰ ਕੁਛ ਨਹੀਂ ਪਤਾ ਹੈਗਾ, ਪਰ ਇੱਕ ਟੀਚਰ ਹੈ ਜੋ ਉਹਨੂੰ ਹਰ ਤਰੀਕੇ ਨਾਲ ਉਹਦੀ ਪਰਵਰਿਸ਼ ਕਰਦਾ, ਉਹਨੂੰ ਗਰੋ ਅਪ ਕਰਦਾ ਹੈ ਨਾ।
1: ਜੀ ਬਿਲਕੁਲ ਜੀ, ਗਰੋਥ ਕਰਦਾ ਹੈ ਕਿਉਂਕਿ ਮਿੱਟੀ ਜਿਹੜੀ ਹੈ, ਮਿੱਟੀ ਨੂੰ ਸਹੀ ਢੰਗ ਦੇ ਵਿੱਚ ਢਾਲਣਾ ਉਹ ਸਿਰਫ ਇੱਕ ਘੁਮਿਆਰ ਹੀ
0: ਘੁਮਿਆਰ
1: ਜਾਣਦਾ ਹੈ, ਤੇ
0: ਜੀ
1: ਉਸ ਨੂੰ ਜਿਸ ਤਰ੍ਹਾਂ ਹੀਰੇ ਦੀ ਪਰਖ ਹੈ ਉਹ ਜੋਰੀ ਨੂੰ ਪਤਾ ਹੈ, ਤਾਂ ਇਸੇ
0: ਜੀ
1: ਤਰ੍ਹਾਂ ਅਧਿਆਪਕ ਨੂੰ ਪਤਾ ਹੈ ਵੀ ਮੇਰੇ ਬੱਚੇ ਦੇ ਵਿੱਚ
0: ਜੀ
1: ਕਿਹੜੇ ਉਸਦੇ ਵਿੱਚ ਗੁਣ ਨੇ, ਉਸ ਗੁਣਾਂ ਨੂੰ ਪਰਖ ਕੇ ਉਸ ਦੇ ਵਿੱਚ ਇੱਕ ਤਰਾਸ਼ਨਾ ਹੀਰੇ
0: ਜੀ
1: ਦੀ ਤਰ੍ਹਾਂ, ਸੋਨੇ ਦੀ ਤਰ੍ਹਾਂ ਉਸ ਨੂੰ ਬਣਾਉਣਾ
0: ਜੀ
1: ਉਹ ਇੱਕ ਅਧਿਆਪਕ ਹੀ ਜਾਣਦਾ ਹੈ। ਤਾਂ ਇਸੇ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਸਾਡਾ ਵਿਸ਼ਾ ਹੈ ਬੱਚਿਆਂ ਦਾ, ਅਧਿਆਪਕਾਂ ਦਾ ਆਪਸੀ ਰਿਸ਼ਤਾ,
0: ਰਿਸ਼ਤਾ
1: ਤੇ ਇਸੇ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ
0: ਜੀ
1: ਕਰਾਂਗੇ, ਪਰ ਉਸ ਤੋਂ ਪਹਿਲਾਂ ਵੇਲਾ ਹੋ ਗਿਆ ਇੱਕ ਗੀਤ ਦਾ।
0: ਜੀ।

0: ਜੀ ਪ੍ਰੋਗਰਾਮ ਫੁਲਕਾਰੀ 'ਚ ਫੇਰ ਹਾਜ਼ਰ ਹਾਂ ਜੀ ਅਸੀਂ। ਮੈਂ ਹਾਂ ਜਸਵਿੰਦਰ ਸਿੰਘ ਅਤੇ ਮੇਰੇ ਨਾਲ ਨੇ ਜੀ।
1: ਤਰਨਜੀਤ ਕੌਰ।
0: ਅਤੇ ਅੱਜ ਅਸੀਂ ਇਸ ਪ੍ਰੋਗਰਾਮ 'ਚ ਗੱਲ ਕਰ ਰਹੇ ਸੀਗੇ ਬੱਚਿਆਂ ਦਾ ਅਧਿਆਪਕ ਪ੍ਰਤੀ ਕੀ ਰਿਸ਼ਤਾ ਹੈ, ਅਤੇ
1: ਜੀ
0: ਮੈਨੂੰ ਲੱਗਦਾ ਵੀ ਉਹ ਰਿਸ਼ਤਾ ਬੜਾ ਗੂੜਾ ਹੁੰਦਾ,
1: ਜੀ
0: ਕਿਉਂਕਿ ਗਿਆਨ ਦਾ ਪ੍ਰਕਾਸ਼ ਜਿਹੜਾ ਉਹ ਅਧਿਆਪਕ ਕੋਲ ਹੁੰਦਾ ਹੈ। ਜਿਸ
1: ਜੀ
0: ਤਰ੍ਹਾਂ ਨਾਮ ਦੀ ਦਾਤ ਸਾਨੂੰ ਪਰਮਾਤਮਾ ਬਖਸ਼ਦਾ, ਮੈਨੂੰ
1: ਜੀ
0: ਲੱਗਦਾ ਵੀ ਜਿਹੜੀ ਗਿਆਨ ਹੈ ਜਿਹੜਾ ਸਾਨੂੰ ਇੱਕ ਬੱਚੇ ਨੂੰ ਜਿਹੜਾ ਉਹ ਅਧਿਆਪਕ ਦਿੰਦਾ,
1: ਜੀ
0: ਹਨੇਰਾ ਦੂਰ ਕਰਕੇ ਗਿਆਨ ਦਾ ਚਾਨਣ ਫੈਲਾਉਣ ਦਾ ਰਾਹ ਜਿਹੜਾ ਉਹ ਇੱਕ ਅਧਿਆਪਕ
1: ਅਧਿਆਪਕ
0: ਸਿਖਾਉਂਦਾ।
1: ਜੀ।

0: ਤੇ ਉਹ ਵਿਦਿਆਰਥੀ ਨੂੰ ਸਹੀ ਤੇ ਗਲਤ ਦੀ
1: जी
0: ਜਿਹੜੀ ਹੈ ਉਹ ਪਹਿਚਾਣ ਵੀ ਕਰਾਉਂਦਾ ਹੈ ਵੀ
1: जी
0: ਕਿਹੜੇ ਰਾਹ ਤੇ ਜਾਓਗੇ ਤੇ ਕਿਹੜੇ
1: जी
0: ਰਾਹ ਤੇ ਤੁਹਾਨੂੰ ਸਹੀ ਦਿਸ਼ਾ ਮਿਲੇਗੀ, ਕਿਹੜੇ
1: जी
0: ਰਾਹ ਤੇ ਤੁਹਾਨੂੰ ਜਿਹੜੀ ਹੈ ਗਲਤ
1: जी
0: ਦਿਸ਼ਾ ਮਿਲੇਗੀ।
1: ਕਹਿਣ ਦਾ ਭਾਵ ਇਹ ਹੈ ਕਿ ਅਧਿਆਪਕ ਤੇ ਇੱਕ ਵਿਦਿਆਰਥੀ ਦਾ ਰਿਸ਼ਤਾ ਸਿਰਫ ਇੱਕ ਕਿਤਾਬੀ ਗਿਆਨ ਤੱਕ ਹੀ ਸੀਮਿਤ ਨਹੀਂ ਹੈ।
0: ਜੀ
1: ਅਧਿਆਪਕ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਂਦਾ ਹੈ ਨਾ,
0: ਜੀ
1: ਚੰਗੇ ਮਾੜੇ ਦਾ ਫਰਕ ਵੀ ਸਿਖਾਉਂਦਾ ਹੈ,
0: ਜੀ
1: ਵੱਡਿਆਂ ਦਾ ਸਤਿਕਾਰ ਕਿਵੇਂ ਕਰੀਦਾ ਹੈ, ਛੋਟਿਆਂ ਨਾਲ ਕਿਵੇਂ ਵਰਤਣਾ ਹੈਗਾ, ਹੈ ਨਾ, ਇਹ
0: ਜੀ
1: ਸਾਰਾ ਕੁਝ ਸਾਨੂੰ ਅਧਿਆਪਕ ਹੀ ਦੱਸ ਰਿਹਾ,
0: ਜੀ
1: ਕਿਉਂਕਿ
0: ਬਿਲਕੁਲ
1: ਦੇਖੋ ਘਰ 'ਚ ਤਾਂ ਅਸੀਂ ਇੰਨਾ ਸਮਾਂ ਨਹੀਂ ਰਹਿ ਰਹੇ, ਸਕੂਲ 'ਚ ਅਸੀਂ 7 ਘੰਟੇ ਬਿਤਾ ਰਹੇ ਹਾਂ, ਹੈ ਨਾ, ਆਪਣੇ ਪੇਰੈਂਟਸ ਦੇ ਨਾਲ ਤਾਂ ਬੱਚਾ ਬਹੁਤ ਘੱਟ ਸਮਾਂ ਅੱਜ ਕੱਲ੍ਹ ਦੇ ਟਾਈਮ ਵਿੱਚ ਗੁਜ਼ਾਰ ਰਿਹਾ ਹੈ, ਕਿਉਂਕਿ ਸਕੂਲ, ਸਕੂਲ ਤੋਂ ਬਾਅਦ ਟਿਊਸ਼ਨਸ, ਸਭ ਤੋਂ ਜ਼ਿਆਦਾ ਸਮਾਂ ਉਹ ਆਪਣੇ ਗੁਰੂ ਨਾਲ, ਆਪਣੇ ਅਧਿਆਪਕ ਨਾਲ ਹੀ ਬਿਤਾ ਰਿਹਾ ਹੈ, ਇਸ ਕਰਕੇ ਅਧਿਆਪਕ ਹੀ ਉਹਨੂੰ ਚੰਗਾ ਮਾੜਾ ਹਰ ਕੁਝ ਉਹਨੂੰ ਅਧਿਆਪਕ ਹੀ ਸਿਖਾ ਰਿਹਾ ਹੈ।
0: ਜੀ ਬਿਲਕੁਲ ਜੀ, ਚੰਗੇ ਮਾੜੇ ਦੇ ਨਾਲ ਜਿਹੜਾ ਇੱਕ ਉਹਦਾ ਆਤਮ ਵਿਸ਼ਵਾਸ ਹੈ, ਜਿਹੜਾ
1: ਜੀ
0: ਉਹਦਾ ਮਨੋਬਲ ਹੈ, ਉਹ ਵਧਾਉਣ ਦੇ ਵਿੱਚ ਮੈਨੂੰ ਲੱਗਦਾ ਹੈ ਅਧਿਆਪਕ ਦਾ ਬਹੁਤ ਵੱਡਾ
1: ਜੀ
0: ਯੋਗਦਾਨ ਹੁੰਦਾ ਹੈ। ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ, ਬੱਚਾ ਜਿਹੜਾ ਹੈਗਾ ਵੀ ਉਸ ਗਿਆਨ ਨੂੰ ਜਾਂ ਉਸ ਕਿਤਾਬ ਨੂੰ ਜਾਂ ਉਸ ਚੀਜ਼ ਦੇ ਉੱਤੇ ਉਨੀ ਜਿਹੜਾ ਕੰਸਨਟ੍ਰੇਟ ਉਹ ਨਹੀਂ ਕਰ ਪਾਉਂਦਾ, ਪਰ
1: ਜੀ
0: ਉਸ ਨੂੰ ਕੰਸਨਟ੍ਰੇਟ ਕਰਨ ਦਾ ਤਰੀਕਾ ਜਿਹੜਾ ਉਹ ਅਧਿਆਪਕ ਜਿਹੜਾ ਹੈਗਾ ਉਹ ਰਾਹ
1: ਜੀ
0: ਦਿਖਾਉਂਦਾ ਵੀ ਇਸ ਤਰੀਕੇ ਸਿਰ ਜਿਹੜਾ ਹੈਗਾ ਵੀ ਬੱਚੇ ਨੂੰ ਜਿਹੜਾ ਉਹ ਜਾਣਾ ਚਾਹੀਦਾ ਹੈ। ਤੇ
1: ਜੀ
0: ਉਸ ਦੇ ਨਾਲ ਮੈਨੂੰ ਲੱਗਦਾ ਵੀ ਜਿਹੜਾ ਹੈਗਾ ਵੀ ਲੁਕੀ ਹੋਈ ਪ੍ਰਤਿਭਾ ਨੂੰ ਜਿਹੜਾ ਉਹ ਨਿਖਾਰਦਾ ਵੀ
1: ਜੀ
0: ਹੈਗਾ, ਜਿਹੜਾ ਹਰ ਬੱਚੇ ਵਿੱਚ ਕੋਈ ਨਾ ਕੋਈ ਜਿਹੜੀ ਖਾਸ
1: ਜੀ
0: ਯੋਗਤਾ ਹੁੰਦੀ ਹੈ। ਕਈ ਵਾਰੀ ਉਹ ਜਿਹੜੀ ਯੋਗਤਾ ਜਿਹੜੀ ਹੈ ਉਹ ਬੱਚਾ ਉਸ ਨੂੰ ਦੇਖ ਨਹੀਂ ਪਾਉਂਦਾ।
1: ਜੀ
0: ਕਈ ਵਾਰੀ ਕਿਸੇ ਦੇ ਵਿੱਚ ਕੋਈ ਹੁਨਰ ਹੁੰਦਾ ਹੈ, ਉਹ ਹੁਨਰ ਦੇ ਵਿੱਚ ਕਿਸ ਤਰ੍ਹਾਂ ਉਸ ਹੁਨਰ ਨੂੰ ਉਹ ਵਰਤਣ ਦਾ ਜਿਹੜਾ ਤਰੀਕਾ ਹੈ ਉਹ
1: ਜੀ
0: ਅਧਿਆਪਕ ਨੇ ਸਿਖਾਉਣਾ ਹੁੰਦਾ।
1: ਜੀ ਜਿਵੇਂ ਸਕੂਲਾਂ ਵਿੱਚ ਦੇਖੋ ਕਿੰਨੀ ਤਰ੍ਹਾਂ ਦੀ ਐਕਟੀਵਿਟੀਜ਼ ਹੁੰਦੀਆਂ ਨੇ, ਹੈ
0: ਜੀ
1: ਨਾ,
0: ਬਿਲਕੁਲ ਜੀ,
1: ਫਿਰ ਉਹਨਾਂ ਐਕਟੀਵਿਟੀਜ਼ ਦੇ ਅਕੋਰਡਿੰਗ ਹੀ ਇੱਕ ਅਧਿਆਪਕ ਜਿਹੜਾ ਬੱਚੇ ਨੂੰ ਉਸ ਅਕੋਰਡਿੰਗ ਢਾਲਦਾ ਹੈ ਵੀ ਇਹ ਬੱਚਾ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ, ਇਹ ਬੱਚਾ ਇਸ ਖੇਡ ਵਿੱਚ ਪਾਰਟਿਸਿਪੇਟ ਕਰ
0: ਜੀ
1: ਸਕਦਾ ਹੈ, ਇਸ ਤਰੀਕੇ ਨਾਲ ਬੱਚਾ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਵੀ ਨਿਖਾਰ ਸਕਦਾ ਹੈ ਅਤੇ ਸਭ ਦੇ ਸਾਹਮਣੇ ਆਉਂਦੀ ਹੈ।
0: ਜੀ ਬਿਲਕੁਲ ਜੀ, ਕਿਉਂਕਿ ਜਿਸ ਤਰ੍ਹਾਂ ਅੱਜ ਕੱਲ੍ਹ ਆਪਣੀਆਂ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ,
1: ਜੀ
0: ਛੁੱਟੀਆਂ ਦੇ ਵਿੱਚ ਕਈ ਵਾਰੀ ਆਪਾਂ ਨੂੰ ਲੱਗਦਾ ਹੈ ਨਹੀਂ ਯਾਰ ਛੁੱਟੀਆਂ ਨੇ, ਗਰਮੀਆਂ ਦੇ ਵਿੱਚ ਬੱਚੇ ਨੂੰ ਘਰ ਬਿਠਾਉਣਾ ਚਾਹੀਦਾ,
1: ਜੀ
0: ਪਰ ਘਰ ਬੈਠ ਕੇ ਮੈਨੂੰ ਲੱਗਦਾ ਉਹ ਸਾਰਾ ਦਿਨ ਫਿਜ਼ੀਕਲ ਐਕਟੀਵਿਟੀ ਕੱਢ
1: ਜੀ
0: ਤੇ ਉਹ ਜਿਹੜੀ ਉਹ ਮੋਬਾਈਲ ਜਾਂ ਟੀਵੀ
1: ਜੀ
0: ਦੀ ਐਕਟੀਵਿਟੀ ਹੈ ਉਹ ਜ਼ਿਆਦਾ ਹੁੰਦੀ ਹੈ। ਤੇ ਮੈਨੂੰ ਲੱਗਦਾ ਮਾਪਿਆਂ ਨੂੰ ਇਸ ਵੱਲ ਜਿਹੜਾ ਗੌਰ ਜ਼ਰਾ ਜ਼ਰੂਰ ਕਰਨਾ ਚਾਹੀਦਾ।
1: ਜੀ
0: ਜਿਹੜੇ ਸਮਰ ਕੈਂਪ ਲੱਗ ਰਹੇ ਨੇ ਉਹ ਇਸੇ ਲਈ ਹੀ ਲੱਗਦੇ ਨੇ ਕਿ ਜਿਹੜੇ ਬੱਚਿਆਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਹੁਨਰ ਨੂੰ ਤਰਾਸ਼ ਕੇ ਉਹ ਜਿਹੜੇ ਉਸ ਦੇ ਅਧਿਆਪਕ ਨੇ ਉਸ ਨੂੰ ਕਰ ਸਕਣ।
1: ਜੀ
0: ਸਮਰ ਕੈਂਪ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਵੀ ਉਹ ਕੋਈ ਡਰਾਇੰਗ ਦਾ ਹੀ ਹੋਵੇ,
1: ਜੀ
0: ਸਮਰ ਕੈਂਪ ਡਾਂਸ ਦਾ ਵੀ ਹੋ ਸਕਦਾ ਹੈ,
1: ਜੀ
0: ਕਿਸੇ ਖੇਡ ਦਾ ਵੀ ਹੋ
1: ਜੀ
0: ਸਕਦਾ ਹੈ ਜਾਂ ਕੁਝ ਹੋਰ ਤਰੀਕਿਆਂ ਦਾ ਵੀ ਹੋ ਸਕਦਾ ਹੈ। ਤਾਂ ਉਹ ਜਿਹੜਾ ਘੰਟੇ 2 ਘੰਟੇ ਆ ਜਿਹੜਾ ਮਾਪਿਆਂ ਨੂੰ ਉਸ ਪ੍ਰਤੀ ਜਿਹੜਾ ਜਾਗਰੂਕ ਜ਼ਰੂਰ
1: ਜੀ
0: ਰਹਿਣਾ ਚਾਹੀਦਾ ਹੈ।
1: ਇਸ ਤਰੀਕੇ ਨਾਲ ਦੇਖੋ ਬੱਚਾ ਫਿਜ਼ੀਕਲ ਐਕਟਿਵ ਵੀ ਹੋਏਗਾ, ਬੱਚੇ ਦਾ ਮਾਈਂਡ ਜਿਹੜਾ ਫੋਨ ਤੋਂ ਟੀਵੀ ਤੋਂ ਇੱਕ ਪਾਸੇ ਹਟੇਗਾ।
0: ਜੀ
1: ਜੀ
0: ਬਿਲਕੁਲ ਜੀ, ਇੱਕ ਪਾਸੇ ਵੀ ਹਟੇਗਾ ਤੇ ਅਸੀਂ ਵੀ ਇਸ ਵੱਲ ਗੱਲਾਂ ਜਿਹੜੀਆਂ ਜ਼ਰੂਰ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।
1: ਜੀ

0: Akashvani at 90.
1: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਫੁਲਕਾਰੀ, ਅਤੇ ਫੁਲਕਾਰੀ ਵਿੱਚ ਅਸੀਂ ਹਿੱਸਾ ਪਾ ਰਹੇ ਹਾਂ, ਮੇਰੇ ਨਾਲ ਜਸਵਿੰਦਰ ਅਤੇ ਮੈਂ ਤਰਨਜੀਤ ਕੌਰ, ਅਤੇ ਗੱਲ ਹੋ ਰਹੀ ਹੈ ਟੀਚਰ ਅਤੇ ਸਟੂਡੈਂਟ ਦੀ, ਵਿਦਿਆਰਥੀਆਂ ਦੇ ਆਪਸੀ ਰਿਸ਼ਤੇ ਦੀ। ਅਤੇ ਇਸ ਰਿਸ਼ਤੇ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਚੀਜ਼ ਹੈ ਕਿ ਹੁਣ ਛੁੱਟੀਆਂ ਹੋ ਗਈਆਂ ਨੇ ਅਤੇ ਛੁੱਟੀਆਂ ਦਾ ਹੋਮਵਰਕ ਵੀ ਮਿਲਿਆ ਹੋਇਆ। ਦੇਖੋ, ਅਧਿਆਪਕਾਂ ਵੱਲੋਂ ਜਿਹੜਾ ਸਟੂਡੈਂਟਸ ਨੂੰ ਮਿਲਿਆ ਹੋਇਆ ਹੋਮਵਰਕ, ਤਾਂ ਇਹ ਨਹੀਂ ਵੀ ਅਸੀਂ ਹੋਮਵਰਕ ਇੱਕ ਦਿਨ 'ਚ ਮੁਕਾ ਲਈਏ ਕਿ ਅਸੀਂ ਸਾਰੀ ਛੁੱਟੀਆਂ ਹੀ ਨਾ ਕਰੀਏ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਦੇਖੋ, ਇਹਦੇ ਲਈ ਸਾਨੂੰ ਇੱਕ ਪ੍ਰੋਪਰ ਰੂਟੀਨ ਬਣਾਉਣਾ ਚਾਹੀਦਾ, ਚਾਹੇ ਅਸੀਂ ਵੀਕਲੀ ਰੂਟੀਨ ਬਣਾਓ, ਚਾਹੇ ਜਿਵੇਂ ਮਰਜ਼ੀ, ਚਾਹੇ ਡੇ ਬਾਏ ਡੇ ਰੂਟੀਨ ਬਣਾਓ। ਉਹਦੇ ਵਿੱਚ ਅਸੀਂ ਰੋਜ਼ 1-2 ਘੰਟੇ ਆਪਣੇ ਹੋਮਵਰਕ ਨੂੰ, ਆਪਣੀ ਪੜ੍ਹਾਈ ਨੂੰ ਜ਼ਰੂਰ ਦੇਣਾ। ਉਹਦੇ ਵਿੱਚ ਅਸੀਂ ਲਿਖਣ ਵਾਲਾ ਕੰਮ ਵੀ ਕਰਨਾ, ਜਿਸ ਚੀਜ਼ ਦੇ ਵਿੱਚ ਅਸੀਂ ਵੀਕ ਹੈ, ਸਾਡੇ ਵੀਕ ਪੁਆਇੰਟ ਨੇ, ਚਾਹੇ ਮੈਥ ਲੈ ਲਓ, ਚਾਹੇ ਅੰਗਰੇਜ਼ੀ ਲੈ ਲਓ, ਪੰਜਾਬੀ ਲੈ ਲਓ, ਉਹ ਅਸੀਂ ਰਿਵਾਈਜ਼ ਵੀ ਕਰਨਾ ਹੈ ਅਤੇ ਪੜ੍ਹਨਾ ਵੀ ਹੈ। ਘੁੰਮਣ ਫਿਰਨ ਵੀ ਜਾਣਾ ਹੈ ਦੇਖੋ, ਪਰ ਘੁੰਮਣ ਫਿਰਨ ਦੇ ਨਾਲ ਹੋਮਵਰਕ ਜ਼ਿਆਦਾ ਜ਼ਰੂਰੀ ਹੈ। ਇਸ ਤਰ੍ਹਾਂ ਦਾ ਆਪਣਾ ਸ਼ਡਿਊਲ ਬਣਾਓ ਵੀ ਅਸੀਂ ਘੁੰਮ ਫਿਰ ਵੀ ਆਈਏ ਅਤੇ ਸਾਡਾ ਕੰਮ ਵੀ ਪਿੱਛੇ ਨਾ ਰਹੇ।
2: ਜੀ ਬਿਲਕੁਲ ਜੀ, ਪਿੱਛੇ ਕੋਈ ਨਾ ਰਹੇ, ਇਸੇ ਲਈ ਹੀ ਸਾਨੂੰ ਸਮਾਜ ਦੇ ਵਿੱਚ ਅਧਿਆਪਕ ਦੀ ਜਿਹੜੀ ਹੈ ਜ਼ਰੂਰਤ ਪੈਂਦੀ ਹੈ, ਕਿਉਂਕਿ ਇੱਕ ਸਮਾਜ ਦੀ ਤਰੱਕੀ ਦੇ ਲਈ ਜਾਂ ਸਮਾਜ ਦੇ ਵਿੱਚ ਇੱਕ ਡਾਕਟਰ, ਇੰਜੀਨੀਅਰ, ਵਿਗਿਆਨੀ, ਫੌਜੀ ਅਫਸਰ ਜਾਂ ਕੁਛ ਵੀ ਦੇਣਾ, ਉਹ ਸਿਰਫ ਅਤੇ ਸਿਰਫ ਮੰਨ ਲਓ ਇੱਕ ਅਧਿਆਪਕ ਦੀ ਹੀ ਦੇਣ ਹੁੰਦੀ ਹੈ। ਅਤੇ ਇਸੇ ਲਈ ਹੀ ਅਧਿਆਪਕ ਇੱਕ ਵਿਅਕਤੀ ਹੀ ਨਹੀਂ, ਸਗੋਂ ਪੂਰੇ ਸਮਾਜ ਦਾ ਜਿਹੜਾ ਭਵਿੱਖ ਤਿਆਰ ਕਰਦਾ। ਜਿਸ ਤਰ੍ਹਾਂ

0: ਉਦਾਹਰਣ ਦੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ APJ ਅਬਦੁਲ ਕਲਾਮ ਜੀ ਨੇ ਅਕਸਰ ਉਹਨਾਂ ਦੇ ਜਿਹੜੇ ਅਧਿਆਪਕ ਦੇ ਪ੍ਰਭਾਵ ਦਾ ਜਿਹੜਾ ਉਹ ਜ਼ਿਕਰ ਕਰਦੇ ਰਹਿੰਦੇ ਨੇ,
1: ਜੀ
0: ਜਿਵੇਂ ਚਾਣਕਿਆ ਨੇ ਆਪਣੀ ਸਿੱਖਿਆ ਅਤੇ ਮਾਰਗਦਰਸ਼ਨ ਵਾਲੀ ਕਾਮ ਬੱਚੇ ਨੂੰ ਚੰਦਰਗੁਪਤ ਮੌਰਿਆ ਵਰਗਾ ਇੱਕ
1: ਜੀ
0: ਮਹਾਨ ਜਿਹੜਾ ਸ਼ਾਸਕ ਬਣਾਇਆ
1: ਜੀ
0: ਹੈਗਾ। ਤਾਂ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਅਧਿਆਪਕ ਦਾ ਜਿਹੜਾ ਹੈਗਾ ਬੱਚੇ ਦੇ ਉੱਤੇ ਬੜਾ ਡੂੰਘਾ ਪ੍ਰਭਾਵ ਹੁੰਦਾ
1: ਜੀ
0: ਹੈਗਾ, ਇਸ ਲਈ ਅਧਿਆਪਕ ਦਾ ਸਾਨੂੰ ਜਿਹੜਾ ਉਹ ਸਤਿਕਾਰ ਕਰਨਾ ਚਾਹੀਦਾ,
1: ਜੀ
0: ਉਸਦੇ ਯੋਗਦਾਨ ਨੂੰ ਮੰਨਣਾ ਹੀ ਸਾਡਾ ਫਰਜ਼ ਹੈ।
1: ਜੀ
0: ਅਤੇ ਜੇ ਮਾਤਾ ਪਿਤਾ ਜੀਵਨ ਦਿੰਦੇ ਨੇ ਤਾਂ ਅਧਿਆਪਕ ਉਸ ਜੀਵਨ ਨੂੰ ਜਿਹੜਾ ਮਕਸਦ ਦੇ ਦਿੰਦਾ,
1: ਜੀ
0: ਤਾਂ ਉਸ ਮਕਸਦ ਨੂੰ ਪਛਾਣੀਏ, ਆਪਣੇ ਬੱਚਿਆਂ ਨੂੰ ਆਪਣੇ ਜਿਹੜਾ ਅਧਿਆਪਕ ਨੂੰ ਅਸੀਂ ਜਾਣੀਏ, ਅਤੇ ਉਹਨਾਂ ਦਾ ਜਿਹੜਾ ਸਾਡੀ ਦੇਣ ਹੈ ਸਮਾਜ ਨੂੰ, ਅਸੀਂ ਉਸ ਨੂੰ ਪਛਾਣਦੇ ਹੋਏ ਆਪਣਾ ਫਰਜ਼ ਜਿਹੜਾ ਜ਼ਿੰਮੇਵਾਰੀ ਉਹ ਪੂਰੀ ਕਰੀਏ।
1: ਜੀ ਆਪਣੀ ਮੰਜ਼ਿਲ ਤੱਕ ਅੱਗੇ ਵਧੀਏ।
0: ਜੀ
1: ਜੀ
0: ਬਿਲਕੁਲ ਜੀ, ਤਾਂ ਪ੍ਰੋਗਰਾਮ 'ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਪਰ ਸੁਣਦੇ ਹਾਂ ਉਸ ਤੋਂ ਪਹਿਲੇ ਇੱਕ ਗੀਤ।

0: ਜੀ ਪ੍ਰੋਗਰਾਮ ਫੁਲਕਾਰੀ 'ਚ
1: जी
0: ਗੱਲ ਕਰ ਰਿਹਾ ਜੀ ਵਿਦਿਆਰਥੀ ਅਤੇ ਅਧਿਆਪਕ ਦੀ। ਅਤੇ
1: जी
0: ਮੈਨੂੰ ਲੱਗਦਾ ਵੀ ਵਿਦਿਆਰਥੀ ਜਿਹੜਾ ਹੈਗਾ ਬੰਦਾ ਸਾਰੀ ਉਮਰ ਹੀ ਵਿਦਿਆਰਥੀ ਰਹਿੰਦਾ। ਜਿਸ ਦੇ ਮਨ ਦੇ ਵਿੱਚ ਇਹ ਗੱਲ ਹੈ ਵਿਦਿਆਰਥੀ ਹੋਣਾ ਮਾਣ ਦੀ ਗੱਲ ਹੈ, ਅਤੇ ਮੈਂ ਅੱਜ ਵੀ ਵਿਦਿਆਰਥੀ
1: जी
0: ਬਣ ਕੇ ਸਿੱਖਦਾ, ਅਤੇ ਸਿੱਖਣ ਦੀ ਮੈਨੂੰ ਲੱਗਦਾ ਵੀ
1: जी
0: ਕੋਈ ਉਮਰ ਨਹੀਂ ਹੁੰਦੀ।
1: जी
0: ਤਾਂ ਵਿਦਿਆਰਥੀ ਹੋਣਾ ਸਿਰਫ ਸਕੂਲ ਜਾਂ ਕਾਲਜ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਇਹ ਇੱਕ ਸੋਚ ਹੈ। ਜਿਸ
1: जी
0: ਦੀ ਸੋਚ ਜਿਹੀ ਹੁੰਦੀ ਹੈ ਉਹਦਾ ਵਿਸ਼ਾਲ ਜਿਹੜਾ ਹੈਗਾ, ਉਹ ਘੇਰਾ ਜਿਹੜਾ ਉਹ ਵਿਸ਼ਾਲ ਹੁੰਦਾ ਹੈਗਾ,
1: जी
0: ਅਤੇ ਉਸ ਦੇ ਨਾਲ ਹੀ ਦੁਨੀਆ ਜਿਹੜੀ ਹੈ ਲਗਾਤਾਰ ਬਦਲ ਰਹੀ ਹੈ। ਅਤੇ ਇਸ ਲਈ ਨਵੀਂ ਦੁਨੀਆ ਦੇ ਵਿੱਚ ਕੁਝ ਨਾ ਕੁਝ ਰੋਜ਼ ਜਿਹੜਾ ਹੈਗਾ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ।
1: जी ਤੇ ਸਿੱਟੇ ਵਜੋਂ ਜਸਵਿੰਦਰ ਜੀ, ਦੇਖੋ ਅਸੀਂ ਸਿਰਫ ਅਧਿਆਪਕ ਦਿਵਸ ਮਨਾ ਕੇ ਜਾਂ ਅਧਿਆਪਕਾਂ ਨੂੰ ਸਨਮਾਨ ਦੇ ਕੇ ਹੀ ਅਧਿਆਪਕਾਂ ਦਾ ਸਨਮਾਨ ਨਹੀਂ ਕਰ ਸਕਦੇ। ਇਹ ਰੋਜ਼ ਦੀ ਤਰ੍ਹਾਂ ਸਾਨੂੰ ਆਪਣੇ ਅਧਿਆਪਕਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ। ਤੇ ਅਧਿਆਪਕ ਦਾ ਸਨਮਾਨ ਜਾਂ ਉਹਨਾਂ ਨੂੰ ਅਵਾਰਡ ਤਾਂ ਉਦੋਂ ਹੀ ਮਿਲ ਜਾਂਦਾ ਜਦ ਉਹਨਾਂ ਦੇ ਚੰਡੇ ਹੋਏ ਸਟੂਡੈਂਟ, ਉਹਨਾਂ ਦੇ ਹੱਥੋਂ ਨਿਕਲੇ ਹੋਏ ਬੱਚੇ ਇੱਕ ਖਾਸ ਟੀਚੇ ਤੱਕ ਪਹੁੰਚ ਜਾਂਦੇ ਨੇ, ਆਪਣਾ ਮੁਕਾਮ ਹਾਸਲ ਕਰਦੇ ਨੇ।
0: ਜੀ ਬਿਲਕੁਲ ਜੀ। ਸੋ ਮੈਨੂੰ ਲੱਗਦਾ ਵੀ ਉਮਰ ਭਾਵੇਂ ਕੋਈ ਵੀ ਹੋਵੇ, ਗਿਆਨ ਪ੍ਰਾਪਤ ਕਰਨ ਦੀ ਇੱਛਾ ਜਿਹੜੀ ਹੈ ਇਨਸਾਨ ਨੂੰ ਅੱਗੇ ਵਧਾਉਂਦੀ ਹੈ। ਸਿੱਖਣਾ ਸਿਰਫ
1: जी
0: ਕਿਤਾਬਾਂ ਤੋਂ ਹੀ ਨਹੀਂ, ਸਾਨੂੰ ਤਜਰਬਿਆਂ ਤੋਂ, ਲੋਕਾਂ ਤੋਂ ਅਤੇ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਵੀ ਸਿੱਖਣਾ ਚਾਹੀਦਾ।
1: जी
0: ਸਾਡੇ ਜਿਹੜੇ ਵੱਡੇ ਵਡੇਰੇ ਨੇ ਉਹ ਸਾਨੂੰ ਸਿਖਾਉਂਦੇ ਨੇ, ਰੋਜ਼ ਕੁਝ
1: जी
0: ਨਾ ਕੁਝ ਨਵਾਂ ਸਿਖਾਉਂਦੇ ਨੇ। ਜਿਸ ਤਰ੍ਹਾਂ ਮਾਪੇ ਆਪਣੇ ਬੱਚੇ ਨੂੰ ਸਿਖਾਉਂਦੇ ਨੇ ਕੁਝ ਨਾ ਕੁਝ ਗਲਤ ਕੰਮ ਕਰਨ ਤੋਂ, ਉਸੇ ਤਰ੍ਹਾਂ ਹੀ ਹਰ ਘਰ ਦੇ ਵਿੱਚ ਜਿੰਨੀ ਦੇਰ ਮਾਪੇ ਨੇ, ਜਿਹੜਾ ਉਹਨਾਂ ਦਾ ਬੱਚਾ ਉਹਨਾਂ ਲਈ ਹੀ ਬੱਚਾ ਹੀ ਰਹਿੰਦਾ। ਭਾਵੇਂ
1: जी
0: ਜਿੰਨੀ ਮਰਜ਼ੀ ਜਿਹੜੀ ਹੈ ਕਮਾਈ ਜਿਹੜੀ ਹੈ ਉਹ
1: जी
0: ਵੱਧ ਹੋ ਜਾਵੇ, ਉਸ ਦੇ ਲਈ ਹੀ ਬੱਚਾ ਹੀ ਰਹਿੰਦਾ। ਕਿਉਂਕਿ ਘਰ ਦੇ ਵਿੱਚ ਕਦੇ ਵੀ ਕੋਈ ਵੀ ਸੁੱਖ ਹੈ ਦੁੱਖ ਹੈ ਉਹ ਹਮੇਸ਼ਾ ਹੀ ਉਹਨਾਂ ਦੇ ਜਿਹੜੇ ਵੱਡੇ ਨੇ ਉਹਨਾਂ ਦੇ ਲਈ ਕਾਰਗਰ ਸਿੱਧ ਹੁੰਦੇ
1: जी
0: ਨੇ, ਅਤੇ ਉਹਨਾਂ ਨੂੰ ਰੀਤੀ ਰਿਵਾਜਾਂ ਬਾਰੇ ਦੱਸਦੇ ਨੇ, ਅਤੇ ਉਸ ਤੋਂ ਇਲਾਵਾ ਦੁਨੀਆ ਦੇ ਵਿੱਚ ਦੱਸਦੇ ਨੇ ਵੀ ਕਿਸ ਬੰਦੇ ਨਾਲ ਤੁਸੀਂ ਕਿਸ ਤਰ੍ਹਾਂ ਜਿਹੜਾ ਉਹ ਨਜਿੱਠਣਾ ਹੈ।
1: जी
0: ਤਾਂ ਜਿਹੜਾ ਵਿਅਕਤੀ ਇਹ ਸਮਝ ਲੈਂਦਾ ਤਾਂ ਮੈਨੂੰ ਲੱਗਦਾ ਵੀ ਉਹ ਅੱਜ ਵੀ ਬਹੁਤ ਕੁਝ ਸਿੱਖ ਰਿਹਾ ਅਤੇ ਸਿੱਖਣਾ ਵੀ
1: जी
0: ਚਾਹੁੰਦਾ, ਅਤੇ ਇਹ ਉਹੀ ਜਿਹੜਾ ਅਸਲ ਮਾਇਨੇ ਦੇ ਵਿੱਚ ਜਿਹੜਾ ਕਾਮਯਾਬ ਬਣਦਾ, ਅਤੇ
1: जी
0: ਇੱਕ ਨਿਮਰਤਾ ਅਤੇ ਸਿੱਖਣ ਦੀ ਲਗਨ ਹੈ ਜਿਹੜੀ ਹੈ ਇਨਸਾਨ ਨੂੰ
1: जी
0: ਮਹਾਨ ਬਣਾਉਂਦੀ ਹੈ।
1: जी ਤੇ ਅਸੀਂ ਆਸ ਕਰਦੇ ਹਾਂ ਸਾਡੀ ਇਹਨਾਂ ਗੱਲਾਂ ਨਾਲ ਤੁਸੀਂ ਬਹੁਤ ਕੁਝ ਸਿੱਖੇ, ਤੁਸੀਂ ਵੀ ਬਹੁਤ ਕੁਝ ਸਿੱਖਿਆ ਹੋਏਗਾ, ਹੈ
0: ਜੀ
1: ਨਾ? ਤੇ
0: ਬਿਲਕੁਲ ਜੀ,
1: ਸਿੱਖਣ ਦੀ ਕੋਈ ਸਮੇਂ ਸੀਮਾ ਨਹੀਂ, ਕੋਈ ਉਮਰ ਨਹੀਂ, ਹਰ ਉਮਰ 'ਚ ਸਿੱਖੋ ਤੇ ਸਿਖਾਓ।
0: ਜੀ ਬਿਲਕੁਲ ਜੀ। ਅਤੇ ਪ੍ਰੋਗਰਾਮ 'ਤੇ ਅਖੀਰ 'ਚ ਆਓ ਸੁਣਦੇ ਹਾਂ ਗੀਤ।

0: ਸੋ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਸਾਡੇ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਇਆ ਹੋਵੇਗਾ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਇਹੀ ਕਹਿਣਾ ਚਾਹਾਂਗੇ, ਸਿੱਖਦੇ ਰਹੋ, ਹੱਸਦੇ ਰਹੋ, ਹਸਾਉਂਦੇ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ। ਅਤੇ ਮੈਨੂੰ ਦਿਓ ਜਸਵਿੰਦਰ ਸਿੰਘ ਸਹਿਗਲ ਨੂੰ ਅਤੇ ਮੇਰੇ ਨਾਲ
1: ਤਰਨਜੀਤ ਕੌਰ
0: ਦਿਓ ਪ੍ਰੋਗਰਾਮ
1: ਆਗਿਆ।
0: ਫੁਲਕਾਰੀ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ।

ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਸਵਾਗਤ ਹੈ ਸਾਡੀ ਸਾਰੀ ਭੈਣਾਂ ਦਾ ਆਕਾਸ਼ਵਾਣੀ ਪਟਿਆਲਾ ਵੱਲੋਂ ਪ੍ਰੋਗਰਾਮ ਨਾਰੀ ਲੋਕ 'ਚ, ਅਤੇ ਆਸ਼ਾ ਕਰਦੀ ਹਾਂ ਕਿ ਸਾਡੀਆਂ ਭੈਣਾਂ ਆਪਣੇ ਰੋਜ਼ ਦੇ ਰੂਟੀਨ ਦੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਕੇ ਸਾਡੇ ਪ੍ਰੋਗਰਾਮ ਦੇ ਇੰਤਜ਼ਾਰ ਵਿੱਚ ਬਹਿ ਗਈਆਂ ਹੋਣਗੀਆਂ। ਜਿਵੇਂ ਕਿ ਸਾਡੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਸੀਂ ਤੁਹਾਨੂੰ ਸੁਰਖੀ ਦੱਸਦੇ ਹਾਂ, ਅਤੇ ਮੈਂ ਤੁਹਾਨੂੰ ਅੱਜ ਦੀ ਸੁਰਖੀ ਦੱਸਣ ਜਾ ਰਹੀ ਹਾਂ। ਇੱਕ ਇਹ ਜੀ ਮੁੱਕੇਬਾਜ਼ ਬੌਕਸਰ ਹੈ ਜਿਹੜੀ ਮੈਰੀਕੌਮ, ਜਿਨ੍ਹਾਂ ਦਾ ਜਨਮ ਮਣੀਪੁਰ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ ਸੀਗਾ। ਆਪਣੀ ਗਰੀਬੀ ਦੇ ਬਾਵਜੂਦ ਵੀ ਉਹਨਾਂ ਨੇ ਇੰਨੀਆਂ ਜਿੱਤਾਂ ਹਾਸਿਲ ਕੀਤੀਆਂ ਨੇ, ਇੰਨੇ ਉਹਨਾਂ ਨੇ ਮੈਡਲ ਜਿੱਤੇ ਨੇ। 2012 ਦੇ ਲੰਡਨ ਓਲੰਪਿਕ ਵਿੱਚ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤਾ, 2014 ਦੇ ਏਸ਼ੀਆਈ ਖੇਡਾਂ ਵਿੱਚ ਵੀ ਉਹ ਪਹਿਲੀ ਮਹਿਲਾ ਬੌਕਸਰ ਰਹੀਆਂ ਨੇ। ਅਤੇ ਕਹਿਣ ਦਾ ਭਾਵ ਇਹ ਹੈ ਕਿ ਮੈਰੀਕੌਮ ਇੱਕ ਗਰੀਬ ਪਰਿਵਾਰ

ਜੰਮੀ ਪਲੀ ਹੋ ਕੇ ਵੀ ਉਹਨਾਂ ਨੇ ਆਪਣੀ ਗਰੀਬੀ ਨੂੰ ਕੋਈ ਇੰਨਾ ਉਹ ਨਹੀਂ ਕੀਤਾ ਵੀ ਮੈਂ ਗਰੀਬ ਹਾਂ ਤਾਂ ਮੈਂ ਕੁਛ ਨਹੀਂ ਕਰ ਸਕਦੀ। ਉਹਨਾਂ ਨੇ ਬਹੁਤ ਸਖਤ ਮਿਹਨਤ ਕੀਤੀ ਅਤੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਇਆ, ਮਿਹਨਤ ਕੀਤੀ ਅਤੇ ਉਹ ਮੁਕਾਮ ਹਾਸਿਲ ਕੀਤਾ ਜਿਹਦੇ ਤੌਰ 'ਤੇ ਅੱਜ ਦੇਖੋ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ। ਠੀਕ ਹੈ, ਇਸ ਤਰ੍ਹਾਂ ਹੀ ਸਾਨੂੰ ਵੀ ਆਪਣੀ ਕਮਜ਼ੋਰੀਆਂ ਨੂੰ, ਆਪਣੀ ਗਰੀਬੀ ਨੂੰ, ਜਾਂ ਆਪਣੀ ਕਿਸੇ ਵੀ ਫਿਜ਼ੀਕਲ ਸਾਡਾ ਕੋਈ ਵੀ ਅੰਗ ਖਰਾਬ ਹੈ ਜਾਂ ਕੁਛ ਵੀ ਸਾਨੂੰ ਪ੍ਰੋਬਲਮ ਹੈ, ਸਾਨੂੰ ਇਸ ਚੀਜ਼ ਨੂੰ ਅੱਗੇ ਨਾ ਰੱਖ ਕੇ ਆਪਣੀ ਮਿਹਨਤ ਨੂੰ, ਆਪਣੇ ਤਜਰਬੇ ਨੂੰ ਅੱਗੇ ਰੱਖਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਹੀ ਮੈਰੀ ਕੌਮ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।

0: ਜੀ ਭੈਣੋ, ਪ੍ਰੋਗਰਾਮ ਨਾਰੀ ਲੋਕ ਵਿੱਚ ਅਸੀਂ ਆਪਣੇ ਪ੍ਰੋਗਰਾਮ ਪਰਵਾਜ਼ ਤਹਿਤ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਸੰਨੀ ਗੁਪਤਾ ਹੋਰਾਂ ਨਾਲ, ਅਤੇ ਇਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਰਣਦੀਪ ਪੰਧੇਰ।
1: ਪ੍ਰੋਗਰਾਮ ਨਾਰੀ ਲੋਕ ਦਾ ਇਹ ਹਿੱਸਾ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੇਰ। ਕਹਿੰਦੇ ਨੇ ਸਿੱਖਿਆ ਸਾਨੂੰ ਉੱਡਣ ਲਈ ਖੰਭ ਦਿੰਦੀ ਹੈ, ਅਤੇ ਜਦੋਂ ਅਸੀਂ ਗੱਲ ਕੁੜੀਆਂ ਦੀ ਕਰਦੇ ਹਾਂ, ਧੀਆਂ ਦੀ ਕਰਦੇ ਹਾਂ, ਤਾਂ ਉਹਨਾਂ ਦੇ ਲਈ ਸਿੱਖਿਆ ਜਿਹੜੀ ਹੈ ਨਾ ਉਹ ਬਹੁਤ ਵੱਡਾ ਗਹਿਣਾ ਏ, ਕਿਉਂਕਿ ਇਹ ਗਹਿਣਾ ਉਹ ਹੈ, ਕਹਿੰਦੇ ਕਿ ਵਿੱਦਿਆ ਦਾ ਗਹਿਣਾ ਜਿਹੜਾ ਨਾ ਇਹ ਕਦੇ ਚੋਰੀ ਹੁੰਦਾ ਅਤੇ ਨਾ ਇਹਨੇ ਕਦੇ ਲੈਣਾ, ਅਤੇ ਖਾਸ ਕਰਕੇ ਇਹ ਉਹ ਗੁਣ ਹੈ ਜਿਹੜਾ ਧੀਆਂ ਨੂੰ ਉਹਨਾਂ ਦੇ ਪੈਰਾਂ ਦੇ ਉੱਤੇ ਖੜ੍ਹੇ ਕਰਦਾ, ਆਤਮ ਨਿਰਭਰ ਬਣਾਉਂਦਾ, ਆਪਣੇ ਆਪ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਸਮਰੱਥ ਕਰਦਾ। ਬਹੁਤ ਸਾਰੀਆਂ ਸਾਡੀਆਂ ਭੈਣਾਂ ਅਜਿਹੀਆਂ ਨੇ, ਸਾਡੀਆਂ ਧੀਆਂ ਅਜਿਹੀਆਂ ਨੇ ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਨੇ ਅਤੇ ਆਪਣੀ ਮੰਜ਼ਿਲ ਨੂੰ ਹਾਸਲ ਕੀਤਾ। ਸਾਡੇ ਸਟੂਡੀਓ ਦੇ ਵਿੱਚ ਅੱਜ ਮੇਰੇ ਨਾਲ ਇਸੇ ਤਰ੍ਹਾਂ ਦੇ ਇੱਕ ਭੈਣ ਮੌਜੂਦ ਨੇ, ਸੰਨੀ ਗੁਪਤਾ ਜੀ, ਜੋ ਕਿ ਸਰਕਾਰੀ ਹਾਈ ਸਕੂਲ ਬਰਸਟ ਦੇ ਵਿੱਚ ਬਤੌਰ ਹੈਡਮਿਸਟ੍ਰੈਸ ਕੰਮ ਕਰ ਰਹੇ ਨੇ। ਬਹੁਤ ਹੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ। ਅੱਜ ਗੱਲ ਕਰਦੇ ਹਾਂ ਉਹਨਾਂ ਦੇ ਸੁਪਨਿਆਂ ਦੀ ਪਰਵਾਜ਼ ਬਾਰੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਮ।
2: ਥੈਂਕ ਯੂ ਮੈਮ।
1: ਅੱਛਾ, ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ?
2: ਵੈਸੇ ਕੁੜੀਆਂ ਦੀ ਉਮਰ ਪੁੱਛਣੀ ਤਾਂ ਨਹੀਂ ਚਾਹੀਦੀ, ਪਰ ਮੈਂ ਮੇਰੀ ਏਜ ਜਿਹੜੀ ਆ ਉਹ 39 ਈਅਰਸ ਹੈ
1: ਜੀ। ਅਤੇ ਬਹੁਤ ਇਹ ਕੋਈ ਵੱਡੀ ਉਮਰ ਨਹੀਂ ਹੁੰਦੀ,
2: ਹਾਂਜੀ,
1: ਹੈ ਨਾ? ਮੈਂ ਇਸੇ ਕਰਕੇ ਕਿਹਾ ਕਿ ਬਹੁਤ ਅਰਲੀ ਏਜ ਦੇ ਵਿੱਚ ਤੁਸੀਂ ਇੱਕ ਮੁਕਾਮ ਹਾਸਲ ਕਰ ਲਿਆ ਆਪਣੀ ਜ਼ਿੰਦਗੀ ਦੇ ਵਿੱਚ।
2: ਹਾਂਜੀ,
1: ਇਹ ਇੱਥੋਂ ਤੱਕ ਆਉਣ ਪਿੱਛੇ ਯਕੀਨਨ ਬਹੁਤ ਸਾਰਾ ਸੰਘਰਸ਼ ਹੁੰਦਾ, ਪਰ ਤੁਸੀਂ ਟੀਚਿੰਗ ਦੇ ਵਿੱਚ ਹੀ ਆਉਣਾ, ਇਹ ਕਦੋਂ ਸੋਚਿਆ?
2: ਐਕਚੁਅਲ 'ਚ ਜੋ ਆਪਾਂ ਸੋਚਦੇ ਹਾਂ ਮੈਨੂੰ ਲੱਗਦਾ ਕਿ ਉਹ ਹੁੰਦਾ ਨਹੀਂ, ਸੋਚਦੇ ਕੁਛ ਹੋਰ ਹਾਂ ਅਤੇ ਹੋ ਕੁਛ ਹੋਰ ਹੀ ਜਾਂਦਾ। ਜ਼ਿੰਦਗੀ ਇੱਕ ਸੰਘਰਸ਼ ਹੈ, ਹਰੇਕ ਕੋਈ ਉਸਨੂੰ ਜੀ ਰਿਹਾ
1: ਜੀ,
2: ਅਤੇ ਮੇਰੀ ਲਾਈਫ ਦਾ ਜਿਹੜਾ ਹੈ ਉਹ ਵੀ ਸੰਘਰਸ਼ ਰਿਹਾ ਹੈ, ਅਤੇ ਜਿਵੇਂ ਕਿ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਟੀਚਰ ਬਣਾਂਗੀ।
1: ਅੱਛਾ,
2: ਹਾਂਜੀ, ਤਾਂ ਮੇਰਾ ਜਿਹੜਾ ਫਸਟ ਏਮ ਸੀ ਉਹ ਐਜ਼ ਅ ਡਾਕਟਰ ਸੀਗਾ।
1: ਅੱਛਾ, ਤਾਂ
2: ਤੁਸੀਂ ਮੇਰਾ ਨਾਮ ਵੀ ਦੇਖਿਆ ਹੋਣਾ, ਸਨੀ ਮੁੰਡਿਆਂ ਵਾਲਾ ਹੈ
1: ਜੀ।
2: ਤਾਂ ਮੇਰੇ ਪਾਪਾ ਉਹਨਾਂ ਨੇ, ਮੈਂ ਘਰ ਵਿੱਚ ਪਹਿਲੀ ਬੇਟੀ ਸੀ, ਅਤੇ ਮੈਨੂੰ ਜਿਹੜੀ ਪਰਵਰਿਸ਼ ਆ ਉਹ ਸ਼ੁਰੂ ਤੋਂ ਹੀ ਮੁੰਡਿਆਂ ਦੀ ਤਰ੍ਹਾਂ ਹੀ ਹੋਈ, ਈਵਨ ਕਿ ਉਹਨਾਂ ਨੇ ਮੇਰਾ ਨਾਮ ਵੀ ਮੁੰਡਿਆਂ ਵਾਲਾ ਹੀ ਰੱਖਿਆ।

0: जी
1: ਤੇ ਉਹਨਾਂ ਦਾ ਸੁਪਨਾ ਸੀ ਕਿ ਮੈਨੂੰ ਜਿਹੜਾ ਹੈ ਉਹ ਐਜ਼ ਅ ਡਾਕਟਰ ਦੇਖਣਾ ਚਾਹੁੰਦੇ ਸੀ।
0: ਜੀ
1: ਤਾਂ ਇਸ ਲਈ ਪਹਿਲਾਂ ਜਿਹੜੀ ਮੈਂ ਆਪਣੀ ਪੁਲਾਂਘ ਭਰੀ ਉਹ ਡਾਕਟਰ ਦੀ ਜਿਹੜੀ ਸਟੱਡੀ ਸੀ ਉਸ ਤੋਂ ਮੈਂ ਸਟਾਰਟ ਕੀਤਾ।
0: ਅੱਛਾ,
1: ਹਾਂਜੀ
0: ਤੇ ਫਿਰ ਉਧਰੋਂ ਇੱਧਰ ਨੂੰ ਮੋੜਾ ਕਿਵੇਂ ਹੋਇਆ?
1: ਹਾਂ, ਐਕਚੁਲੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਪੇਰੈਂਟਸ ਦਾ ਬਹੁਤ ਵੱਡਾ ਰੋਲ ਰਿਹਾ ਹੈ।
0: ਜੀ
1: ਕਹਿੰਦੇ ਨੇ ਕਿ ਦੋਨਾਂ ਵਿੱਚੋਂ ਫਰਕ ਨਾ ਜਾਪੇ, ਇੱਕ ਰੱਬ ਅਤੇ ਦੂਜਾ ਮਾਪੇ।
0: ਜੀ
1: ਤਾਂ ਜੋ ਡਿਸੀਜਨਸ ਮੇਰੇ ਪੇਰੈਂਟਸ ਨੇ ਮੇਰੇ ਲਈ ਲਏ ਉਹ ਹਮੇਸ਼ਾ ਹੀ ਸਹੀ ਰਹੇ ਨੇ।
0: ਜੀ
1: ਜਿਵੇਂ ਕਿ ਮੈਂ ਚਾਹੁੰਦੀ ਸੀ ਕਿ ਮੈਂ ਡਾਕਟਰ ਬਣਾ, ਤਾਂ ਮੈਂ ਬਹੁਤ ਮਿਹਨਤ ਵੀ ਕੀਤੀ। ਪਲੱਸ ਵਨ ਪਲੱਸ ਟੂ ਮੈਂ ਮੈਡੀਕਲ ਕੀਤਾ, ਅਤੇ ਉਸ ਤੋਂ ਬਾਅਦ ਸਮਹਾਓ ਜਿਸ ਟਾਈਮ ਮੈਂ PMT ਐਗਜ਼ਾਮ ਦਿੱਤਾ, ਤਾਂ
0: ਜੀ
1: ਉਸ ਟਾਈਮ ਕੁਝ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਹੋ ਗਈਆਂ ਸੀ ਕਿ ਜਿਸ ਤਰੀਕੇ ਦੇ ਨਾਲ ਮੇਰਾ ਪੇਪਰ ਹੋਇਆ, ਤਾਂ
0: ਜੀ
1: ਮੈਨੂੰ ਜਿਹੜੀ ਐਡਮਿਸ਼ਨ ਸੀਗੀ ਉਹ MBBS ਦੀ ਬਜਾਏ BDS ਵਿੱਚ ਮਿਲ ਰਹੀ ਸੀ।
0: ਅੱਛਾ
1: ਹਾਂਜੀ, ਇੱਕ ਡੈਂਟਲ
0: ਜੀ
1: ਜਿਹੜਾ
0: ਹਾਂ
1: ਡਾਕਟਰ ਹੈ BDS 'ਚ, ਤਾਂ ਮੈਂ ਉਸਨੂੰ ਪਰਸਿਊ ਕਰਨਾ ਚਾਹੁੰਦੀ ਸੀ ਕਿ ਮੈਂ, ਲੇਕਿਨ ਮੇਰੇ ਫਾਦਰ ਸਾਹਿਬ ਕਹਿ ਸਕਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਉਸ ਟਾਈਮ ਸੀਗਾ, ਹੈ ਨਾ, ਉਹਨਾਂ ਨੂੰ ਦੁਨੀਆਦਾਰੀ ਦਾ ਜ਼ਿਆਦਾ ਸਾਡੇ ਤੋਂ ਪਤਾ ਹੁੰਦਾ ਪੇਰੈਂਟਸ ਨੂੰ। ਤਾਂ
0: ਜੀ
1: ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਕਿ ਨਹੀਂ, ਕਿ ਤੇਰੀ ਐਡਮਿਸ਼ਨ ਅਸੀਂ BDS 'ਚ ਨਹੀਂ ਕਰਾਉਣੀ, ਯੂ ਗੋ ਫੋਰ BSc ਮੈਡੀਕਲ।
0: ਅੱਛਾ
1: ਹਾਂਜੀ, ਤਾਂ ਉਸ ਟਾਈਮ ਦੇ ਉੱਤੇ ਮੈਨੂੰ ਲੱਗਿਆ ਕਿ ਨਹੀਂ, ਮੈਂ ਨਹੀਂ, ਮੇਰੀ ਗੱਲ ਨਹੀਂ ਮੰਨੀ ਜਾ ਰਹੀ।
0: ਜੀ
1: ਤਾਂ ਮੈਂ ਉਸਦਾ ਰਿਜ਼ੈਂਟਮੈਂਟ ਵੀ ਸ਼ੋ ਕੀਤਾ ਕਿ ਨਹੀਂ, ਮੈਂ BSc ਮੈਡੀਕਲ ਨਹੀਂ ਕਰਨੀ, ਬਟ ਉਹਨਾਂ ਨੇ ਮਤਲਬ ਇੱਕ ਟਾਈਮ 'ਤੇ ਆ ਕੇ ਚਲੋ ਮੈਂ ਉਹਨਾਂ ਦੀ ਗੱਲ ਮੰਨੀ। ਅਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਇਹ ਡਿਸੀਜ਼ਨ ਮੇਰੀ ਲਾਈਫ ਦੇ ਵਿੱਚ ਇੱਕ ਲਾਈਫ ਚੇਂਜਿੰਗ ਮੂਮੈਂਟ ਬਣ ਕੇ ਆਇਆ, ਕਿਉਂਕਿ
0: ਅੱਛਾ
1: ਮੇਰੇ ਨਾਲ ਦੀਆਂ ਜਿੰਨੀਆਂ ਵੀ ਫਰੈਂਡਸ ਨੇ ਜਿਹੜਾ ਆਪਣਾ BDS ਕੀਤੀ, ਉਹਨਾਂ 'ਚੋਂ ਕੋਈ ਵੀ ਇੰਨੀ ਅੱਛੀ ਤਰ੍ਹਾਂ ਨਾਲ ਆਪਣਾ ਮੁਕਾਮ ਨਹੀਂ ਹਾਸਲ ਕਰ ਸਕਿਆ ਜਿੰਨੀ ਪ੍ਰੋਗਰੈਸ ਜਿਹੜੀ ਹੈ ਮੈਨੂੰ ਆਪਣੀ ਲਾਈਫ 'ਚ ਮਿਲੀ ਹੈ।
0: ਅੱਛਾ, ਮਤਲਬ ਤੁਹਾਡੇ ਫਾਦਰ ਤੁਹਾਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਪਰ ਡੈਂਟਿਸਟ ਨਹੀਂ?
1: ਹਾਂਜੀ, ਉਹ ਕਹਿੰਦੇ ਸੀ ਕਿ ਅਗਰ ਤੇਰੀ MBBS 'ਚ ਐਡਮਿਸ਼ਨ ਹੋ ਜਾਂਦੀ ਫਿਰ ਤਾਂ ਮੈਂ ਤੈਨੂੰ ਜਿੰਨੇ ਵੀ ਤੇਰੀ ਫੀਸ ਸੀ ਸਭ ਕੁਛ ਮੈਂ ਤੇਰੀ ਲਗਾ ਦਿੰਦਾ, ਬਟ ਮੈਨੇ ਮਤਲਬ BDS ਦੇ ਵਿੱਚ ਨਹੀਂ, ਮੈਨੂੰ ਫਿਊਚਰ ਇੰਨਾ ਅੱਛਾ ਲੱਗ ਰਿਹਾ।
0: ਜੀ ਅੱਛਾ, ਤੁਸੀਂ ਜਦੋਂ ਫਿਰ ਟੀਚਿੰਗ ਦੇ ਵਿੱਚ ਮਤਲਬ ਤੁਹਾਨੂੰ ਫਿਰ ਇੱਕ ਕਲੀਅਰ ਹੋ ਗਿਆ ਕਿ ਹੁਣ
1: ਹਾਂਜੀ
0: ਤੁਸੀਂ ਟੀਚਿੰਗ ਦੇ ਵਿੱਚ ਹੀ ਜਾਓਗੇ,
1: ਹਾਂਜੀ
0: ਤਾਂ ਕਿੰਨੇ ਉਮਰ ਦੇ ਵਿੱਚ ਤੁਹਾਨੂੰ ਪਹਿਲੀ ਨੌਕਰੀ ਮਿਲੀ?
1: ਹਾਂਜੀ ਮੈਮ, ਮੈਨੇ 2008 ਦੇ ਵਿੱਚ ਮੈਨੇ BSc ਮੈਡੀਕਲ ਪਾਸ ਆਊਟ ਕੀਤਾ,
0: ਜੀ
1: ਅਤੇ ਫਿਰ ਮੇਰੇ ਲਾਈਫ ਚੇਂਜਿੰਗ ਮੂਮੈਂਟ ਆਈ ਕਿ ਦੈਨ ਮੈਂ MSc ਕਰਨਾ ਚਾਹੁੰਦੀ ਸੀ, ਬਟ ਮੇਰੇ ਫਾਦਰ ਨੇ ਕਿਹਾ ਕਿ ਫਸਟਲੀ ਤੁਸੀਂ BEd ਕਰੋ।
0: ਅੱਛਾ
1: BEd ਟੈਸਟ ਹੁੰਦਾ ਹੈ ਜੋ ਆਪਣਾ ਟੀਚਰ ਦੇ ਲਈ ਜ਼ਰੂਰੀ ਹੈ, ਕੰਪਲਸਰੀ ਡਿਗਰੀ ਹੈ ਇੱਕ ਸਾਲ ਦੀ।
0: ਜੀ
1: ਤਾਂ ਉਹਨਾਂ ਨੇ ਪਹਿਲਾਂ ਮੈਨੂੰ BEd ਉਹਨਾਂ ਨੇ ਕਰਵਾਈ, ਤਾਂ BEd ਤੋਂ ਬਾਅਦ ਹੀ ਨਾਲ ਹੀ ਮੈਂ MEd ਕੀਤੀ ਸਟੇਟ ਕਾਲਜ ਪਟਿਆਲਾ ਤੋਂ,
0: ਜੀ
1: ਅਤੇ MEd ਦਾ ਪੇਪਰ ਜਿਹੜਾ ਮੈਂ ਦਿੱਤਾ ਉਹਦਾ ਐਂਟਰੈਂਸ ਐਗਜ਼ਾਮ ਹੁੰਦਾ ਸੀ, ਅਤੇ ਸਿਰਫ 11 ਹੀ ਉਹਦੇ ਵਿੱਚ ਸੀਟ ਸੀਗੀਆਂ ਪਟਿਆਲੇ, ਅਤੇ
0: ਜੀ
1: ਲਕਲੀ ਆਈ ਗੋਟ ਦ ਸੀਟ ਇਨ ਦੈਟ। ਅਤੇ ਫਿਰ ਤਾਂ ਮੈਂ MEd ਕਰਨ ਤੋਂ ਬਾਅਦ, ਜਸਟ ਮੈਨੇ MEd ਪਾਸ ਆਊਟ ਹੀ ਕਰੀ ਸੀ, ਇਟਸ ਇਨ 2010, ਅਤੇ ਨਾਲ ਹੀ ਜਿਹੜੀ ਮੇਰੀ ਸਿਲੈਕਸ਼ਨ ਹੈ ਉਹ ਨਵੋਦਿਆ ਵਿਦਿਆਲਿਆ ਵਿੱਚ ਹੋ ਗਈ ਸੀ। ਨਵੋਦਿਆ ਵਿਦਿਆਲਿਆ
0: ਜੀ
1: ਸੈਂਟਰਲ ਦੇ ਸਕੂਲਸ ਨੇ,
0: ਹਾਂਜੀ
1: ਹਾਂਜੀ, ਇਹ ਰੈਜ਼ੀਡੈਂਸ਼ੀਅਲ ਸਕੂਲਸ ਨੇ। ਤਾਂ
0: ਜੀ
1: ਮੇਰੀ ਜਿਹੜੀ ਫਸਟ ਪੋਸਟਿੰਗ ਹੈ ਉਹ ਨਵੋਦਿਆ ਵਿਦਿਆਲਿਆ ਟਿਲਵਾਂ।
0: ਅੱਛਾ,
1: ਹਾਂਜੀ, ਟਿਲਵਾਂ ਵਿਖੇ ਜਿਹੜੀ
0: ਟਿਲਵਾ
1: ਸੀ,
0: ਬਠਿੰਡਾ ਦੇ ਵਿੱਚ?
1: ਹਾਂਜੀ, ਬਠਿੰਡਾ ਡਿਸਟ੍ਰਿਕਟ 'ਚ, ਉੱਥੇ ਮੇਰੀ ਫਸਟ ਪੋਸਟਿੰਗ ਹੋਈ।
0: ਜੀ
1: ਜਿਵੇਂ ਹੀ ਮੈਂ MEd ਦੇ ਐਗਜ਼ਾਮ ਦਿੱਤੇ ਨਾਲ ਹੀ ਨਵੋਦਿਆਂ ਦੀਆਂ ਪੋਸਟਾਂ ਨਿਕਲ ਗਈਆਂ,
0: ਜੀ
1: ਅਤੇ ਲਕਲੀ ਮੇਰਾ ਜਿਹੜਾ ਐਗਜ਼ਾਮ ਸੀ ਕਲੀਅਰ ਹੋ ਗਿਆ, ਅਤੇ ਮੇਰੀ ਪੋਸਟਿੰਗ ਜਿਹੜੀ ਸੀ ਉਹ ਨਵੋਦਿਆ ਵਿਦਿਆਲਿਆ ਵਿਖੇ ਹੋਈ।
0: ਜੀ ਤੇ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ?
1: ਲਗਾ ਲਓ ਮੈਮ ਤੁਸੀਂ 2010 ਦੀ ਗੱਲ ਹੈ,
0: ਜੀ
1: ਅਤੇ ਮੇਰਾ ਬਰਥ ਜਿਹੜਾ ਉਹ 1986 ਦਾ ਹੈ। ਅਤੇ
0: ਤਾਂ ਮਤਲਬ ਅਪਰੋਕਸ ਤੁਸੀਂ 20ਵਿਆਂ ਦੇ ਵਿੱਚ ਨੌਕਰੀ ਦੇ
1: ਹਾਂਜੀ
0: ਵਿੱਚ ਆ
1: ਹਾਂਜੀ
0: ਗਏ ਸੀ?
1: ਹਾਂਜੀ ਬਿਲਕੁਲ ਮੈਮ
0: ਜੀ, ਤੇ ਜਦੋਂ ਨੌਕਰੀ ਮਿਲੀ ਫਿਰ ਉਸ ਵੇਲੇ ਕੀ ਮਹਿਸੂਸ ਹੋਇਆ ਕਿ ਫਾਦਰ ਸਾਹਿਬ ਦਾ ਜੋ ਡਿਸੀਜਨ ਸੀ ਤੁਹਾਡੇ
1: ਹਾਂਜੀ
0: ਲਈ?
1: ਬਿਲਕੁਲ, ਮਤਲਬ ਮੈਨੂੰ ਐਵੇਂ ਲੱਗਿਆ ਕਿ ਹਲੇ ਮੈਂ ਜਸਟ ਆਪਣੀ ਸਟੱਡੀ ਜਿਹੜੀ ਹੈ ਪੂਰੀ ਹੀ ਕੀਤੀ ਸੀ, MEd ਕੰਪਲੀਟ ਹੀ ਕੀਤੀ ਸੀ, ਹਲੇ ਮੈਂ MSc ਕੈਮਿਸਟਰੀ ਕਰਨੀ ਸੀ, ਜੋ ਕਿ
0: ਜੀ
1: ਮੈਨੂੰ, ਜੋ ਮੈਂ BSc ਤੋਂ ਬਾਅਦ ਕਰਨਾ ਚਾਹੁੰਦੀ ਸੀ, ਲੇਕਿਨ ਮੇਰੇ ਫਾਦਰ ਸਾਹਿਬ ਨੇ ਕਿਹਾ ਕਿ ਨਹੀਂ, ਫਸਟ ਤੁਸੀਂ BEd ਕਰੋ,
0: ਜੀ
1: ਕਿਉਂਕਿ ਉਹਨਾਂ ਦੇ ਦਿਮਾਗ 'ਚ ਸ਼ਾਇਦ ਪਹਿਲਾਂ ਹੀ ਇਮੇਜ ਬਣੀ ਹੋਈ ਸੀ ਕਿ ਕੋਈ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਉਹਦੇ ਲਈ BEd ਜ਼ਰੂਰੀ ਹੈ। ਤਾਂ ਸ਼ਾਇਦ ਉਹਨਾਂ ਨੂੰ ਮੇਰੇ 'ਤੇ ਵਿਸ਼ਵਾਸ ਸੀ ਕਿ ਮੈਂ ਕੋਈ ਵੀ ਇਸ ਤਰ੍ਹਾਂ ਦਾ ਟੈਸਟ ਜਿਹੜਾ ਉਹ ਕਲੀਅਰ ਕਰ ਸਕਦੀ ਹਾਂ।
0: अच्छा, एक ना कुड़ियां दे लिए जिहड़ी टीचिंग जॉब है
1: हाँ
0: ये सब
1: जी
0: तो सुटेबल मन्नी जांदी है।
1: हाँ जी
0: उहदा एक
1: बिल्कुल
0: रीजन ये भी है क्योंकि तुसीं दोपहर नूं फ्री हो जांदे हो,
1: हाँ जी
0: ते एक ये भी रहिंदा नाल कि जिवें गवर्नमेंट टीचर्स दे उत्ते कहिंदे कि होर सारे बड़े कम्मां दा प्रेशर होंदा है,
1: हाँ
0: ते
1: जी
0: तुसीं की फील करदे?

0: ਮਹਿਲਾ ਹੈ ਉਸਨੂੰ ਆਪਣੇ ਘਰ ਚਲਾਉਣ ਵਿੱਚ ਹੈਲਪ ਹੀ ਮਿਲਦੀ ਹੈ ਆਪਣੇ ਬੱਚਿਆਂ ਨੂੰ ਹੋਰ ਵਧੀਆ ਤਰੀਕੇ ਨਾਲ ਜਾਣਨ ਦੇ ਲਈ।
1: ਜੀ ਅੱਛਾ, ਇੱਕ ਨਾ ਜਿਵੇਂ ਤੁਸੀਂ ਕਿਹਾ ਸਟਾਰਟਿੰਗ 'ਚ ਜਿਵੇਂ ਹੈ ਨਾ ਕਿ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਲਈ ਡਿਸੀਜ਼ਨ ਲਿਆ ਤੁਸੀਂ ਇਹ ਕਰਨਾ, ਅੱਜ ਕੱਲ੍ਹ ਬੱਚੇ ਕਹਿੰਦੇ ਕਿ ਸਾਨੂੰ ਪ੍ਰੈਸ਼ਰਾਈਜ਼ ਨਾ ਕਰੋ।
0: ਹਾਂਜੀ ਬਿਲਕੁਲ,
1: ਸਾਡੀ ਜਿਹੜੀ ਜਨਰੇਸ਼ਨ ਹੈ ਮੈਨੂੰ ਲੱਗਦਾ ਅਸੀਂ ਤਾਂ ਬਹੁਤ ਪ੍ਰੈਸ਼ਰ ਝੱਲਿਆ।
0: ਹਾਂਜੀ
1: ਉਸ ਤਰ੍ਹਾਂ ਦਾ, ਤੁਸੀਂ ਹੁਣ ਦੇ ਬੱਚਿਆਂ 'ਤੇ ਜਿਹੜਾ ਸਾਡਾ ਬਚਪਨ ਸੀ ਉਹ 'ਚ ਤੁਸੀਂ ਕਿੰਨਾ ਕੁ ਫਰਕ ਦੇਖਦੇ ਹੋ?
0: ਹਾਂਜੀ ਬਿਲਕੁਲ, ਇਹ ਮੈਮ ਹੁਣ ਸਿਰਫ ਹੁਣ ਹੀ ਨਹੀਂ ਹੈ, ਇਹ ਬਹੁਤ ਪੁਰਾਣੇ ਸਮੇਂ ਤੋਂ ਹੀ ਇਹ ਚੱਲਦਾ ਆ ਰਿਹਾ ਕਿ ਆਪਾਂ ਐਜ਼ ਅ ਸਟੂਡੈਂਟ ਸਾਨੂੰ ਲੱਗਦਾ ਹੁੰਦਾ ਕਿ ਸਾਡੇ ਪੇਰੈਂਟਸ ਸਾਨੂੰ ਪ੍ਰੈਸ਼ਰਾਈਜ਼ ਕਰਦੇ ਨੇ, ਅਸੀਂ ਜਾਣਾ ਕਿਤੇ ਹੋਰ ਚਾਹੁੰਦੇ ਹਾਂ ਅਤੇ ਉਹ ਸਾਨੂੰ ਕਿਤੇ ਹੋਰ ਭੇਜਦੇ ਨੇ। ਮੇਰੇ ਲਾਈਫ ਦੀ ਗੱਲ ਕਰਾਂ ਤਾਂ ਮੇਰੇ ਲਈ ਜੋ ਉਹਨਾਂ ਨੇ ਡਿਸੀਜ਼ਨ ਲਏ ਉਹ ਪੋਜ਼ਿਟਿਵ ਹੀ ਰਹੇ ਲਾਈਫ 'ਚ, ਤਾਂ ਕਹਿੰਦੇ ਨੇ ਕਿ ਮਾਂ ਬਾਪ ਵੱਲੋਂ ਲਏ ਹੋਏ ਜਿਹੜੇ ਡਿਸੀਜ਼ਨਸ ਨੇ ਉਹ ਇੱਕ ਬਲੈਸਿੰਗ ਦੀ ਤਰ੍ਹਾਂ ਹੁੰਦੇ ਨੇ, ਤਾਂ ਮੈਨੂੰ ਲੱਗਦਾ ਕਿ ਜ਼ਰੂਰ ਸਾਨੂੰ ਸਾਡੇ ਜੋ ਸੁਪਨੇ ਨੇ ਉਹਨਾਂ ਦੇ ਉੱਤੇ ਚੱਲਣਾ ਚਾਹੀਦਾ ਹੈ, ਟਰਾਈ ਕਰਨਾ ਚਾਹੀਦਾ ਹੈ। ਔਰ ਅੱਜ ਕੱਲ੍ਹ ਪੇਰੈਂਟਸ ਦੀ ਵੀ ਸੋਚ ਬਦਲ ਗਈ ਹੈ, ਉਹ ਵੀ ਬੱਚਿਆਂ ਦੀ ਜੋ ਉਹਨਾਂ ਦੀ ਜਿਹੜੀਆਂ ਨੇ ਖਾਬ ਨੇ ਉਹਨਾਂ ਨੂੰ ਪੂਰਾ ਕਰਨ ਲਈ ਬਿਲਕੁਲ ਸਪੋਰਟ ਕਰਦੇ ਨੇ, ਪਰ ਕਈ ਵਾਰ ਪੇਰੈਂਟਸ ਦੇ ਲਏ ਹੋਏ ਡਿਸੀਜ਼ਨ ਜਿਹੜੇ ਨੇ ਉਹ ਸਾਡੇ ਲਈ ਸਹੀ ਹੀ ਸਾਬਤ ਹੁੰਦੇ ਨੇ।
1: ਮਤਲਬ ਉਹਨਾਂ ਦੀ ਗੱਲ ਦੇ ਉੱਤੇ ਕਹਿੰਦੇ ਨਾ ਕਿ ਇੱਕ ਉਮਰ ਹੁੰਦੀ ਹੈ ਬਚਪਨ 'ਚ, ਬੱਚਾ ਕਹਿੰਦਾ ਕਿ ਮਾਪਿਆਂ ਨੂੰ ਸਾਰਾ ਕੁਝ ਪਤਾ ਹੈ,
0: ਹਾਂਜੀ
1: ਮੇਰੇ ਮਾਪੇ ਹਰ ਗੱਲ 'ਚ ਸਹੀ ਨੇ।
0: ਹਾਂਜੀ ਹਾਂਜੀ,
1: ਤੇ ਫਿਰ ਜਦੋਂ 15 ਕੁ ਸਾਲ ਦਾ ਹੁੰਦਾ ਫਿਰ ਬੱਚਾ ਮਹਿਸੂਸ ਕਰਦਾ ਕਿ ਨਹੀਂ ਮਾਪੇ ਕੁਝ ਕੁ ਗੱਲਾਂ 'ਚ ਸਹੀ ਨੇ, ਕੁਝ ਇਹਨਾਂ ਦੀਆਂ ਗਲਤ ਨੇ।
0: ਹਾਂਜੀ,
1: ਤੇ ਜਦੋਂ 20ਵਿਆਂ ਦੇ ਵਿੱਚ ਆਉਂਦਾ ਫਿਰ ਉਹਨੂੰ ਲੱਗਦਾ ਕਿ ਇਹ ਤਾਂ ਸਾਰੇ ਹੀ ਗਲਤ ਨੇ,
0: ਹਾਂਜੀ
1: ਇਹਨਾਂ ਨੂੰ ਕੁਝ ਨਹੀਂ ਪਤਾ।
0: ਬਿਲਕੁਲ,
1: ਫਿਰ ਜਦੋਂ ਮੁੜ ਕੇ ਅਸੀਂ 30-35 ਦੇ ਹੋ ਜਾਂਦੇ ਹਾਂ ਫਿਰ ਲੱਗਦਾ ਕਿ ਨਹੀਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹ ਸਹੀ ਸੀ, ਤੇ ਜਦੋਂ ਮੁੜ ਕੇ 50ਵਿਆਂ ਵੱਲ ਨੂੰ ਜਾ ਰਹੇ ਹੁੰਦੇ ਹਾਂ ਆਪਣੇ ਬੱਚੇ ਸਾਡੀ ਗੱਲ ਨਹੀਂ ਮੰਨਦੇ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਕਾਸ਼ ਅਸੀਂ ਉਹੀ ਸਾਰਾ ਕੁਝ ਕੀਤਾ ਹੁੰਦਾ ਜੋ ਪੇਰੈਂਟਸ ਨੇ ਕਿਹਾ ਸੀ, ਕਿਉਂਕਿ ਉਹਨਾਂ ਦੀ ਇਹ ਗਾਈਡੈਂਸ ਸਾਨੂੰ ਹੁਣ ਵੀ ਮਿਲ ਜਾਵੇ, ਹੈ ਨਾ, ਕਿਉਂਕਿ ਉਹ ਹਰ ਗੱਲ ਦੇ ਵਿੱਚ ਹੀ ਸਹੀ ਸੀ।
0: ਹਾਂਜੀ,
1: ਮਤਲਬ ਸ਼ੁਰੂਆਤ ਜ਼ਿੰਦਗੀ ਦੀ, ਅਤੇ ਜਦੋਂ ਅਸੀਂ ਜ਼ਿੰਦਗੀ 'ਚ ਢਲਾਣ ਵੱਲ ਨੂੰ ਜਾਂਦੇ ਹਾਂ, ਹੈ ਨਾ, ਉਮਰ ਦੇ ਹਿਸਾਬ ਨਾਲ ਉਦੋਂ ਦੋਵੇਂ ਥਾਵਾਂ ਦੇ ਉੱਤੇ ਸਾਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਕਿ ਮਾਪੇ ਹਰ ਗੱਲ ਦੇ ਵਿੱਚ ਸਹੀ ਨੇ। ਹਰ ਗੱਲ
0: ਵਿੱਚ ਸਹੀ ਸੀ, ਬਿਲਕੁਲ, ਕਿਉਂਕਿ ਉਹਨਾਂ ਨੂੰ ਜ਼ਿੰਦਗੀ ਦਾ ਤਜਰਬਾ ਹੁੰਦਾ, ਦੇਖੋ ਐਕਸਪੀਰੀਅੰਸ ਹੁੰਦਾ, ਉਹਨਾਂ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਦਿਮਾਗ 'ਚ ਚੱਲ ਰਹੀਆਂ ਹੁੰਦੀਆਂ ਸਾਡੇ ਫਿਊਚਰ ਨੂੰ ਲੈ ਕੇ, ਤਾਂ ਆਪਾਂ ਉਸ ਲੈਵਲ ਤੱਕ ਨਹੀਂ ਸੋਚ ਸਕਦੇ। ਤਾਂ ਬਚਪਨ ਵਿੱਚ ਵੀ ਜੋ ਸਾਡੇ ਸੁਪਨੇ ਹੁੰਦੇ ਆ ਜਾਂ ਜਿੰਨੀ ਕੁ ਅਸੀਂ ਅਗਾਵਧੂ ਸੋਚ ਰੱਖ ਸਕਦੇ ਹਾਂ ਅਸੀਂ ਉੱਥੇ ਤੱਕ ਹੀ ਗੱਲ ਕਰਦੇ ਹਾਂ।
1: ਜੀ ਅੱਛਾ ਸਨੀ ਜੀ, ਜਿਵੇਂ ਜੇ ਅਸੀਂ ਨੌਕਰੀ ਦੀ ਗੱਲ ਕਰੀਏ,
0: ਹਾਂਜੀ,
1: ਤਾਂ ਗਵਰਨਮੈਂਟ ਜੋਬ ਦੇ ਲਈ ਕਿੰਨਾ ਕੁ ਪੜ੍ਹਨਾ ਪੈਂਦਾ, ਸਟਰਗਲ ਕਿੰਨਾ ਕੁ ਹੁੰਦਾ?
0: ਦੇਖੋ ਸਟਰਗਲ ਇਟਸ ਨੋਟ ਓਨਲੀ ਲਾਈਕ ਕਿ ਸਿਰਫ ਗਵਰਨਮੈਂਟ ਲਈ, ਤੁਸੀਂ ਕਿਸੇ ਵੀ ਮੁਕਾਮ ਤੇ ਪਹੁੰਚਣਾ ਤਾਂ ਮਿਹਨਤ ਜਿਹੜੀ ਆ ਉਹ ਸਫਲਤਾ ਦੀ ਕੁੰਜੀ ਹੈ ਕਹਿੰਦੇ ਆ, ਤੇ ਬਿਲਕੁਲ ਸਹੀ ਗੱਲ ਹੈ, ਮਿਹਨਤ ਤੋਂ ਬਿਨਾਂ ਤਾਂ ਕੁਛ ਨਹੀਂ ਹੈ, ਹਾਰਡਵਰਕ ਜਿਹੜਾ ਉਹ ਬਹੁਤ ਜ਼ਰੂਰੀ ਹੈ, ਔਰ ਮੇਨ ਕੰਸਿਸਟੈਂਟ ਹਾਰਡਵਰਕ,
1: ਕਿ
0: ਅਗਰ ਤੁਸੀਂ ਕਿਸੇ ਕੰਮ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਹੇ ਹੋ ਤਾਂ ਉਸ ਕੰਮ ਦੇ ਉੱਤੇ ਲੱਗੇ ਰਹੋ, ਹੌਸਲਾ ਨਹੀਂ ਛੱਡਣਾ ਚਾਹੀਦਾ। ਜਿਵੇਂ ਫੋਰ ਐਗਜ਼ਾਮਪਲ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਗਵਰਨਮੈਂਟ ਜੋਬ ਦੇ ਵਿੱਚ ਆਉਣਾ, ਤਾਂ ਤੁਸੀਂ ਟਰਾਈ ਕੀਤਾ, ਤੁਸੀਂ ਇੱਕ ਪੇਪਰ ਦਿੱਤਾ ਨਹੀਂ ਕਲੀਅਰ ਹੋਇਆ, ਦੂਸਰਾ ਦਿੱਤਾ ਨਹੀਂ ਕਲੀਅਰ ਹੋਇਆ, ਤਾਂ ਹੌਸਲਾ ਨਾ ਛੱਡੋ।
1: ਇਹ ਚੀਜ਼ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਨਾ ਸਾਡਾ ਇਹ ਹੁੰਦਾ ਕਿ ਅਕਸਰ ਜਦੋਂ ਅਸੀਂ ਇਗਜ਼ਾਮ ਦਿੰਦੇ ਹਾਂ ਸਾਡਾ ਕਈ ਵਾਰ ਤਾਂ 1-2 ਨੰਬਰ ਤੋਂ ਰਹਿ ਜਾਂਦਾ, ਅਤੇ ਫਿਰ ਅਸੀਂ ਮਤਲਬ ਉਹ ਹੁੰਦਾ ਨਾ ਕਿ ਬਿਲਕੁਲ ਸਿਖਰ 'ਤੇ ਜਾ ਕੇ ਸਾਡੀ ਹਿੰਮਤ ਜਵਾਬ ਦੇਗੀ ਕਿ ਨਹੀਂ ਬਸ ਹੁਣ ਹੋਰ ਨਹੀਂ।
0: ਹਾਂ ਬਸ ਇਹੀ ਹੈ ਕਿ ਲੱਗੇ ਰਹੋ ਇੱਕ ਕੰਮ ਦੇ ਪਿੱਛੇ, ਮਿਹਨਤ ਕਰਦੇ ਰਹੋ, ਗਿਵ ਅਪ ਨਹੀਂ ਕਰਨਾ। ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਕਿੱਲਸ ਸਿੱਖਦੇ ਹਾਂ, ਹੋ ਸਕਦਾ ਕਿ ਜਿਸ ਚੀਜ਼ ਲਈ ਤੁਸੀਂ ਮਿਹਨਤ ਕੀਤੀ ਹੈ ਉੱਥੇ ਤੁਹਾਡੇ ਉਹ ਕੰਮ ਨਹੀਂ ਆਈ, ਪਰ ਉਹ ਮਿਹਨਤ ਤੁਹਾਡੀ ਕਿਤੇ ਹੋਰ ਫੀਲਡ ਵਿੱਚ ਤੁਹਾਨੂੰ ਉਹ ਹੈਲਪ ਕਰ ਜੇ।
1: ਜੀ
0: ਤਾਂ ਇਸ ਕਰਕੇ ਸਕਿੱਲ ਡਿਵੈਲਪਮੈਂਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਔਰ ਉਹ ਤਾਂ ਹੀ ਹੋਏਗੀ ਅਗਰ ਅਸੀਂ ਕਿਤੇ ਨਾ ਕਿਤੇ ਮਿਹਨਤ ਜਿਹੜੀ ਹੈ ਉਹ ਕਰਦੇ ਰਹਾਂਗੇ।
1: ਜੀ ਅੱਛਾ, ਕੁੜੀਆਂ ਦੇ ਲਈ ਫੈਮਿਲੀ ਸਪੋਰਟ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਵੈਸੇ ਉਹ ਬੰਦਿਆਂ ਦੇ ਮਾਮਲੇ ਦੇ ਵਿੱਚ ਵੀ ਓਨਾ ਹੀ ਹੈ, ਪਰ ਅਸੀਂ ਤਾਂ ਇਹ ਗੱਲ ਅਕਸਰ ਕਹਿੰਦੇ ਹੁੰਦੇ ਹਾਂ ਕਿ ਜੇ ਕੋਈ ਵੀ ਔਰਤ ਘਰ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਹੈ, ਜੇ ਫੈਮਿਲੀ ਅਲਾਓ ਕਰਦੀ ਹੈ ਅਸੀਂ ਤਾਂ ਹੀ ਘਰਾਂ ਤੋਂ ਬਾਹਰ ਜਾ ਸਕਦੇ ਹਾਂ, ਤਾਂ ਕਿੰਨਾ ਕੁ ਜਿਹੜਾ ਹੈਗਾ, ਕਿਉਂਕਿ ਤੁਸੀਂ ਜਿਵੇਂ ਪੇਰੈਂਟਸ ਵੱਲੋਂ ਤਾਂ ਹਮੇਸ਼ਾ ਬੱਚਿਆਂ ਨੂੰ ਸਪੋਰਟ ਮੈਕਸੀਮਮ ਸਾਰਿਆਂ ਨੂੰ ਨਹੀਂ ਪਰ ਮੈਕਸੀਮਮ ਹੁੰਦੀ ਹੀ ਹੈ, ਇਨ ਲੋਜ਼ ਫੈਮਿਲੀ ਦੀ ਕਿੰਨੀ ਕੁ ਸਪੋਰਟ ਜਿਹੜੀ ਹੈ ਉਹ ਰਹਿੰਦੀ ਹੈ?
0: ਹਾਂਜੀ, ਮੈਂ ਇਸ ਚੀਜ਼ ਗੱਲ ਤੋਂ ਬਹੁਤ ਹੀ ਜ਼ਿਆਦਾ ਲੱਕੀ ਹਾਂ ਕਿ ਪਹਿਲਾਂ ਜਿਵੇਂ ਮੈਂ ਦੱਸਿਆ ਕਿ ਮੇਰੀ ਲਾਈਫ 'ਚ ਮੇਰੇ ਜਿਹੜੇ ਪੇਰੈਂਟਸ ਨੇ, ਮਦਰ ਫਾਦਰ ਦੋਨੋਂ ਹੀ ਜਿਹੜੇ ਸੀ, ਉਹਨਾਂ ਦਾ ਇੱਕੋ ਹੀ ਏਮ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ।
1: ਜੀ
0: ਆਫਟਰ ਮੈਰਿਜ ਮੇਰੀ ਜਿਹੜੀ ਮੈਰਿਜ ਹੈ ਰੋਬਿਨ ਗਰਗ ਨੇ, ਅਤੇ ਮੈਨੂੰ ਇਹ ਲੱਗਦਾ ਕਿ ਬਿਲਕੁਲ ਮੇਰੇ ਫਾਦਰ ਦੀ ਕਾਪੀ ਨੇ, ਜਿਵੇਂ ਮੇਰੇ ਫਾਦਰ ਨੂੰ ਲੱਗਦਾ ਸੀਗਾ ਕਿ ਅਗਰ ਮੇਰੀ ਬੇਟੀ ਕੋਈ ਵੀ ਕਰ ਸਕਦੀ ਹੈ, ਕੋਈ ਵੀ ਟੈਸਟ ਕਲੀਅਰ ਕਰ ਸਕਦੀ ਹੈ, ਸੇਮ ਮੇਰੇ ਹਸਬੈਂਡ ਨੂੰ ਲੱਗਦਾ ਕਿ ਮੇਰੀ ਵਾਈਫ ਕੁਛ ਵੀ ਕਰ ਸਕਦੀ ਹੈ।
1: ਤੇ ਤੁਹਾਨੂੰ ਪਤਾ ਕਿ ਇਹ ਬਹੁਤ ਵੱਡੀ ਮਤਲਬ ਖੁਸ਼ੀ ਦੀ ਗੱਲ ਹੁੰਦੀ ਹੈ, ਕਿਉਂਕਿ ਹਰ ਧੀ ਨਾ ਬਚਪਨ ਦੇ ਵਿੱਚ ਇੱਕ ਇਹ ਵਾਰ ਇਹ ਖੁਆਬ ਜ਼ਰੂਰ ਦੇਖਦੀ ਹੈ ਕਿ ਜਿਹੜਾ ਉਹਦਾ ਭਵਿੱਖ ਦਾ

0: ਦਾ ਜੀਵਨ ਸਾਥੀ ਹੋਊਗਾ ਨਾ, ਉਹ ਉਹਦੇ ਪਿਓ ਵਰਗਾ ਹੋਵੇ।
1: ਬਿਲਕੁਲ ਹਾਂਜੀ, ਈਵਨ ਤੁਸੀਂ ਮੰਨੋਗੇ ਮੈਨੂੰ ਮੈਰਿਜ ਤੋਂ ਬਾਅਦ ਵੀ ਹਸਬੈਂਡ ਦੀ ਇੰਨੀ ਕੁ ਜ਼ਿਆਦਾ ਸਪੋਰਟ ਰਹੀ ਹੈ। ਮੇਰੀ ਪਹਿਲੀ ਜਿਹੜੀ ਪੋਸਟਿੰਗ ਸੀ, ਜਿਵੇਂ ਮੈਂ ਤੁਸੀਂ ਦੱਸਿਆ ਤੁਹਾਨੂੰ, ਕਿ ਢਿਲਵਾਂ ਬਠਿੰਡਾ ਵਿਖੇ ਸੀਗੀ,
0: ਜੀ
1: ਅਤੇ ਉਸ ਤੋਂ ਬਾਅਦ ਮੈਂ ਪੰਜਾਬ ਗਵਰਨਮੈਂਟ ਅੰਡਰ ਪੋਸਟਾਂ ਨਿਕਲੀਆਂ ਸੀ, ਮਾਡਲ ਸਕੂਲ ਸੀਆਂ।
0: ਜੀ
1: ਤਾਂ ਮੈਂ, ਕਿਉਂਕਿ ਉਹ ਰੈਜ਼ੀਡੈਂਸ਼ੀਅਲ ਸੀਗਾ ਢਿਲਵਾਂ ਵਾਲਾ ਸਕੂਲ ਨਵੋਦਿਆ, ਤਾਂ
0: ਜੀ
1: ਮੈਂ ਇੱਧਰ ਆਪਣੀ ਚੇਂਜ ਕੀਤੀ ਜੋਬ ਐਜ਼ ਅ ਸਾਇੰਸ ਮਿਸਟਰੈਸ। ਮੈਨੂੰ ਜਿਹੜੀ ਫਸਟ ਪੋਸਟਿੰਗ ਸੀ ਉਹ ਸੀਨੀਅਰ ਸੈਕੰਡਰੀ ਸਕੂਲ ਮੰਡਵੀ,
0: ਅੱਛਾ
1: ਹਾਂਜੀ, ਸੰਗਰੂਰ ਜ਼ਿਲ੍ਹੇ ਵਿੱਚ ਇਹ ਸਕੂਲ ਪੈਂਦਾ ਸੀ। ਉੱਥੇ ਐਜ਼ ਅ
0: ਜੀ
1: ਸਾਇੰਸ ਮਿਸਟਰੈਸ ਮੇਰੀ ਜਿਹੜੀ ਸੀ ਜੋਬ ਸੀ, ਅਤੇ ਉਹ ਮੈਨੂੰ ਪਟਿਆਲੇ ਤੋਂ ਅਬਾਊਟ 80 ਤੋਂ 85 ਕਿਲੋਮੀਟਰ ਉਹ ਪੈਂਦਾ ਸੀ, ਅਤੇ ਮੈਂ
0: ਜੀ
1: ਹਰ ਰੋਜ਼ ਅਪ ਡਾਊਨ ਕਰਦੀ ਸੀ। ਅਤੇ ਜਿਸ
0: ਅੱਛਾ
1: ਟਾਈਮ ਮੇਰੀ ਮੈਰਿਜ ਹੋਈ ਉਸ ਟਾਈਮ ਮੇਰੀ ਉੱਥੇ ਪੋਸਟਿੰਗ ਸੀ, ਅਤੇ ਮਾਰਨਿੰਗ ਮੈਂ ਪੌਣੇ 6 ਵਜੇ ਬੱਸ ਲੈਂਦੀ ਸੀ
0: ਜੀ,
1: ਔਰ ਸ਼ਾਮ ਨੂੰ 6:30 ਵਜੇ ਮੈਂ ਘਰ ਪਹੁੰਚਦੀ ਸੀ।
0: ਮਤਲਬ 12 ਘੰਟੇ ਹੋ ਗਏ
1: ਹਾਂਜੀ,
0: ਅਪਰੋਕਸ
1: ਤਾਂ ਐਵੇਂ ਲੱਗਦਾ ਸੀਗਾ ਕਿ ਰਾਤ ਹੁੰਦੇ ਹੀ ਜਾਣਾ ਹੈ ਅਤੇ ਰਾਤ ਹੁੰਦੇ ਹੀ ਆਉਣਾ, ਸਰਦੀਆਂ ਦੇ
0: ਸਰਦੀਆਂ 'ਚ
1: ਸਮੇਂ ਦੇ
0: ਤਾਂ
1: ਵਿੱਚ
0: ਹਾਂ।
1: ਤਾਂ ਉਸ ਟਾਈਮ ਮੇਰੇ ਹਸਬੈਂਡ ਦੀ ਇੰਨੀ ਕੁ ਜ਼ਿਆਦਾ ਸਪੋਰਟ ਰਹੀ, ਉਹਨਾਂ ਨੇ ਜਿਹੜਾ ਫੈਮਿਲੀ ਨੇ ਇੰਨਾ ਕੁ ਸਾਥ ਦਿੱਤਾ ਕਿ ਮੇਰੀ ਜੋਬ ਟ੍ਰਾਂਸਫਰੇਬਲ ਨਹੀਂ ਸੀ, ਟ੍ਰਾਂਸਫਰ ਨਹੀਂ ਸੀ ਹੋ ਸਕਦੀ। ਤਾਂ
0: ਜੀ
1: ਫਿਰ ਮੈਂ ਉਸ ਟਾਈਮ ਦੇ ਉੱਤੇ, ਲਾਈਫ ਦੇ ਫੇਸ 'ਤੇ, ਮੈਂ ਉਹ ਵਾਲੀ ਜੋਬ ਰਿਜ਼ਾਈਨ ਕਰੀ,
0: ਜੀ
1: ਨਿਊ ਟੈਸਟ ਕਲੀਅਰ ਕੀਤਾ ਜੋ ਪੰਜਾਬ ਗਵਰਨਮੈਂਟ ਵੱਲੋਂ ਆਇਆ, ਅਤੇ ਨਵੀਂ ਪੋਸਟਿੰਗ ਮੈਂ ਲਈ।
0: ਕਿਉਂਕਿ ਨਾ ਇਹ ਚੀਜ਼ ਮੈਂ ਇਹਦੇ ਨਾਲ ਰਿਲੇਟ ਕਰ ਪਾ ਰਹੀ ਹਾਂ। ਮੇਰੀ ਜਿਹੜੀ ਫਸਟ ਜੁਆਇਨਿੰਗ ਸੀ ਕਾਲਜ ਦੇ ਵਿੱਚ,
1: ਹਾਂਜੀ
0: ਉਹਦੇ ਲਈ ਨਾ ਮੈਂ ਘਰ ਤੋਂ ਸਵੇਰੇ 6:45 ਵਜੇ ਨਿਕਲਦੀ ਸੀ,
1: ਠੀਕ ਹੈ
0: ਕਿਉਂਕਿ
1: ਜੀ,
0: ਹੁਣ ਇਨ-ਲੋਜ਼ ਤੋਂ ਦੂਰ ਪੈਂਦਾ ਸੀ ਉਹ ਕਾਲਜ ਮੈਨੂੰ,
1: ਹਾਂਜੀ
0: ਅਤੇ 6:45 ਵਜੇ ਘਰ ਤੋਂ ਨਿਕਲਦੀ ਸੀ ਅਤੇ ਵਾਪਸੀ 'ਤੇ, ਕਿਉਂਕਿ ਕਾਲਜ ਦਾ ਟਾਈਮ ਜ਼ਿਆਦਾ ਹੁੰਦਾ ਹੈ, ਅਤੇ ਵਾਪਸੀ 'ਤੇ ਵੀ ਮੈਂ 7 ਵਜੇ ਹੀ ਆਉਂਦੀ ਸੀ ਕਿਉਂਕਿ 4:30 ਉੱਧਰੋਂ ਫ੍ਰੀ ਹੁੰਦੇ ਸੀ,
1: ਹਾਂਜੀ
0: ਤਾਂ ਉਸ ਤੋਂ ਬਾਅਦ ਘਰ ਆਉਂਦੇ ਤੁਹਾਨੂੰ 7 ਹੀ ਵੱਜ ਜਾਂਦੇ ਆ ਤਕਰੀਬਨ, ਹੈ ਨਾ। ਅਤੇ ਸਰਦੀਆਂ ਦੇ ਵਿੱਚ ਨਾ ਇਹੀ ਹੁੰਦਾ ਸੀ ਕਿ ਮੋਸਟਲੀ ਫੈਮਿਲੀ ਮੈਂਬਰ ਤੁਸੀਂ ਜਿਸ ਵੇਲੇ ਘਰ ਤੋਂ ਨਿਕਲ ਰਹੇ ਹੋ
1: ਹਾਂਜੀ
0: ਉਸ ਵੇਲੇ ਵੀ ਰਜਾਈ 'ਚ ਹੁੰਦੇ ਸੀ, ਜਦੋਂ ਤੁਸੀਂ
1: ਬਿਲਕੁਲ
0: ਵਾਪਸ ਜਾਂਦੇ ਹੋ ਬਜ਼ੁਰਗ ਖਾਸ ਕਰਕੇ ਘਰ ਦੇ, ਉਸ
1: ਹਾਂਜੀ
0: ਵੇਲੇ ਵੀ ਤੁਹਾਨੂੰ ਰਜਾਈ 'ਚ ਹੀ ਦਿਸਦੇ ਆ ਜਾਂ
1: ਰਜਾਈ 'ਚ
0: ਬੱਚੇ, ਹੈ ਨਾ,
1: ਬਿਲਕੁਲ
0: ਜੇ ਤੁਹਾਨੂੰ ਐਵੇਂ ਲੱਗਦਾ ਕਿ ਤੁਸੀਂ ਰਾਤ 'ਚ ਹੀ ਤੁਰੇ ਫਿਰਦੇ ਹੋ।
1: ਹਾਂਜੀ, ਇਸ ਤਰ੍ਹਾਂ ਲੱਗਦਾ ਮੈਮ ਕਿ ਜਿਵੇਂ ਅਸੀਂ ਬਸ ਕਿਰਾਏਦਾਰ ਹੁੰਦੇ ਹਾਂ ਕਿ ਆ ਕੇ
0: ਜੀ।
1: ਸੋ ਜਾਂਦੇ ਹਾਂ ਔਰ ਸਵੇਰੇ ਫਿਰ ਚਲੇ ਜਾਂਦੇ ਹਾਂ,
0: ਪਰ ਇਹ
1: ਹਾਂਜੀ
0: ਜਿਹੜਾ ਸਟਰਗਲ ਹੈ ਸਾਨੂੰ ਫਾਈਨੈਂਸ਼ੀਅਲ ਫਰੀਡਮ ਵੀ ਤਾਂ ਦਿੰਦਾ ਹੈ।
1: ਹਾਂਜੀ ਬਿਲਕੁਲ ਮੈਮ, ਅਤੇ ਮੇਰੀ ਜਿਵੇਂ ਕਿ ਮੈਂ ਗੱਲ ਕਰ ਰਹੀ ਸੀ ਕਿ ਮੈਰਿਜ ਤੋਂ ਬਾਅਦ ਹੀ ਮੈਂ ਇਹ ਸਾਰੇ ਟੈਸਟ ਕਲੀਅਰ ਕੀਤੇ, ਦੈਨ ਮੈਂ ਦੁਬਾਰਾ ਨਵੀਂ ਪੋਸਟਿੰਗ ਐਜ਼ ਅ ਸਾਇੰਸ ਮਿਸਟਰੈਸ ਲਈ, ਜਿਸ
0: ਜੀ
1: ਸਕੂਲ ਵਿੱਚ, ਸਰਕਾਰੀ ਹਾਈ ਸਕੂਲ ਬਰਸਟ ਵਿੱਚ ਮੈਂ ਹੁਣ ਐਜ਼ ਅ ਹੈਡ ਮਿਸਟਰੈਸ ਕੰਮ ਕਰ ਰਹੀ ਹਾਂ। ਇੱਥੇ ਹੀ ਮੇਰੀ ਫਸਟ ਪੋਸਟਿੰਗ 2016 'ਚ ਐਜ਼ ਅ ਸਾਇੰਸ ਮਿਸਟਰੈਸ ਹੋਈ ਸੀ।
0: ਜੀ
1: ਹਾਂਜੀ, ਅਤੇ ਫਿਰ 2020 ਦੇ ਵਿੱਚ PPSC ਡਾਇਰੈਕਟ ਪੋਸਟਾਂ ਨਿਕਲੀਆਂ
0: ਜੀ,
1: ਹੈਡਮਾਸਟਰ ਪ੍ਰਿੰਸੀਪਲ ਦੀਆਂ, ਅਤੇ ਮੇਰੇ ਹਸਬੈਂਡ ਨੇ ਮੇਰਾ ਫੋਰਮ ਉਹ ਧੱਕੇ ਨਾਲ ਹੀ ਭਰਾਇਆ ਸੀ ਕਿ ਨਹੀਂ ਮੈਨੂੰ ਪਤਾ ਤੂੰ ਕਰ ਸਕਦੀ ਹੈ। ਅਤੇ
0: ਅੱਛਾ
1: ਹਾਂਜੀ, ਜਿਵੇਂ ਕਿ ਮੈਂ ਦੱਸਿਆ ਕਿ ਬਚਪਨ ਵਿੱਚ ਮੇਰੇ ਫਾਦਰ ਮੈਨੂੰ ਧੱਕੇ ਨਾਲ ਫੋਰਮ ਭਰਾਉਂਦੇ ਸੀ, ਅਤੇ ਮੈਰਿਜ ਤੋਂ ਬਾਅਦ ਮੇਰੇ ਹਸਬੈਂਡ ਇਹ ਕੰਮ ਕਰਦੇ ਨੇ,
0: ਜੀ
1: ਅਤੇ ਚਲੋ ਮੈਨੂੰ ਲੱਗਦਾ ਕਿ ਉਹਨਾਂ ਦਾ ਵਿਸ਼ਵਾਸ ਹੀ ਹੈ ਕਿ ਪੇਪਰ ਵਿੱਚ ਬੈਠੀ ਦਾ ਅਤੇ ਉਹ ਪੇਪਰ ਰੱਬ ਦੀ ਦਇਆ ਨਾਲ ਕਲੀਅਰ ਹੋ ਜਾਂਦਾ।
0: ਪਰ ਤੁਹਾਡੀ ਮਿਹਨਤ ਵੀ ਹੈ ਨਾ,
1: ਹਾਂਜੀ
0: ਦੇਖੋ ਸਾਰੀਆਂ ਚੀਜ਼ਾਂ ਮਿਲ ਕੇ ਕੰਮ
1: ਹਾਂਜੀ
0: ਕਰਦੀਆਂ ਹੁੰਦੀਆਂ ਨਾ,
1: ਬਿਲਕੁਲ
0: ਫੈਮਿਲੀ ਸਪੋਰਟ ਤਾਂ ਬਹੁਤ ਹੀ ਮੈਟਰ ਕਰਦੀ ਹੈ। ਉਹ ਕਹਿੰਦੇ ਨੇ ਕਿ ਜ਼ਮੀਨ ਦੀ ਸਿੱਲ ਚਾਹੀਦੀ ਹੈ ਰੁੱਖਾਂ ਨੂੰ ਵਧਣ ਖਾਤਰ,
1: ਹਾਂਜੀ
0: ਜੜੋਂ ਜੋ ਹਾਰਦੇ ਬਾਹਰ ਲੜਾਈ ਲੜ ਨਹੀਂ ਹੁੰਦੀ।
1: ਹਾਂਜੀ ਬਿਲਕੁਲ,
0: ਜੇ ਅਸੀਂ ਆਪਣੀਆਂ ਜੜਾਂ ਤੋਂ ਹੀ ਹਾਰ ਜਾਂਗੇ ਤਾਂ ਫਿਰ ਤਾਂ ਬਹੁਤ ਮੁਸ਼ਕਿਲ ਹੈ
1: ਬਹੁਤ ਮੁਸ਼ਕਿਲ ਹੈ
0: ਸਾਡੇ ਲਈ। ਅੱਛਾ, ਜਦੋਂ ਹੁਣ ਅਸੀਂ ਫਾਈਨੈਂਸ਼ੀਅਲ ਫਰੀਡਮ ਦੀ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਨਾ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਕਿ ਤੇਰਾ ਪੈਸਾ ਮੇਰਾ ਪੈਸਾ,
1: ਹਾਂ ਬਿਲਕੁਲ,
0: ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ?
1: ਦੇਖੋ ਜੀ, ਇਹ ਹੈ ਕਿ ਸ਼ੁਰੂ ਤੋਂ ਹੀ ਆਫਟਰ ਮੈਰਿਜ, ਜਿਵੇਂ ਕਿ ਮੈਂ ਦੱਸਿਆ ਕਿ ਜਿਹੜੇ ਮੇਰੇ ਹਸਬੈਂਡ ਨੇ ਉਹ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟਿਵ ਰਹੇ ਨੇ, ਈਵਨ ਕਿ ਮਦਰ ਇਨ ਲਾਅ, ਫਾਦਰ ਇਨ ਲਾਅ, ਉਹ ਜਿਹੜੀ ਫੈਮਿਲੀ ਸੀ ਉਹਨਾਂ ਨੇ ਇੰਨਾ ਸਪੋਰਟ ਕੀਤਾ ਕਿ ਅੱਜ ਤੱਕ ਵੀ, ਇੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ, ਜਿਹੜਾ ਮੇਰਾ ਬ੍ਰੇਕਫਾਸਟ ਹੈ ਉਹ ਮੇਰੇ ਮਦਰ ਇਨ ਲਾਅ ਮੈਨੂੰ ਪੈਕ ਕਰਕੇ ਦਿੰਦੇ ਨੇ,
0: ਜੀ
1: ਕਿ ਇਸ ਕਰਕੇ ਘਰ ਦੀ ਰਿਸਪੋਂਸੀਬਿਲਟੀ ਉਹਨਾਂ ਨੇ ਪੂਰੀ ਅੱਛੀ ਤਰ੍ਹਾਂ ਸੰਭਾਲ ਰੱਖੀ ਹੈ।
0: ਜੀ
1: ਤਾਂ ਮੈਨੂੰ ਫੈਮਿਲੀ ਦੇ ਵਿੱਚ ਜਾ ਕੇ ਨਹੀਂ ਲੱਗਿਆ ਕਿ ਮੈਨੂੰ ਇਸ ਤਰ੍ਹਾਂ ਜਿਹੜੇ ਪੈਸੇ ਦੀ ਕੋਈ ਦਿੱਕਤ ਹੈ। ਮੇਰੇ ਜਿਹੜੇ ਹਸਬੈਂਡ ਨੇ ਉਹ ਵੀ ਬਿਜ਼ਨਸਮੈਨ ਸੀਗੇ, ਤਾਂ ਮੈਂ ਉਹਨਾਂ ਨੂੰ, ਜਿਹੜਾ ਤੁਸੀਂ ਇਹ ਲੈ ਲਓ ਕਿ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਜਦੋਂ ਅਸੀਂ ਜੋਬ ਕਰਦੇ ਹਾਂ ਸਾਡੇ ਕੋਲ ਹੋ ਜਾਂਦੀ ਹੈ
0: ਹੁੰਦੀ ਹੈ
1: ਕਿ
0: ਜੀ
1: ਅਸਾਂ ਨੂੰ ਕਿਸੇ ਤੋਂ ਜੋ ਵੀ ਸਾਡੀਆਂ ਖਾਹਿਸ਼ਾਂ ਨੇ ਜੋ ਵੀ ਕੁਛ ਹੈ ਉਹ ਅਸੀਂ ਪੂਰੀਆਂ ਕਰ ਸਕਦੇ ਹਾਂ, ਸਾਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਜਿਹੜੀ ਆ ਉਹ ਲੋੜ ਨਹੀਂ
0: ਲੋੜ
1: ਹੈ,
0: ਨਹੀਂ ਹੈ
1: ਹੈ ਨਾ। ਬਟ ਇੱਕ ਘਰ ਦੇ ਵਿੱਚ ਜਦੋਂ ਹਸਬੈਂਡ ਵਾਈਫ ਆਪਸ 'ਚ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਚੱਲਦੇ ਨੇ, ਹੈ ਨਾ, ਕਿ ਅਗਰ ਮੈਂ ਕਹੂੰਗੀ ਕਿ ਮੈਂ ਕਮਾ ਰਹੀ ਹਾਂ ਤਾਂ ਮੇਰੀ ਮਰਜ਼ੀ ਹੈ, ਮੈਂ ਕਿਤੇ ਵੀ ਖਰਚ ਕਰ ਸਕਦੀ ਹਾਂ, ਜਾਂ ਮੈਂ ਆਪਣਾ ATM ਜਾਂ ਫਿਰ ਮੈਂ ਆਪਣੀ ਜਿਹੜੀ ਤਨਖਾਹ ਹੈ ਉਹ ਘਰ ਦੇ ਕਿਸੇ ਹੋਰ ਕੰਮ ਲਈ ਨਹੀਂ ਦੇਣੀ, ਤਾਂ ਮੈਨੂੰ ਲੱਗਦਾ ਕਿ ਇਹ ਗਲਤ ਹੈ। ਤਾਂ ਜਦੋਂ ਇੱਕ ਜਿਹੜੀ ਮਿਊਚੁਅਲ ਅੰਡਰਸਟੈਂਡਿੰਗ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਆਪਣੀ ਫੈਮਿਲੀ ਨੂੰ ਸਪੋਰਟ ਕਰਾਂਗੇ, ਹੁਣ ਲੜਕੇ ਅਗਰ ਉਹ ਬਾਹਰ ਜਾ ਰਹੇ ਨੇ ਕੰਮ ਕਰ ਰਹੇ ਨੇ ਤਾਂ ਉਹ ਵੀ ਆਪਣੀ ਫੈਮਿਲੀ

0: ਨੂੰ ਸਪੋਰਟ ਕਰ ਰਹੇ ਨੇ,
1: ਜੀ
0: ਅਗਰ ਅਸੀਂ ਬਾਹਰ ਜਾ ਕੇ ਕੰਮ ਕਰ ਰਹੇ ਹਾਂ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੀ ਫੈਮਿਲੀ ਨੂੰ ਸਪੋਰਟ ਕਰੀਏ
1: ਜੀ.
0: ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਜਿਹੜੀ ਹੈ ਆਪਾਂ ਆਪਣੀ ਜਿਹੜੀ ਪੇ ਹੈ ਉਹਨੂੰ ਇੱਕ ਜਿਹੜਾ ਹੈ ਖਰਚ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਪ੍ਰੋਬਲਮਸ ਨਹੀਂ ਆਉਂਦੀਆਂ.
1: ਜੀ ਇਹਨਾਂ ਬਹੁਤ ਤੁਸੀਂ ਸੋਹਣੀ ਗੱਲ ਕੀਤੀ ਕਿ ਚਾਹੇ ਅਸੀਂ ਖਰਚੇ ਵੰਡੇ ਹੋਏ ਹੋਣ, ਹੈ ਨਾ, ਚਾਹੇ ਅਸੀਂ ਮੰਨ ਲਓ ਕਿ ਇੱਕ ਜਣਾ ਖਰਚ ਕਰ ਰਿਹਾ ਅਤੇ ਇੱਕ ਸੇਵਿੰਗ ਕਰ ਰਿਹਾ, ਪਰ ਜਦੋਂ ਸਾਨੂੰ ਜ਼ਰੂਰਤ ਪੈਂਦੀ ਹੈ ਉਸ ਸੇਵਿੰਗ ਨੂੰ ਕੱਢਣ ਦੀ, ਫਿਰ ਅਸੀਂ ਰੌਲਾ ਨਾ ਪਾਈਏ.
0: ਹਾਂਜੀ
1: ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਇਕੁਅਲ ਹਾਂ, ਹੈ ਨਾ,
0: ਬਿਲਕੁਲ,
1: ਤਾਂ ਫਿਰ ਇਕੁਐਲਿਟੀ ਤਾਂ ਫਿਰ ਇਹ ਹੈ ਨਾ ਕਿ ਫਿਰ ਤੁਸੀਂ ਆ ਜਾਓ ਬਰਾਬਰ.
0: ਹਾਂਜੀ
1: ਹਰ ਪਾਸੇ ਨੂੰ ਫਿਰ ਤੁਹਾਨੂੰ ਖਰਚਿਆਂ ਦੇ ਵਿੱਚ ਵੀ ਬਰਾਬਰ ਹੋਣਾ ਪੈਣਾ.
0: ਬਿਲਕੁਲ
1: ਨਾ, ਫਿਰ ਅਸੀਂ ਉੱਥੇ ਇਹ ਨਹੀਂ ਕਹਿ ਸਕਦੇ ਵੀ ਮੈਂ ਹੁਣ ਖਰਚਾ
0: ਨਹੀਂ ਕਰਨਾ.
1: ਜੀ ਅੱਛਾ, ਤੁਸੀਂ ਜਿਵੇਂ ਸਕੂਲ ਦੇ ਵਿੱਚ ਰਹਿੰਦੇ ਹੋ, ਤੁਹਾਡਾ ਬੱਚਿਆਂ ਨਾਲ ਵਾਹ ਵਾਸਤਾ ਪੈਂਦਾ, ਬੱਚਿਆਂ ਤੋਂ ਵੀ ਅਸੀਂ ਕਈ ਵਾਰ ਬਹੁਤ ਕੁਝ ਸਿੱਖਦੇ ਹਾਂ.
0: ਹਾਂਜੀ,
1: ਤੁਸੀਂ ਬਤੌਰ ਅਧਿਆਪਕ ਬੱਚਿਆਂ ਤੋਂ ਕੀ ਸਿੱਖਿਆ?
0: ਹਾਂਜੀ ਮੈਮ, ਮੈਨੂੰ ਇਹ ਲੱਗਦਾ ਕਿ ਬੱਚਿਆਂ ਦੇ ਨਾਲ ਰਹਿਣ ਕਰਕੇ ਜਿਹੜੇ ਆ ਇੱਕ ਮਾਸੂਮੀਅਤ ਹੈ ਨਾ ਬੱਚਿਆਂ ਦੀ, ਉਹ ਟੀਚਰਸ ਵਿੱਚ ਹਮੇਸ਼ਾ ਜਿਹੜੀ ਆ ਉਹ ਰਹਿੰਦੀ ਹੈ, ਕਿਉਂਕਿ ਇੱਕ ਜਦੋਂ ਅਸੀਂ ਸਵੇਰੇ ਸਕੂਲ ਜਾਂਦੇ ਹਾਂ, ਮਾਸੂਮੀਅਤ ਉਹਨਾਂ ਦੇ ਕੁਐਸਚਨਸ ਉਹਨਾਂ ਨੂੰ ਦੇਖਦੇ ਹਾਂ, ਉਹਨਾਂ ਦੀਆਂ ਸੁਣਦੇ ਹਾਂ ਉਹਨਾਂ ਨੂੰ, ਤਾਂ ਇੱਕ ਜਿਹੜਾ ਬਚਪਨ ਹੈ ਉਹ ਹਮੇਸ਼ਾ ਤੁਹਾਡੇ 'ਚ ਜ਼ਿੰਦਾ ਰਹਿੰਦਾ, ਤਾਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਹਾਂ ਤੁਹਾਡੀ ਬਹੁਤ ਉਮਰ ਹੋ ਗਈ ਹੈ. ਤਾਂ ਮੇਰੇ ਵੈਸੇ ਵੀ ਜਿਹੜਾ ਮੈਂ ਸਕੂਲ ਵਿੱਚ ਐਜ਼ ਅ ਹੈੱਡ ਮਿਸਟਰੈਸ ਹਾਂ, ਬਟ ਮੇਰਾ ਜ਼ਿਆਦਾ ਟਾਈਮ ਮੈਂ ਬੱਚਿਆਂ ਦੇ ਨਾਲ ਹੀ ਰਹਿੰਦੀ ਹਾਂ, ਤਾਂ ਐਨਵਾਇਰਮੈਂਟ ਦੇ ਰਿਲੇਟਿਡ ਅਸੀਂ ਬਹੁਤ ਕੰਮ ਕਰਦੇ ਹਾਂ, ਜਿਵੇਂ ਬੱਚਿਆਂ ਨਾਲ ਮਿਲ ਕੇ ਸਕੂਲ ਵਿੱਚ ਪੇੜ ਲਗਾਉਣੇ, ਹਾਂਜੀ ਪੋਸਟਰ ਬਣਾਉਣੇ, ਅਵੇਅਰ ਕਰਨਾ, ਕਿਉਂਕਿ ਐਨਵਾਇਰਮੈਂਟ ਨੂੰ ਲੈ ਕੇ ਮੈਂ ਖੁਦ ਵੀ ਔਰ ਆਪਣੇ ਬੱਚਿਆਂ ਨੂੰ ਵੀ ਹਮੇਸ਼ਾ ਸਮਝਾਉਂਦੀ ਹਾਂ ਕਿ ਜਦੋਂ ਤੱਕ ਅਸੀਂ ਆਪਣਾ ਆਲਾ ਦੁਆਲਾ ਜਿਹੜਾ ਉਹ ਸਾਫ਼ ਸੁਥਰਾ ਨਹੀਂ ਰੱਖਾਂਗੇ ਤਾਂ ਉਦੋਂ ਤੱਕ ਜਿਹੜਾ ਹੈ ਅਸੀਂ ਪ੍ਰੋਗਰੈਸ ਨਹੀਂ ਕਰ ਸਕਦੇ. ਘੱਟੋ ਘੱਟ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਸਾਫ਼ ਸੁਥਰਾ ਮਾਹੌਲ ਦੇ ਕੇ ਜਾਈਏ.
1: ਜੀ
0: ਪਿੱਛੇ ਹੀ ਸਾਡੇ ਸਕੂਲ ਨੂੰ ਜਿਹੜਾ ਨੈਸ਼ਨਲ ਲੈਵਲ 'ਤੇ ਮੈਮ ਗ੍ਰੀਨ ਸਕੂਲ ਅਵਾਰਡ ਮਿਲਿਆ ਹੈ.
1: ਵਾਹ ਜੀ ਵਾਹ, ਬਹੁਤ ਬਹੁਤ ਮੁਬਾਰਕਾਂ.
0: ਥੈਂਕ ਯੂ ਮੈਮ. ਆਪਣੇ ਪਟਿਆਲੇ ਜ਼ਿਲ੍ਹਾ ਦੇ ਸਾਡੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਸ਼ਰਮਾ ਜੀ, ਉਹਨਾਂ ਦੀ ਅਗਵਾਈ ਹੇਠ ਆਪਣੇ ਪਟਿਆਲਾ 'ਚੋਂ 21 ਸਕੂਲਾਂ ਨੂੰ ਮੈਮ ਗਲੋਬਲ ਗ੍ਰੀਨ ਹਾਊਸ ਸਕੂਲ ਜਿਹੜੇ ਨੇ ਉਹ ਡਿਕਲੇਅਰ ਹੋਏ ਸੀ, ਅਤੇ ਉਹਨਾਂ 'ਚੋਂ ਮੇਰਾ ਸਕੂਲ ਵੀ ਇੱਕ ਸੀਗਾ.
1: ਜੀ
0: ਅਤੇ ਮੇਰੇ ਕੋਲ ਬਹੁਤ ਛੋਟਾ ਜਿਹਾ ਸਕੂਲ ਹੈ, ਅਬਾਊਟ 110 ਜਿਹੜੇ ਸਟੂਡੈਂਟਸ ਨੇ ਮੇਰੇ ਕੋਲ 6ਵੀਂ ਤੋਂ 10ਵੀਂ ਤੱਕ. ਔਰ ਅਸੀਂ ਪਿਛਲੇ ਹੀ ਟਾਈਮ 'ਚ ਤੁਸੀਂ ਦੇਖ ਲਓ ਕਿ ਇਸ ਸੈਸ਼ਨ ਦੇ ਵਿੱਚ ਘੱਟੋ ਘੱਟ 200 ਤੋਂ ਵੱਧ ਪੌਦਾ ਅਸੀਂ ਆਪਣੇ ਸਕੂਲ 'ਚ ਲਗਾ ਚੁੱਕੇ ਹਾਂ.
1: ਜੀ
0: ਜੀ ਤਾਂ
1: ਅੱਛਾ ਮੈਮ, ਤੁਸੀਂ ਵਰਕ ਫਰੰਟ 'ਤੇ ਵੀ ਐਕਟਿਵ ਹੋ.
0: ਹਾਂਜੀ,
1: ਬਤੌਰ ਹੈੱਡ ਮਿਸਟਰੈਸ ਬਹੁਤ ਸਾਰੀਆਂ ਰਿਸਪੋਂਸੀਬਿਲਟੀਜ਼ ਹੁੰਦੀਆਂ.
0: ਹਾਂਜੀ,
1: ਹੈ ਨਾ, ਕਿਉਂਕਿ ਇੱਕ ਤਰ੍ਹਾਂ ਨਾਲ ਅਸੀਂ ਕਹਿੰਦੇ ਹਾਂ ਕਿ ਪੂਰੇ ਸਕੂਲ ਦੀ ਜ਼ਿੰਮੇਵਾਰੀ ਤੁਹਾਡੇ ਦੇ ਉੱਤੇ ਆ.
0: ਹਾਂਜੀ,
1: ਅਤੇ ਫਿਰ ਫੈਮਿਲੀ ਵੀ ਹੈ.
0: ਬਿਲਕੁਲ,
1: ਅਤੇ ਦੋਵੇਂ ਚੀਜ਼ਾਂ ਨੂੰ ਬੈਲੈਂਸ ਕਿਵੇਂ ਕਰਦੇ ਹੋ?
0: ਹਾਂਜੀ ਮੈਮ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਵਿਦਆਊਟ ਫੈਮਿਲੀ ਸਪੋਰਟ ਕੁਛ ਵੀ ਪੋਸੀਬਲ ਨਹੀਂ ਹੁੰਦਾ, ਤਾਂ ਜਿਹੜੀ ਵਰਕ ਲਾਈਫ ਔਰ ਤੁਹਾਡੀ ਪਰਸਨਲ ਲਾਈਫ ਹੈ ਉਹਨੂੰ ਬੈਲੈਂਸ ਕਰਨ ਦੇ ਲਈ ਤੁਹਾਨੂੰ ਹਰੇਕ ਜਿਹੜੀ ਆਪਣੀ ਲਾਈਫ ਹੈ ਉਸਨੂੰ ਇੱਕ ਤਰੀਕੇ ਨਾਲ ਇੱਕ ਮੈਨੇਜਮੈਂਟ ਨਾਲ ਚੱਲਣਾ ਪੈਂਦਾ.
1: ਜੀ,
0: ਹੈ ਨਾ, ਕਿਉਂਕਿ ਐਜ਼ ਅ ਹੈੱਡ ਮਿਸਟਰੈਸ ਜਿਹੜਾ ਮੇਰਾ ਵਰਕ ਹੈ ਉਹ ਇਹ ਨਹੀਂ ਹੈ ਕਿ ਮੇਰਾ ਸਿਰਫ 8 ਤੋਂ 2 ਸਕੂਲ ਹੈ ਤਾਂ ਮੇਰਾ 2 ਵਜੇ ਖਤਮ ਹੋ ਗਿਆ, ਤਾਂ ਉਹ ਹਰ ਟਾਈਮ ਹੀ ਤੁਹਾਡੇ ਕੋਲ ਕੁਛ ਨਾ ਕੁਛ ਜਿਹੜਾ ਸਕੂਲ ਦੀਆਂ ਪੋਲਿਸੀਜ਼ ਨੇ, ਕੁਛ ਉਹਨਾਂ ਦੀ ਜਿਹੜੀ ਪਲੈਨਿੰਗ ਹੈ ਉਹ ਚੱਲਦੀ ਰਹਿੰਦੀ ਹੈ.
1: ਜੀ,
0: ਅਤੇ ਘਰ ਵੀ ਮੇਰੀਆਂ 2 ਬੇਟੀਆਂ ਨੇ, ਅਤੇ 6th ਕਲਾਸ ਵਿੱਚ ਹੈ ਔਰ ਇੱਕ 3rd ਕਲਾਸ ਵਿੱਚ ਹੈ. ਈਵਨ ਆਈ ਯੂਜ਼ ਟੂ ਉਹਨਾਂ ਨਾਲ ਵੀ ਮੈਂ ਡਿਸਕਸ ਕਰਦੀ ਰਹਿੰਦੀ ਹਾਂ ਕਿ ਆ ਮੇਰੇ ਸਕੂਲ ਵਿੱਚ ਆ ਪਲੈਨਿੰਗ ਚੱਲ ਰਹੀ ਹੈ, ਹੁਣ ਆਪਾਂ ਨੂੰ ਇਸਦਾ ਸੋਲਿਊਸ਼ਨ ਕਿਸ ਤਰ੍ਹਾਂ ਨਿਕਾਲਣਾ ਚਾਹੀਦਾ, ਅਤੇ ਉਹ ਵੀ ਮੇਰੇ ਨਾਲ ਪੂਰਾ ਪਾਰਟੀਸਪੇਟ ਕਰਦੇ ਨੇ.
1: ਇਹ ਚੀਜ਼ ਨਾ ਐਚਐਸ 'ਚ ਮੈਂ ਫੀਲ ਕੀਤੀ, ਜਦੋਂ ਤੱਕ ਅਸੀਂ ਮੰਨ ਲਓ ਕਿ ਅਸੀਂ ਇੱਕ ਅਧਿਆਪਕ ਦੇ ਤੌਰ 'ਤੇ ਸੇਵਾਵਾਂ ਦੇ ਰਹੇ ਹਾਂ,
0: ਹਾਂਜੀ,
1: ਉਦੋਂ ਸਾਨੂੰ ਲੱਗਦਾ ਕਿ ਛੁੱਟੀ ਲੈਣੀ ਉਦੋਂ ਸੌਖੀ ਹੁੰਦੀ ਹੈ.
0: ਹਾਂਜੀ,
1: ਸੌਖੀ ਹੁੰਦੀ ਹੈ ਕਿਉਂਕਿ ਅਸੀਂ ਸਿਰਫ ਆਪਣੇ HOD ਕੋਲ ਜਾਣਾ, ਅਤੇ ਅਸੀਂ ਉਹਨਾਂ ਨੂੰ ਮਤਲਬ ਬਸ ਫੋਰਮ ਫਿਲ ਕਰ ਦੇਣਾ ਕਿ ਸਾਨੂੰ ਛੁੱਟੀ ਚਾਹੀਦੀ ਹੈ. ਬਟ ਜਦੋਂ ਐਜ਼ ਏ HOD ਮੇਰੇ 'ਤੇ ਉਹ ਰਿਸਪੋਂਸੀਬਿਲਟੀ ਆਈ, ਤਾਂ ਮੈਨੂੰ ਪਤਾ ਚੱਲਿਆ ਕਿ ਮੈਨੂੰ ਹੁਣ ਛੁੱਟੀ ਲਈ ਜਿਵੇਂ ਮੈਂ ਪ੍ਰਿੰਸੀਪਲ ਸਾਹਿਬ ਕੋਲ ਜਾਣਾ.
0: ਹਾਂਜੀ,
1: ਹੈ ਨਾ, ਤਾਂ ਫਿਰ ਹੁੰਦਾ ਹੈ ਕਿ ਵੀ ਇਹ ਤਾਂ ਬੜਾ ਝਮੇਲਾ, ਔਰ ਤੁਹਾਡੇ ਕੋਲ ਹੁਣ ਡਿਪਾਰਟਮੈਂਟ ਦੇ ਵਿੱਚ ਜਾਂ ਮੰਨ ਲਓ ਸਕੂਲ ਦੇ ਵਿੱਚ ਇੰਨਾ ਬੱਚਾ ਹੈ, ਹਰ ਬੱਚੇ ਦੀ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ, ਕਿਸੇ ਨੇ ਕੋਈ ਸ਼ਰਾਰਤ ਕਰਤੀ ਜਾਂ ਕੁਝ ਹੋ ਗਿਆ, ਤਾਂ ਅਗਲਿਆਂ ਨੇ ਆ ਕੇ ਤੁਹਾਨੂੰ ਕਹਿਣਾ ਤੁਹਾਡੇ ਡਿਪਾਰਟਮੈਂਟ ਦੇ ਬੱਚੇ ਹੈ.
0: ਬਿਲਕੁਲ,
1: ਹੈ ਨਾ, ਤਾਂ ਸੇਮ ਮੈਨੂੰ ਲੱਗਦਾ ਕਿ ਫਲਾਣਾ ਬੰਦਾ ਉਸ ਚੇਅਰ ਦੇ ਉੱਤੇ ਬੈਠਾ ਹੈ ਕਿ ਇਹਨਾਂ ਦੀ ਤਾਂ ਮੌਜਾਂ ਹੈ, ਇਹਨਾਂ ਨੂੰ ਤਾਂ ਕੋਈ ਕਹਿਣ ਵਾਲਾ ਨਹੀਂ, ਪਰ ਉਹ ਰਿਸਪੋਂਸੀਬਿਲਟੀ ਇੰਨੀ ਵੱਡੀ ਹੁੰਦੀ ਹੈ.
0: ਹਾਂਜੀ ਮੈਮ, ਬਿਲਕੁਲ, ਜਿਵੇਂ ਜਿਵੇਂ ਮੈਮ ਸਰ ਤੁਹਾਡੀ ਪੋਸਟ ਜਿਹੜੀ ਹੈ ਵੱਧਦੀ ਹੈ, ਉਵੇਂ ਉਵੇਂ ਤੁਹਾਡੀ ਜਿਹੜੀ ਮੈਂਟਲੀ ਐਕਸਰਸਾਈਜ਼ ਹੈ ਉਹ ਇਨਕਰੀਜ਼ ਹੋਣ ਲੱਗ
1: ਜਾਂਦੀ ਹੈ.
0: ਹਾਂਜੀ, ਮੈਂ ਵੀ ਸੁਣਿਆ ਸੀ ਕਦੇ ਕਹਿੰਦੇ ਕਿ ਜਿਹੜੀ ਪ੍ਰਿੰਸੀਪਲ ਦੀ ਕੁਰਸੀ ਹੈ ਨਾ ਉਹ ਸੇਕ ਮਾਰਦੀ ਹੁੰਦੀ ਹੈ, ਪਰ ਜਦੋਂ ਖੁਦ ਸੀਟ ਤੇ ਬੈਠੇ ਤਾਂ ਫਿਰ ਸਮਝ ਆਈ ਕਿਸ ਤਰ੍ਹਾਂ ਕਿਉਂ ਕਹਿੰਦੇ ਸੀ.
1: ਕਹਿੰਦੇ ਨੇ ਕਿ ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ.
0: ਹਾਂਜੀ ਬਿਲਕੁਲ.

0: ਤੁਹਾਡੇ ਤੇ ਜਿੰਨੀ ਵੱਡੀ ਰਿਸਪੋਂਸਿਬਿਲਟੀ ਹੋਏਗੀ ਫਿਰ ਤੁਹਾਨੂੰ ਜਿਹੜਾ ਹੈਗਾ ਉਹ ਓਨਾ ਹੀ ਮਤਲਬ ਉਹਦਾ ਜਿਹੜਾ ਅਸੀਂ ਕਹਿੰਦੇ ਹਾਂ ਨਾ ਵੀ ਇੱਕ ਤੁਹਾਨੂੰ ਕਿੰਨਾ ਤਾਮ ਝਾਮ ਨਾਲ ਮਿਲਿਆ ਹੋਇਆ
1: ਹਾਂਜੀ
0: ਤੁਹਾਡਾ ਇੱਕ ਵੱਖਰਾ ਆਫਿਸ ਹੈ ਕਿੰਨਾ
1: ਹਾਂਜੀ
0: ਵਧੀਆ ਉਹ ਹੈ ਸਾਰਾ ਕੁਝ ਪਰ ਰਿਸਪੋਂਸਿਬਿਲਟੀ ਵੀ ਓਨੀ ਵੱਡੀ ਹੁੰਦੀ
1: ਹਾਂਜੀ
0: ਹੈ
1: ਬਿਲਕੁਲ ਮੈਮ।
0: ਤੇ ਉਹ ਤੁਹਾਡੀ ਜਿਹੜੀ ਹੈਗੀ ਹੈ ਫਿਰ ਉਹ ਕਿਤੇ ਨਾ ਕਿਤੇ ਇਫੈਕਟ ਤਾਂ ਕਰਦੀ ਹੈ ਸਾਰੀਆਂ ਚੀਜ਼ਾਂ ਨੂੰ,
1: ਹਾਂਜੀ
0: ਕਈ ਵਾਰ ਚਿੜਚਿੜਾਪਨ ਵੀ ਆਉਂਦਾ ਸੁਭਾਅ ਦੇ ਵਿੱਚ।
1: ਹਾਂਜੀ
0: ਅੱਛਾ ਇਹਦਾ ਮਤਲਬ ਇਹ ਕਾਮਨ
1: ਬਿਲਕੁਲ
0: ਹੈ।
1: ਹਾਂਜੀ ਦਿਸ ਇਹ ਕਾਮਨ ਹੈ, ਪਰ ਅਗਰ ਆਪਾਂ ਜਿਹੜਾ ਹੈ ਜਿਵੇਂ ਕਿ ਮੈਂ ਦੱਸਿਆ ਕਿ ਆਪਣੀ ਇੱਕ ਡੇਲੀ ਰੂਟੀਨ ਜਿਹੜੀ ਹੈ ਉਹ ਇੱਕ ਮੈਨੇਜ ਕਰਕੇ ਚੱਲੀਏ, ਜ਼ਰੂਰ ਦੇਖੋ ਅੱਜ ਕੱਲ੍ਹ ਇੰਨਾ ਸਟ੍ਰੈਸ ਹੈ
0: ਜੀ
1: ਨਾ, ਈਵਨ ਕਿ ਮੈਨੂੰ ਇਹ ਲੱਗਦਾ ਕਿ ਟੀਚਰਸ ਜਿਹੜੇ ਸਾਡੇ ਅੰਡਰ ਕੰਮ ਕਰਦੇ ਨੇ ਉਹਨਾਂ ਦਾ ਸਟ੍ਰੈਸ ਘਟਾਉਂਦੇ ਘਟਾਉਂਦੇ ਵੀ ਕਈ ਵਾਰ ਬੰਦਾ ਖੁਦ
0: ਆਪਣਾ
1: ਸਟ੍ਰੈਸ ਹੋ
0: ਅਸੀਂ
1: ਜਾਂਦਾ।
0: ਓਵਰ ਸਟ੍ਰੈਸ ਲੈ ਲੈਂਦੇ
1: ਹਾਂ
0: ਹਾਂ,
1: ਤਾਂ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਸਕੂਲ ਵਿੱਚ ਵੀ ਟੀਚਰਸ ਨਾਲ ਬੱਚਿਆਂ ਨਾਲ ਇੱਕ ਖੁਸ਼ਨੁਮਾ ਜਿਹੜਾ ਮਾਹੌਲ ਹੈ ਉਹ ਬਣਾ ਕੇ ਰੱਖੀਏ, ਤਾਂ ਕਿ ਜਿਹੜਾ 6 ਘੰਟੇ ਅਸੀਂ ਸਕੂਲ 'ਚ ਰਹਿੰਦੇ ਹਾਂ ਤਾਂ
0: ਜੀ
1: ਉਹ ਹਰ ਕੋਈ ਖੁਸ਼ ਹੋ ਕੇ ਆਏ ਔਰ ਖੁਸ਼ ਹੋ ਕੇ ਜਾਏ,
0: ਜੀ
1: ਸੇਮ ਹੀ ਫੈਮਿਲੀ ਵਿੱਚ ਵੀ ਕਿ ਜਿਹੜਾ ਇੱਕ ਖੁਸ਼ਨੁਮਾ ਮਾਹੌਲ ਜਿਹੜਾ ਉਹ ਅਸੀਂ ਬਣਾ ਕੇ ਰੱਖਦੇ ਹਾਂ ਕਿ ਕੋਈ ਵੀ ਅਗਰ ਟੈਂਸ਼ਨ ਹੁੰਦੀ ਵੀ ਹੈ ਤਾਂ ਉਹ ਟੈਂਪਰੇਰੀ ਕੁਝ ਟਾਈਮ ਲਈ ਆਏ ਔਰ ਚਲੇ ਜਾਏ, ਤਾਂ
0: ਜੀ
1: ਅਸੀਂ ਉਸਨੂੰ ਆਪਣੀ ਜਿਹੜੀ ਹੈ ਨੇਚਰ ਦੇ ਵਿੱਚ ਜ਼ਿਆਦਾ ਐਨਗ੍ਰੋਸ ਨਹੀਂ ਹੋਣ ਦਿੰਦੇ।
0: ਜੀ ਅੱਛਾ ਅਖੀਰ ਦੇ ਵਿੱਚ ਸਾਰੀਆਂ ਕੁੜੀਆਂ ਨੂੰ ਸਾਰੀਆਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦੀਆਂ ਨੇ?
1: ਹਾਂਜੀ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਸਿਰਫ ਇੱਕ ਕਦਮ ਪੁੱਟਣ ਦੀ ਲੋੜ ਹੁੰਦੀ ਹੈ, ਇੱਕ ਹੌਸਲਾ ਕਰਨ ਦੀ ਲੋੜ ਹੁੰਦੀ ਹੈ, ਤਾਂ ਕਦੀ ਵੀ ਆਪਣੇ ਆਪ ਨੂੰ ਘੱਟ ਨਾ ਸਮਝੋ, ਆਪਣੇ ਅੰਦਰ ਦੀ ਤੁਸੀਂ ਕਾਬਲੀਅਤ ਪਛਾਣੋ ਤੇ ਉਹਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ, ਬਸ ਹਿੰਮਤ ਨਾ ਹਾਰੋ।
0: ਜੀ
1: ਮਿਹਨਤ ਜਿਹੜੀ ਹੈ ਉਹਦਾ ਕੋਈ ਵੀ ਸ਼ੋਰਟਕੱਟ ਨਹੀਂ ਹੈ,
0: ਜੀ
1: ਮਿਹਨਤ ਤੁਸੀਂ ਕਰਦੇ ਰਹੋ ਤਾਂ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਵਧੋਗੇ ਤਾਂ ਹੌਲੀ ਹੌਲੀ ਪੂਰੀ ਜਿਹੜੀ ਕਾਇਨਾਤ ਹੈ ਉਹ ਵੀ ਤੁਹਾਡੇ ਨਾਲ ਚੱਲੇਗੀ।
0: ਜੀ ਸਨੀ ਜੀ ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਨਾਲ ਆਪਣਾ ਵਰਕ ਲਾਈਫ ਐਕਸਪੀਰੀਅੰਸ ਸ਼ੇਅਰ ਕੀਤਾ, ਆਪਣੇ ਸੁਪਨਿਆਂ ਦੀ ਪ੍ਰਵਾਹ ਸਾਡੇ ਨਾਲ ਸਾਂਝੀ ਕੀਤੀ, ਇੱਥੇ ਆਉਣ ਲਈ ਅਤੇ ਆਪਣੇ ਇਸ ਅਨੁਭਵ ਨੂੰ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਮੈਮ।
2: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151-0148, 98880-28048।
3: ਸੋਚੀ ਜਾਨੀ ਆ ਕੁੜੇ ਕਰਮ
4: ਲੰਘਿਆ ਬੀਬੀ, ਸੋਚਦੀ ਸੀ ਵੀ ਹੁਣ ਕੁੜੀਆਂ ਵਿਆਹਣਾ ਕਿਹੜਾ ਸੌਖੀਆਂ ਰਹੀਆਂ ਨੇ।
3: ਕਿਉਂ ਕੀ ਹੋ ਗਿਆ?
4: ਲੈ ਹੁਣ ਤਾਂ ਮੰਗਾਂ ਹੀ ਹੋਰ ਨੇ ਮੁੰਡੇ ਵਾਲਿਆਂ ਦੀਆਂ, ਅਖੇ ਇੱਕ ਤਾਂ ਕੁੜੀ ਗੋਰੀ ਲੰਮੀ ਹੋਵੇ,
3: ਅੱਛਾ
4: ਫਿਰ ਕਹਿੰਦੇ ਸਿਆਣੀ ਸਮਝਦਾਰ ਪੜ੍ਹੀ ਲਿਖੀ ਹੋਵੇ, ਤੀਜਾ ਕਹਿੰਦੇ ਕਮਾਊ ਵੀ ਹੋਵੇ, ਚੌਥਾ ਲੈਣ ਦੇਣ ਦਾਜ ਦਹੇਜ ਵੀ ਪੂਰਾ ਦਿਓ, ਵਿਆਹ ਤਕੜਾ ਕਰਿਓ ਤੇ ਫਿਰ ਦਿਓ ਕਾਰ, ਤੇ ਕੁੜੀ ਹੋਵੇ 6 ਬੈਂਡ ਵਾਲੀ ਤਾਂ ਕਿਤੇ ਜਾ ਕੇ 7 ਫੇਰੇ ਹੋਣਗੇ।
3: ਨੀ ਸੱਚੀ ਇਹ ਤਾਂ ਵਾਲੀਆਂ ਸ਼ਰਤਾਂ ਨੇ ਭਾਈ, ਅੱਜ ਕੱਲ ਤਾਂ ਲੋੜਾ ਹੀ ਆ ਗਿਆ ਸੱਚੀ।
4: ਨੀ ਜੇ ਇੰਨੀਆਂ ਸ਼ਰਤਾਂ ਕੁੜੀਆਂ ਰੱਖਣ ਲੱਗ ਜਾਣ ਫਿਰ ਦੱਸੋ ਕੀ ਹੋਊਗਾ, ਧੀਆਂ ਦਾ ਸਤਿਕਾਰ ਕਰੋ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਓ, ਸੋਚ ਬਦਲੋ ਤਾਂ ਹੀ ਸਮਾਜ ਬਦਲੇਗਾ।
5: ਛੱਲੀ

ਹੁਣੇ ਤੁਸੀਂ ਲਾਹੇਵੰਦ ਜਾਣਕਾਰੀ ਹਾਸਿਲ ਕੀਤੀ ਸਨੀ ਗੁਪਤਾ ਹੋਰਾਂ ਨਾਲ। ਉਹਨਾਂ ਨੇ ਸਾਨੂੰ ਦੱਸਿਆ ਕਿ ਔਰਤਾਂ ਨੂੰ ਕਿਵੇਂ ਆਪਣੇ ਜੀਵਨ ਨੂੰ ਸੁਚੱਜਾ ਬਣਾਉਣਾ ਚਾਹੀਦਾ ਹੈਗਾ, ਜ਼ਿੰਦਗੀ ਅਤੇ ਸਮਾਜ ਅਤੇ ਦੇਸ਼ ਨਾਲ ਜੇ ਜੁੜਨਾ ਹੈ ਤਾਂ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਨੇ। ਅਸੀਂ ਆਪਣੇ ਆਪ ਨੂੰ ਇੰਨਾ ਕਾਬਿਲ ਬਣਾਓ ਕਿ ਅਸੀਂ ਆਪਣੇ ਫੈਸਲੇ ਖੁਦ ਲੈ ਸਕੀਏ, ਤਾਂ ਕਿ ਦੇਸ਼ ਵਿੱਚ ਸਮਾਜ ਵਿੱਚ ਆਪਣਾ ਨਾਮ ਬਣਾ ਸਕੀਏ। ਔਰਤਾਂ ਨੂੰ ਸਮਾਜਿਕ ਆਰਥਿਕ ਜੇ ਆਰਥਿਕ ਤੌਰ 'ਤੇ ਆਪਣੇ ਆਪ ਨੂੰ ਸਾਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਿਹੜਾ ਮਰਜ਼ੀ ਸਾਡੇ ਵਿੱਚ ਹੁਨਰ ਹੈ, ਜੇ ਅਸੀਂ ਪੜ੍ਹੇ ਲਿਖੇ ਹਾਂ ਤਾਂ ਅਸੀਂ ਬਾਹਰ ਨਿਕਲੋ, ਸਕੂਲ ਵਿੱਚ ਕਾਲਜ ਵਿੱਚ ਜਿੱਥੇ ਵੀ ਅਸੀਂ ਪੜ੍ਹਾ ਸਕਦੇ ਹਾਂ ਜਾਂ ਕਿਸੇ ਕੰਪਨੀ ਵਿੱਚ ਕੰਮ ਕਰ ਸਕਦੇ ਹਾਂ ਤਾਂ ਨਿਕਲੋ ਅਤੇ ਆਪਣੇ ਆਪ ਨੂੰ ਕਾਬਿਲ ਬਣਾਓ। ਜੇ ਅਸੀਂ ਪੜ੍ਹੇ ਲਿਖੇ ਨਹੀਂ ਹੈ ਤਾਂ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ, ਸਾਡੇ ਵਿੱਚ ਜੋ ਹੁਨਰ ਹੈ ਅਸੀਂ ਘਰ ਬੈਠੇ ਵੀ ਉਹ ਕਰ ਸਕਦੇ ਹਾਂ। ਜੇ ਸਾਨੂੰ ਸਿਲਾਈ ਆਉਂਦੀ ਹੈ ਤਾਂ ਅਸੀਂ ਸਿਲਾਈ ਦਾ ਕੰਮ ਕਰਕੇ ਵੀ ਆਪਣਾ ਨਾਮ ਕਮਾ ਸਕਦੇ ਹਾਂ, ਆਪਣੇ ਆਲੇ ਦੁਆਲੇ ਨੂੰ ਗਰੀਬ ਬੱਚਿਆਂ ਨੂੰ ਸਿਲਾਈ ਸਿਖਾ ਸਕਦੇ ਹਾਂ। ਇਸ ਤਰੀਕੇ ਨਾਲ ਕਿਸੇ ਨਾ ਕਿਸੇ ਕਿੱਤੇ ਨਾਲ ਜੁੜੋ ਅਤੇ ਆਪਣੇ ਆਪ ਨੂੰ ਕੁਛ ਬਣਾਓ।

ਜੀ ਭੈਣੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਾਰੀ ਲੋਕ ਦਾ। ਭੈਣੋ, ਜੇ ਗੱਲ ਕਰੀਏ ਅਸੀਂ ਗਰਮੀ ਦੀ, ਤਾਂ ਗਰਮੀ ਦਿਨੋਂ ਦਿਨ ਬਹੁਤ ਹੀ ਪੈ ਰਹੀ ਹੈ, ਅੱਤ ਦੀ ਗਰਮੀ ਪੈ ਰਹੀ ਹੈ ਦੇਖੋ। ਪਰ ਇਸ ਗਰਮੀ ਦੇ ਵਿੱਚ ਕਿਤੇ ਜਾਣ ਨੂੰ ਜੀ ਤਾਂ ਨਹੀਂ ਕਰਦਾ, ਪਰ ਫਿਰ ਵੀ ਦੇਖੋ ਜਾਣਾ ਤਾਂ ਪੈਂਦਾ ਹੀ ਹੈ। ਨਾਲੇ ਸਮਾਂ ਵੀ ਚੱਲ ਰਿਹਾ ਛੁੱਟੀਆਂ ਦਾ, ਅਤੇ ਸਾਨੂੰ ਕਿਤੇ ਬਾਹਰ ਬੱਚਿਆਂ ਨੂੰ ਘੁਮਾਉਣ ਨੂੰ ਵੀ ਲੈ ਕੇ ਜਾਣਾ ਹੈ। ਜੇ ਹੋਰ ਨਹੀਂ ਕਿਤੇ ਅਸੀਂ ਜਾ ਸਕਦੇ ਤਾਂ ਅਸੀਂ ਆਪਣੇ ਪੇਕੇ ਤਾਂ ਦੇਖੋ ਜ਼ਰੂਰ ਹੀ ਜਾਵਾਂਗੇ, ਹੈ ਨਾ। ਤਾਂ ਇਸ ਸਭ ਆਉਣ ਜਾਣ ਦੇ ਵਿੱਚ ਅਸੀਂ ਗਰਮੀ ਦਾ ਵੀ ਪੂਰਾ ਧਿਆਨ ਰੱਖਣਾ ਹੈ, ਉਹਦੇ ਵਿੱਚ ਅਸੀਂ ਆਪਣੇ ਬਾਲਾਂ ਦਾ, ਆਪਣੀ ਸਕਿਨ ਦਾ ਵੀ ਪੂਰਾ ਧਿਆਨ ਰੱਖਣਾ ਹੈ ਨਾ। ਤਾਂ ਇਸ ਲਈ ਆਪਣੇ ਬਾਲਾਂ ਦੀ ਦੇਖਭਾਲ ਲਈ ਗਰਮੀਆਂ 'ਚ ਅਸੀਂ ਆਪਣੀ ਭੈਣਾਂ ਨੂੰ ਕੁਝ ਟਿਪਸ ਦੱਸ ਦਿੰਦੇ ਹਾਂ, ਹੈ ਨਾ ਭੈਣੋ। ਦੇਖੋ, ਇੱਕ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਤਾਂ ਹੈਗਾ ਕਿ ਸਾਨੂੰ ਗਰਮੀ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ, ਜਿੰਨਾ ਹੋ ਸਕੇ। ਅਸੀਂ 8-9 ਲੀਟਰ ਤਾਂ ਦੇਖੋ ਪਾਣੀ ਹੈ ਸਾਨੂੰ ਪੀਣਾ, 8-9 ਗਲਾਸ ਪਾਣੀ ਤਾਂ ਸਾਨੂੰ ਪੀਣਾ ਹੀ ਚਾਹੀਦਾ ਹੈ ਦਿਨ ਦਾ, ਹੈ ਨਾ, ਜਿਹੜਾ ਸਾਡੀ ਸਕਿਨ ਲਈ, ਸਾਡੇ ਬਾਲਾਂ ਲਈ ਬਹੁਤ ਜ਼ਰੂਰੀ ਹੈ। ਅਤੇ ਕਿਤੇ ਵੀ ਜਾਣ ਤੋਂ ਪਹਿਲਾਂ ਜੇ ਅਸੀਂ ਸਿਰ ਧੋਣਾ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਐਲੋਵੀਰਾ ਜੈੱਲ ਦਾ ਇਸਤੇਮਾਲ ਕਰੋ। ਜੇ ਘਰ ਲੱਗਿਆ ਹੋਇਆ ਤਾਂ ਉਹ ਸਭ ਤੋਂ ਬੈਸਟ ਹੈ, ਜੇ ਨਹੀਂ ਤਾਂ ਕਿਸੇ ਅੱਛੇ ਬ੍ਰਾਂਡ ਦਾ ਆਪਾਂ ਬਾਜ਼ਾਰੋਂ ਮਾਰਕੀਟ ਤੋਂ ਖਰੀਦ ਕੇ ਲਿਆ ਸਕਦੇ ਹਾਂ। ਤਾਂ ਉਹਨੂੰ ਸਿਰ ਧੋਣ ਤੋਂ ਪਹਿਲਾਂ 15-20 ਮਿੰਟ ਉਹਦੇ ਜੈੱਲ ਨੂੰ ਅਸੀਂ ਕੱਢ ਕੇ ਮਿਕਸੀ ਵਿੱਚ ਪੀ ਕੇ ਜਾਂ ਉਹਨੂੰ ਹੱਥਾਂ ਨਾਲ ਮੈਸ਼ ਕਰਕੇ ਆਪਣੇ ਬਾਲਾਂ ਵਿੱਚ ਲਗਾਓ, 15-20 ਮਿੰਟ ਲਗਾ ਕੇ ਰੱਖੋ। ਅਤੇ ਉਸ ਤੋਂ ਬਾਅਦ ਕਿਸੇ ਚੰਗੇ ਸ਼ੈਂਪੂ ਦੇ ਨਾਲ ਆਪਣਾ ਸਿਰ ਧੋ ਲਓ। ਅਤੇ ਦੂਜਾ ਉਪਾਅ ਇਹ ਹੈ ਕਿ ਨਿੰਬ ਦੀ ਪੱਤੀਆਂ ਲੈ ਕੇ ਨਿੰਬ ਦੀ ਪੱਤੀਆਂ ਨੂੰ ਪਾਣੀ ਵਿੱਚ ਉਬਾਲੋ। ਉਬਾਲਣ ਤੋਂ ਬਾਅਦ ਉਸ ਪਾਣੀ ਦੇ ਨਾਲ ਆਪਣਾ ਸਿਰ ਧੋ। ਇਸ ਦੇ ਨਾਲ ਦੇਖੋ, ਇੱਕ ਤਾਂ ਜੇ

ਤੁਹਾਡੇ ਸਿਰ 'ਚ ਘਰ ਹੈ, ਰੂਸੀ ਹੈ, ਤਾਂ ਤੁਹਾਡੀ ਉਹ ਵੀ ਠੀਕ ਹੋ ਜਾਵੇਗੀ, ਹੈ ਨਾ। ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਿਰ 'ਚ ਪਸੀਨਾ ਆਉਂਦਾ ਹੈ, ਤੁਹਾਡਾ ਉਹ ਐਕਸਟਰਾ ਪਸੀਨਾ ਵੀ ਹਟੇਗਾ। ਅਤੇ ਤੀਜਾ, ਤੁਸੀਂ ਦਹੀਂ ਅਤੇ ਸ਼ਹਿਦ ਦਾ ਹੇਅਰ ਮਾਸਕ ਵੀ ਲਗਾ ਸਕਦੇ ਹੋ। ਦਹੀਂ ਅਤੇ ਸ਼ਹਿਦ ਨੂੰ ਮਿਕਸ ਕਰਕੇ ਤੁਸੀਂ ਆਪਣੇ ਵਾਲਾਂ ਦੀ ਜੜ੍ਹਾਂ ਦੇ ਵਿੱਚ ਲਗਾਓ। ਜਿਨ੍ਹਾਂ ਦੇ ਰੁੱਖੇ ਵਾਲ ਨੇ, ਕਰਲੀ ਵਾਲ ਨੇ, ਰੁੱਖੇ ਸੁੱਖੇ ਨੇ, ਉਹ ਸਾਰੇ ਵਾਲ ਇਸ ਦੇ ਨਾਲ ਸੌਫਟ ਅਤੇ ਸਿਲਕੀ ਸ਼ਾਈਨੀ ਹੋ ਜਾਣਗੇ।

ਜਾਂਦੇ ਜਾਂਦੇ ਅਸੀਂ ਆਪਣੀ ਭੈਣਾਂ ਨੂੰ ਇੱਕ ਰੈਸਿਪੀ ਵੀ ਦੱਸ ਦਿੰਦੇ ਹਾਂ। ਹਾਂਜੀ, ਇਹ ਜੀ ਰੈਸਿਪੀ ਜਿਹੜੀ ਸਾਨੂੰ ਗਰਮੀ ਤੋਂ ਬਚਾਏਗੀ, ਲੂ ਤੋਂ ਬਚਾਏਗੀ ਅਤੇ ਸਾਡੇ ਪਾਚਨ ਨੂੰ ਵੀ ਠੀਕ ਰੱਖੇਗੀ। ਜੀ ਹਾਂ, ਅਸੀਂ ਦੱਸਣ ਜਾ ਰਹੇ ਹਾਂ ਆਮ ਪੰਨਾ ਬਾਰੇ। ਜੀ ਦੋਸਤੋ, ਆਮ ਪੰਨਾ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦੇ ਨੇ ਕੱਚੇ ਅੰਬ, ਜਿੰਨੇ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਹੈ ਨਾ। ਕੱਚੇ ਅੰਬ ਲੈ ਕੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਬਾਲ ਲਓ। ਬਾਲਣ ਤੋਂ ਬਾਅਦ ਉਹਨਾਂ ਦਾ ਛਿਲਕਾ ਉੱਪਰ ਉਤਾਰ ਕੇ ਗੁਠਲੀ ਕੱਢ ਕੇ ਉਹਨੂੰ ਚੰਗੇ ਤਰੀਕੇ ਨਾਲ ਮੈਸ਼ ਕਰ ਲਓ। ਮੈਸ਼ ਕਰਨ ਤੋਂ ਬਾਅਦ ਉਸ 'ਚ ਲੋੜ ਅਨੁਸਾਰ ਤੁਸੀਂ ਚੀਨੀ ਪਾਉਣਾ ਚਾਹੁੰਦੇ ਹੋ, ਚੀਨੀ ਪਾ ਲਓ। ਜੇ ਸ਼ੱਕਰ ਪਸੰਦ ਕਰਦੇ ਹੋ ਤਾਂ ਸ਼ੱਕਰ ਪਾ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਬਣਾ ਕੇ ਇੱਕ ਬੋਤਲ ਦੇ ਵਿੱਚ ਭਰ ਕੇ ਆਪਣੇ ਫਰਿੱਜ ਵਿੱਚ ਰੱਖ ਸਕਦੇ ਹੋ। ਜਦ ਵੀ ਤੁਹਾਡੇ ਘਰ ਮਹਿਮਾਨ ਆਉਣ ਜਾਂ ਤੁਸੀਂ ਖੁਦ ਪੀਣਾ ਚਾਹੋ ਤਾਂ ਤੁਸੀਂ ਲੋੜ ਅਨੁਸਾਰ ਗਲਾਸ ਵਿੱਚ ਜਿੰਨਾ ਵੀ ਤੁਹਾਨੂੰ ਚਾਹੀਦਾ ਪਾਓ। ਉਹਦੇ ਵਿੱਚ ਤੁਸੀਂ ਭੁੰਨਿਆ ਹੋਇਆ ਜੀਰਾ ਪਾਓ, ਕਾਲਾ ਲੂਣ ਪਾਓ ਅਤੇ ਤਾਜ਼ੇ ਪੁਦੀਨੇ ਦੇ ਪੱਤੇ ਪਾਓ। ਆਪ ਪੀਓ, ਆਪਣੇ ਪਰਿਵਾਰ ਨੂੰ ਪਿਲਾਓ। ਤੰਦਰੁਸਤ ਰਹੋ, ਹੱਸਦੇ ਵੱਸਦੇ ਰਹੋ।

ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾ ਹਰਟਸ ਦੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸਮਾਂ ਮਿਲਾਓ ਦੁਪਹਿਰ ਦੇ 1 ਵੱਜ ਰਹੇ ਨੇ ਤੇ ਹੁਣ ਤੁਹਾਨੂੰ ਦੱਸਦੇ ਹਾਂ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ।

ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਸ ਵਿੱਚ ਤੁਹਾਡੇ ਪਸੰਦ ਦੇ ਹਿੰਦੀ ਗੀਤ ਸੁਣਵਾਏ ਜਾਣਗੇ। ਪ੍ਰਦੇਸ਼ਿਕ ਸਮਾਚਾਰ, ਇਸ ਪ੍ਰੋਗਰਾਮ ਦਾ ਪ੍ਰਦੇਸ਼ਿਕ ਸਮਾਚਾਰ ਤੁਹਾਨੂੰ ਸੁਣਵਾਏ ਜਾਣਗੇ 1:10 'ਤੇ ਸਾਡੇ ਜਲੰਧਰ ਕੇਂਦਰ ਤੋਂ। ਉਸ ਤੋਂ ਬਾਅਦ ਮੁੜ ਪ੍ਰਸਾਰਣ ਹੋਵੇਗਾ ਨਗਮੇ ਦਾ, ਸਮਾਂ ਰਹੇਗਾ 1:15 ਦਾ। ਸਰਫਰੋਸ਼ ਫੌਜੀ ਵੀਰਾਂ ਲਈ ਪ੍ਰੋਗਰਾਮ, ਸਮਾਂ ਦੁਪਹਿਰ 2 ਦਾ। 2:30 ਪ੍ਰੋਗਰਾਮ ਹੋਵੇਗਾ ਦੋ ਤੇਰੀਆਂ ਦੋ ਮੇਰੀਆਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਇਲਾਜ ਨਾਲੋਂ ਪਰਹੇਜ਼ ਚੰਗਾ। ਗੱਲਾਂ 'ਚੋਂ ਗੱਲ, ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮੀ 5:02 ਦਾ। ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ, ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮੀ 5:30। 6:05 'ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਪ੍ਰੋਗਰਾਮਾਂ ਦਾ ਵੇਰਵਾ ਦੱਸਿਆ ਜਾਏਗਾ। ਵਿਪਕਿਓਰ, ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮੀ 6:30 ਦਾ।

ਇਹ ਸਨ ਸਾਡੇ ਅੱਜ ਦੇ ਸਭਾ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਵਕਤ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਸਮਾਂ ਮਿਲਾਓ। ਦੁਪਹਿਰ ਦਾ 1:03 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਗਰ। ਇਸ ਪ੍ਰੋਗਰਾਮ ਵਿੱਚ ਅਸੀਂ ਖਤਾਂ ਦੇ ਜ਼ਰੀਏ ਆਈ ਤੁਹਾਡੀ ਫਰਮਾਇਸ਼ਾਂ ਪੜ੍ਹਦੇ ਹਾਂ ਅਤੇ ਉਹਨਾਂ ਨੂੰ ਪੂਰਾ ਕਰਦੇ ਹਾਂ। ਦੇਖਦੇ ਹਾਂ, ਸਾਨੂੰ ਪਹਿਲੀ ਫਰਮਾਇਸ਼ ਆਈ ਹੈ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਗਾਠਪਾਲ, ਪਰਵੀਨ, ਹਨੀ, ਦੀਕਸ਼ਾ ਅਤੇ ਜੰਨਤ ਗਾਠਪਾਲ ਹੋਰਾਂ ਦੀ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ ਹੋਰਾਂ ਨੇ। ਇਹ ਸੁਣਨਾ ਚਾਹੁੰਦੇ ਨੇ ਫਿਲਮ ਹਮ ਦਿਲ ਦੇ ਚੁੱਕੇ ਸਨਮ 'ਚੋਂ ਇਹ ਗੀਤ।

0: ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁੱਝੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਨੂੰ 100.2 ਮੈਗਾਹਰਟਜ਼ ਤੇ। ਸਮਾਂ ਮਿਲਾਓ 1:10 ਹੋਣ ਜਾ ਰਹੇ ਨੇ ਤੇ ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਕੁਛ ਪਲ ਕਰੋ ਉਡੀਕ।

0: ਨਸ਼ਾ ਛਡਾਊ ਤੇ ਪੁਨਰਵਾਸ ਪ੍ਰੋਗਰਾਮਾਂ ਲਈ ਕੀਤੀ ਜਾਵੇਗੀ। ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਤੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਮੋਹਾਲੀ ਦੇ ਫੋਕਲ ਪੁਆਇੰਟ ਮੁਬਾਰਕਪੁਰ ਵਿਖੇ ਨਵੇਂ ਚਾਲੂ ਕੀਤੇ ਗਏ 66 ਕੇਵੀ ਗ੍ਰਿਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਲਗਭਗ 9.60 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ 66 ਕੇਵੀ ਗ੍ਰਿਡ ਸਬ ਸਟੇਸ਼ਨ ਮੁਬਾਰਕਪੁਰ ਡੇਰਾਬੱਸੀ ਤੇ ਲਾਲੂ ਦੇ ਤੇਜ਼ੀ ਨਾਲ ਵੱਧ ਰਹੇ ਉਦਯੋਗਿਕ ਅਤੇ ਰਿਹਾਇਸ਼ੀ ਖੇਤਰਾਂ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਥਾਪਿਤ ਕੀਤਾ ਗਿਆ ਏ। 40 MVA ਦੀ ਸਮਰੱਥਾ ਨਾਲ ਲੈਸ ਇਹ ਗ੍ਰਿਡ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ। ਮੌਜੂਦਾ ਨੈਟਵਰਕ 'ਤੇ ਲੋਡ ਘਟਾਏਗਾ ਅਤੇ ਫੋਕਲ ਪੁਆਇੰਟ ਮੁਬਾਰਕਪੁਰ ਨਾਲ ਲੱਗਦੀਆਂ ਉਦਯੋਗਿਕ ਇਕਾਈਆਂ ਅਤੇ ਨੇੜਲੇ ਰਿਹਾਇਸ਼ੀ ਖੇਤਰਾਂ ਵਿੱਚ ਸਥਿਤ ਉਦਯੋਗਾਂ ਨੂੰ ਲਾਭ ਪਹੁੰਚਾਏਗਾ। ਪੰਜਾਬ ਦੇ ਮਾਲ ਮੁੜਕ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੱਲ੍ਹ 33 ਪਰਿਵਾਰੀਆਂ ਨੂੰ ਇਕੱਤੀ ਪੱਤਰ ਸੌਂਪੇ। ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਨਵ ਨਿਯੁਕਤ ਪਟਵਾਰੀਆਂ ਨੂੰ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ ਤੇ ਵਧਾਈ ਦਿੱਤੀ ਅਤੇ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਵ ਨਿਯੁਕਤ ਪਟਵਾਰੀਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਅਤੇ ਉਨ੍ਹਾਂ ਨੂੰ ਜਨਤਕ ਸ਼ਿਕਾਇਤਾਂ ਅਤੇ ਸਰਕਾਰੀ ਕੰਮ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਦੇ ਹੋਏ ਵਚਨਬੱਧਤਾ ਨਾਲ ਆਪਣੇ ਫਰਜ਼ ਨਿਭਾਉਣੇ ਚਾਹੀਦੇ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰੀ ਕਰਮਚਾਰੀਆਂ ਦੁਆਰਾ ਕੀਤੇ ਜਾਂਦੇ ਭ੍ਰਿਸ਼ਟ ਅਮਲਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੀਆਂ 5 ਵੱਖ ਵੱਖ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੇ ਮੁੱਦਿਆਂ ਅਤੇ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀ ਭਲਾਈ ਅਤੇ ਚਿੰਤਾਵਾਂ ਨੂੰ ਯੋਜਨਾਬੱਧ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਏ। ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਵੱਖ ਵੱਖ ਯੂਨੀਅਨਾਂ ਦੇ ਅਹੁਦੇਦਾਰ ਸ਼ਾਮਲ ਹੋਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ 100.2 MHz 'ਤੇ। ਸੋ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋਈ ਹਾਂ ਮੈਂ ਤਰਨਜੀਤ ਤੁਹਾਡੀ ਸੇਵਾ ਵਿੱਚ ਲੈ ਕੇ ਪ੍ਰੋਗਰਾਮ ਨਗਮੇ।

ਸਮਾਂ ਮਿਲਾਓ, ਦੁਪਹਿਰ ਦੇ 1:15 ਹੋ ਰਹੇ ਨੇ। ਸ਼ੁਰੂ ਕਰਦੇ ਹਾਂ ਸਿਲਸਿਲਾ ਫਰਮਾਇਸ਼ਾਂ ਪੜ੍ਹਨ ਦਾ। ਪਹਿਲੀ ਫਰਮਾਇਸ਼ ਸਾਨੂੰ ਭੇਜੀ ਹੈ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਪਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਅਤੇ ਜੇ ਐੱਸ ਨਾਇਕ ਅਤੇ ਪੂਰੇ ਡਾਗਲਾ ਪਰਿਵਾਰ ਨੇ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ ਹੋਰਾਂ ਨੇ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ, ਦੰਤੇਰੀ ਦਤਰੇਂਗੀ ਤੋਂ ਭਾਗਵਤ ਵਰਮਾ, ਲੇਵੇਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ, ਚਗਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ ਹੋਰਾਂ ਨੇ। ਇਹ ਸੁਣਨਾ ਚਾਹੁੰਦੇ ਨੇ ਫਿਲਮ ਖਾਮੋਸ਼ੀ 'ਚੋਂ ਗੀਤ। ਆਵਾਜ਼ਾਂ ਨੇ ਅਲਕਾ ਯਾਗਨਿਕ ਅਤੇ ਹਰੀਹਰਨ ਦੀਆਂ।

ਤੁਸੀਂ ਆਨੰਦ ਮਾਣ ਰਹੇ ਹੋ ਆਪਣੀ ਪਸੰਦ ਦੇ ਗੀਤਾਂ ਦਾ ਪ੍ਰੋਗਰਾਮ ਨਗਮੇ ਤਹਿਤ ਜੀ। ਪ੍ਰੋਗਰਾਮ 'ਚ ਅਗਲੀ ਪਸੰਦ ਆਈ ਹੈ ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ, ਮਿਥਲੇਸ਼, ਤਾਰਣੀ, ਸੂਰਜ, ਜਯੋਤੀ, ਰਿਆਂਸ਼ ਅਤੇ ਗੁੜੀਆ ਠਾਕੁਰ ਹੋਰਾਂ ਦੀ। ਮੈਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜਯੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦੀ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਗਿੱਦੜਬਾਹਾ ਤੋਂ ਮਨਜੀਤ, ਤਨੇਜਾ, ਪਰਵੀਨ, ਪਾਇਲ, ਬੇਬੀ, ਹਿਨਾਸ਼ਾ। ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ, ਟੀਟੂ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼, ਅਰੁਣਾ ਅਤੇ ਨਗੀਨਾ ਜੈਨ ਹੋਰਾਂ ਨੇ। ਇਹ ਸੁਣਨਾ ਚਾਹੁੰਦੇ ਨੇ ਮਰਡਰ 2 ਚੋਂ ਗੀਤ। ਆਵਾਜ਼ਾਂ ਨੇ ਮੁਹੰਮਦ ਇਰਫਾਨ, ਅਰੀਜੀਤ ਅਤੇ ਸੈਮ ਭੱਟ ਹੋਰਾਂ ਦੀ।

ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ ਵਿਨੋਦਪੁਰੀ ਅਸ਼ੋਕਪੁਰੀ ਸੁਸ਼ੀਲ ਬੀਕੇਪੁਰੀ ਕੈਲਾਸ਼ਪੁਰੀ ਮਮਤਾ ਮੇਗਾ ਪੂਜਾ ਗਗਨ ਕਪੂਰ ਗੁੰਜਨ ਕਪੂਰ ਹਰੀਸ਼ਪੁਰੀ ਸਤੀਸ਼ ਰਾਕੇਸ਼ ਵਿਨੋਦ ਅਤੇ ਪਾਲੀਪੁਰੀ ਹੋਰਾਂ ਨੇ ਤਾਜ ਮੁਹੰਮਦ ਅੰਸਾਰੀ ਗੁਲਾਬ ਸਾਬਿਰ ਰਾਹੀ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਪਿੰਡ ਬਲਦ ਖੁਰਦ ਭਵਾਨੀਗੜ੍ਹ ਸੰਗਰੂਰ ਤੋਂ ਵਿਨੋਦ ਗਰਗ ਪੂਜਾ ਪ੍ਰਿਯੰਕਾ ਗਰਗ ਹੋਰਾਂ ਨੇ ਦੌਲਤਬਾਗ ਮੁਰਾਦਾਬਾਦ ਤੋਂ ਜਾਫਰ ਹੁਸੈਨ ਨਈਮਾ ਬੇਗਮ ਕਾਸਿਮ ਅਲੀ ਨਦੀਮ ਅਲੀ ਅਤੇ ਜੁਨੇਦ ਅਬਾਸੀ ਹੋਰਾਂ ਨੇ ਇਹ ਸੁਣਨਾ ਚਾਹੁੰਦੇ ਨੇ ਫਿਲਮ ਚਾਲਬਾਜ਼ 'ਚੋਂ ਗੀਤ ਆਵਾਜ਼ਾਂ ਨੇ ਮੁਹੰਮਦ ਅਜੀਜ਼ ਅਤੇ ਕਵਿਤਾ ਕ੍ਰਿਸ਼ਨ ਮੂਰਤੀ ਦੀਆਂ।

ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਪਣੀ ਪਸੰਦ ਦੇ ਗੀਤ ਤਾਂ ਸਾਨੂੰ ਖੱਤ ਲਿਖ ਸਕਦੇ ਹੋ। ਖੱਤ ਲਿਖਣ ਲਈ ਸਾਡਾ ਪਤਾ ਨੋਟ ਕਰੋ, ਪ੍ਰੋਗਰਾਮ ਨਗਮੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ। ਪਟਿਆਲਾ ਦਾ ਪਿੰਨ ਕੋਡ ਹੈ 147002। ਇਸ ਪਤੇ 'ਤੇ ਖੱਤ ਲਿਖ ਕੇ ਤੁਸੀਂ ਵੀ ਆਪਣੀ ਪਸੰਦ ਦੇ ਗੀਤ ਪ੍ਰੋਗਰਾਮ ਨਗਮੇ ਤਹਿਤ ਸੁਣ ਸਕਦੇ ਹੋ।

ਇਸ ਦੇ ਨਾਲ ਹੀ ਪ੍ਰੋਗਰਾਮ ਨਗਮੇ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 MHz 'ਤੇ। ਹੁਣ ਤੋਂ ਕੁਛ ਦੇਰ ਬਾਅਦ 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਉਸ ਲਈ ਕੁਛ ਪਲ ਕਰੋ ਉਡੀਕ।

ਨਵਾਂ ਢਾਂਚਾ ਕੋਲਾ ਮਾਰਕੀਟਿੰਗ ਨੂੰ ਰਵਾਇਤੀ ਇੱਕ ਤੋਂ ਕਈਆਂ ਨੂੰ ਵਿਕਰੀ ਮਾਡਲ ਤੋਂ ਇੱਕ ਮੁਕਾਬਲੇਬਾਜ਼ ਤੋਂ ਕਈ ਵਪਾਰ ਪਲੇਟਫਾਰਮਾਂ ਵਿੱਚ ਬਦਲ ਦੇਵੇਗਾ। ਇਸ ਨਾਲ ਕੋਲੇ ਦੀਆਂ ਕੀਮਤਾਂ ਵਿੱਚ ਪਾਰਦਰਸ਼ਿਤਾ ਵਧੇਗੀ ਅਤੇ ਵਪਾਰ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਨੇ ਅੱਜ ਭਗਵਾਨ ਬਿਰਸਾ ਮੁੰਡਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਧਰਤੀ ਆਬਾ ਦਾ ਜੀਵਨ ਹਿੰਮਤ, ਸਵੈਮਾਣ ਅਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਨੇ ਜਲ, ਜੰਗਲ ਅਤੇ ਜ਼ਮੀਨ ਦੀ ਰੱਖਿਆ ਲਈ ਵਿਦੇਸ਼ੀ ਸ਼ਾਸਨ ਵਿਰੁੱਧ ਅਦੁੱਤੀ ਹਿੰਮਤ ਨਾਲ ਲੜਾਈ ਲੜੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਮਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ ਛਾਪੇਮਾਰੀ ਕੀਤੀ ਜਾ ਰਹੀ ਏ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ ਏ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ਼ ਨਫ਼ਰਤ ਫੈਲਾ ਰਿਹਾ ਹੈ ਅਤੇ ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

0: 미리미리 빈소.
1: FM ਬੈਂਡ 2.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਦੁਨੀਆ 'ਚ ਕਿਤੇ ਵੀ ਸੁਣ ਸਕਦੇ ਹੋ।

ਸਮਾਂ ਮਿਲਾਓ, ਦੁਪਹਿਰ ਦੇ 2 ਵੱਜ ਰਹੇ ਨੇ ਅਤੇ ਹੁਣ ਪੇਸ਼ ਹੈ ਸਾਡੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਸੁਣਵਾਉਂਦੇ ਹਾਂ ਤੁਹਾਨੂੰ ਪ੍ਰੋਗਰਾਮ ਸਰਫਰੋਸ਼ 'ਚੋਂ ਪਹਿਲਾ ਗੀਤ ਚੱਕਦੇ ਇੰਡੀਆ 'ਚੋਂ। ਆਵਾਜ਼ਾਂ ਨੇ ਸੁਖਵਿੰਦਰ ਸਿੰਘ ਸਲੀਮ ਅਤੇ ਕੇਕੇ ਦੀਆਂ।

ਤੁਸੀਂ ਸੁਣ ਰਹੇ ਆਕਾਸ਼ਵਾਣੀ ਪਟਿਆਲਾ ਨੂੰ 100.2 ਮੈਗਾਹਰਟਜ਼ ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸਮਾਂ ਮਿਲਾਓ। ਦੁਪਹਿਰ ਦੇ 2:30 ਵੱਜ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡਾ ਵਿਸ਼ਾ ਹੈ ਇਲਾਜ ਨਾਲੋਂ ਪਰਹੇਜ਼ ਚੰਗਾ। ਜੀ ਦੋਸਤੋ, ਅੱਜ ਦਾ ਸਾਡਾ ਵਿਸ਼ਾ ਹੈ ਇਲਾਜ ਨਾਲੋਂ ਪਰਹੇਜ਼ ਚੰਗਾ। ਇਸ ਵਿਸ਼ੇ 'ਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੇ ਵਿਚਾਰ ਸਾਡੇ ਤੱਕ ਪਹੁੰਚਾਉਣ ਲਈ ਸਾਡਾ ਨੰਬਰ ਨੋਟ ਕਰੋ 0175-282-494। ਇਸ ਵਿਸ਼ੇ 'ਤੇ ਜਦ ਤੱਕ ਤੁਹਾਡੇ ਵਿਚਾਰ ਸਾਡੇ ਤੱਕ ਪਹੁੰਚਦੇ ਨੇ, ਤੁਹਾਡੇ ਕਾਲਸ ਸਾਨੂੰ ਆਉਂਦੇ ਨੇ, ਉਦੋਂ ਤੱਕ ਅਸੀਂ ਸੁਣ ਲੈਂਦੇ ਹਾਂ ਗੀਤ।

0: ਇੱਕ ਸਰੋਤਾ ਜੁੜੇ ਨੇ ਸਾਡੇ ਨਾਲ ਲਾਈਨ ਤੇ, ਜਾਣਦੇ ਉਹਨਾਂ ਦੇ ਵਿਚਾਰ ਵਿਸ਼ੇ ਬਾਰੇ। ਹੈਲੋ,
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਜਿੰਦਰ ਸਿੰਘ ਬਕਾਲੇ ਤੋਂ
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ 'ਚ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ
1: ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਆਕਾਸ਼ਵਾਣੀ ਪੰਜਾਬ ਤੋਂ ਸਾਨੂੰ।
0: ਜੀ
1: ਹਾਂ ਦੇਖੋ ਜੀ, ਇਲਾਜ ਨਾ ਕਰੇ ਜੀ ਚੰਗਾ, ਅੱਜ ਕੱਲ੍ਹ ਜ਼ਿਆਦਾ ਖਾਣ ਨਾਲ ਜ਼ਿਆਦਾ ਬਿਮਾਰ ਹੁੰਦੇ ਜੀ।
0: ਜੀ
1: ਦੇਖੋ ਜੇ ਕੋਈ ਆਪਾਂ ਨੂੰ ਕਿਸੇ ਚੀਜ਼ ਤੋਂ ਰੋਕਿਆ ਜਾਂਦਾ ਨਾ, ਉਹਦੇ ਪਰਹੇਜ਼ ਕਰਨਾ ਚਾਹੀਦਾ ਜੀ।
0: ਜੀ
1: ਦੇਖੋ ਪਰਹੇਜ਼ ਨਾਲ ਨੁਕਸਾਨ ਨਹੀਂ ਹੁੰਦਾ, ਫਾਇਦਾ ਹੁੰਦਾ।
0: ਜੀ
1: ਕਈ ਤਾਂ ਬਹੁਤੇ ਬੰਦੇ ਖਾਣ ਨਾਲ ਬਿਮਾਰ ਹੋ ਜਾਂਦੇ, ਘੱਟ ਹੁੰਦੀ ਹੈ ਨਾ,
0: ਜੀ।
1: ਦੇਖੋ ਗਰਮੀ ਵਿੱਚ ਪਾਣੀ ਦਾ

0: ਕੋਈ ਨੁਕਸਾਨ ਨਹੀਂ, ਜਿੰਨਾ ਮਰਜ਼ੀ ਬੰਦ ਮਾਹੌਲ ਨਹੀਂ ਹੁੰਦਾ।
1: ਜੀ, ਮੌਸਮ ਨੂੰ ਦੇਖ ਕੇ ਤੇ ਆਪਣੇ ਸਰੀਰ ਨੂੰ ਦੇਖ ਕੇ ਓਨਾ ਹੀ ਖਾਓ ਜਿੰਨਾ ਅਸੀਂ ਪਚਾ ਸਕੀਏ। ਜੀ ਠੀਕ ਹੈ ਬਿੰਦਰ ਸਿੰਘ ਜੀ, ਸਾਡੇ ਨਾਲ ਗੱਲ ਕਰਨ ਲਈ, ਆਪਣੇ ਵਿਚਾਰ ਸਾਡੇ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDCA ਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 98880 2848।

0: ਜੀ ਜੁੜ ਚੁੱਕੇ ਇੱਕ ਹੋਰ ਕਾਲਰ ਸਾਡੇ ਨਾਲ ਲਾਈਨ ਤੇ ਗੱਲ ਕਰਦੇ ਆ ਉਹਨਾਂ ਨਾਲ। ਹੈਲੋ,
1: ਹੈਲੋ
0: ਹਾਂਜੀ,
1: ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਨਾਮ ਅਸ਼ੋਕ ਸਿੰਘ, ਪਿੰਡ ਚਲੈਲਾ, ਜ਼ਿਲ੍ਹਾ ਪਟਿਆਲਾ।
0: ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਤੁਸੀਂ?
1: ਦੇਖੋ ਜੀ, ਇਲਾਜ ਨਾਲੋਂ ਪਰਹੇਜ਼ ਚੰਗਾ।
0: ਜੀ
1: ਸਭ ਤੋਂ ਤਾਂ ਜੀ ਖਾਣ ਪੀਣ ਵਾਲੀ ਚੀਜ਼ਾਂ ਧਿਆਨ ਰੱਖੋ।
0: ਜੀ
1: ਜਿਵੇਂ ਕੋਈ ਬਾਸੀ ਚੀਜ਼ ਖਾ ਲਈ ਆਪਾਂ ਨੇ ਫਰਿੱਜ 'ਚ, ਕਈ ਕਈ ਦਿਨ ਦੀਆਂ ਪਈਆਂ ਹੁੰਦੀਆਂ ਨੇ,
0: ਜੀ
1: ਹਾਂ ਤਾਜ਼ੀ ਚੀਜ਼ ਖਾਓ।
0: ਜੀ
1: ਹਾਂ, ਬਾਕੀ ਤੁਸੀਂ ਦੱਸੋ ਜੀ।
0: ਹਾਂਜੀ, ਦੇਖੋ ਇੱਕ ਬਹੁਤ ਹੀ ਪੁਰਾਣੀ ਕਹਾਵਤ ਹੈ, ਹੈ ਨਾ, ਇਲਾਜ ਨਾਲੋਂ ਪਰਹੇਜ਼ ਚੰਗਾ, ਹੈ ਨਾ।
1: ਹਾਂ ਜੀ
0: ਅੱਛਾ ਖਾਓ, ਵਧੀਆ ਖਾਓ, ਤਾਂ ਕਿ ਬਿਮਾਰ ਹੋਣ ਤੋਂ ਪਹਿਲਾਂ ਹੀ ਅਸੀਂ ਆਪਣੀ ਸਾਵਧਾਨੀ ਵਰਤੋ, ਤਾਂ ਕਿ ਅਸੀਂ ਵੱਡੀਆਂ ਬਿਮਾਰੀਆਂ ਤੋਂ ਜਾਂ ਦਵਾਈਆਂ ਖਾਣ ਤੋਂ ਬਚ ਸਕੀਏ, ਹੈ ਨਾ। ਵੱਧ
1: ਹਾਂ
0: ਤੋਂ
1: ਜੀ,
0: ਵੱਧ
1: ਹਾਂ ਜੀ,
0: ਪਾਣੀ
1: ਬਿਲਕੁਲ,
0: ਪੀਓ, ਗਰਮੀ ਇੰਨੀ ਪੈ ਰਹੀ ਹੈ ਨਾ।
1: ਹਾਂ
0: ਫਲ
1: ਜੀ, ਹਾਂ ਜੀ,
0: ਖਾਓ, ਸਬਜ਼ੀਆਂ ਖਾਓ, ਮੌਸਮੀ ਸਬਜ਼ੀਆਂ, ਹੈ ਨਾ, ਮੌਸਮੀ ਫਰੂਟ
1: ਹਾਂ ਜੀ,
0: ਖਾਓ, ਸਵਸਥ ਰਹੋ, ਸੈਰ ਕਰੋ, ਰੋਜ਼ ਯੋਗਾ ਕਰੋ,
1: ਹਾਂ ਜੀ, ਹਾਂ ਜੀ,
0: ਹੈ ਨਾ।
1: ਬਿਲਕੁਲ ਜੀ,
0: ਹਾਂਜੀ, ਠੀਕ ਹੈ ਜੀ, ਸਤਿ
1: ਥੈਂਕ ਯੂ
0: ਸ਼੍ਰੀ
1: ਜੀ,
0: ਅਕਾਲ।
1: ਓਕੇ ਮੈਮ।

0: हेलो, प्रोग्राम दो तेरियां दो मेरियां। हेलो।
1: हेलो,
0: हाँ जी,
1: मैं जी निरपा खोख नेड़े नाभा।
0: सत श्री अकाल निरपे जी, की हाल चाल है?
1: सत श्री अकाल बेटा जी, सत श्री अकाल। हाँ, जिहड़ा अज दा विषय आपां विषय ते आईए, इलाज
0: हाँ जी,
1: नालों परहेज चंगा।
0: हाँ जी,
1: कहावत तां चाहे पुरानी है, पर जे ना सही मायने च देखा जावे, इलाज
0: हाँ जी
1: नालों परहेज चंगा।
0: जी
1: ਜਿਵੇਂ ਗਰਮੀ ਨੇ ਘੱਟ ਖਾਣਾ ਚਾਹੀਦਾ, ਕਈ ਤਾਂ
0: जी
1: ਦੇਖੇ ਨੇ ਵਿਆਹ ਚੋਂ ਹੀ ਪਲੇਟਾਂ ਭਰ ਲੈਣੀਆਂ, ਹੋਰ ਫਿਰ ਚਾਹੇ ਡਾਕਟਰਾਂ ਨੇ ਫਿਰੀ ਜਾਣ,
0: जी
1: ਪਰ ਨਾ ਘੱਟ ਖਾਣਾ
0: जी
1: ਚਾਹੀਦਾ।
0: ਇਸ ਨਾਲ ਦੇਖੋ ਸਾਡੇ ਸਰੀਰ
1: ਬਾਕੀ
0: ਦੀ ਵੀ ਖਰਾਬੀ ਹੁੰਦੀ ਹੈ ਤੇ ਅੰਨ ਦੀ ਵੀ ਬਰਬਾਦੀ ਹੁੰਦੀ ਹੈ।
1: ਅੰਨ ਦੀ ਵੀ ਬਰਬਾਦੀ ਹੁੰਦੀ ਆ, ਪਹਿਲਾਂ ਡਸਟਬਿਨਾਂ ਸਿੱਟੀ ਜਾਂਦੇ ਨੇ ਪਲੇਟਾਂ ਭਰ ਭਰ ਕੇ।
0: ਜੀ
1: ਗਰਮੀ ਦਾ ਘੱਟ ਤੋਂ ਘੱਟ ਖਾਓ, ਪਾਣੀ ਵੱਧ ਪੀਓ,
0: ਜੀ
1: ਪਰਹੇਜ ਰੱਖੋ ਜਿੱਥੇ ਤੱਕ
0: ਜੀ
1: ਹੋ ਸਕਦਾ ਹੈ।
0: ਜੀ
1: ਹਾਂਜੀ, ਮਤਲਬ ਇਹ ਤਾਂ ਮੋਟੀ ਗੱਲ ਹੈ, ਪੁਰਾਣੇ ਜਵਾਨੇ ਤੋਂ ਚੱਲਦੀ ਹੈ, ਪੁਰਾਣਾ ਇਲਾਜ ਨਾਲੋਂ ਪਰਹੇਜ।
0: जी
1: ਘੱਟ ਖਾ ਲਓ, ਮਤਲਬ ਸੈਰ ਕਰੋ, ਹੋਰ ਕੰਮ ਕਰੋ, ਜਿਹੜੀ ਮਤਲਬ ਕੰਮ ਕਰਨ ਵਾਲਾ ਕੰਮ ਕਰੋ।
0: जी
1: ਅੱਛਾ, ਜੇ ਜਿਹੋ ਜਿਹਾ ਮੌਸਮ ਚੱਲਦਾ, ਠੰਡੇ ਠੰਡੇ ਕੰਮ ਕਰੋ। ਦੁਪਹਿਰੇ
0: जी
1: ਹੁਣ ਇੰਨੀ ਗਰਮੀ, ਦੁਪਹਿਰੇ ਹਰ ਬੰਦੇ ਨੂੰ ਆਰਾਮ ਕਰਨਾ ਚਾਹੀਦਾ
0: ਆਪਣੇ
1: ਜਿੱਥੇ
0: ਸਰੀਰ
1: ਤੱਕ
0: ਦੇ
1: ਹੋ ਸਕੇ,
0: ਮੁਤਾਬਿਕ ਉਨਾ ਹੀ ਖਾਓ ਜਿੰਨਾ ਅਸੀਂ ਪਚਾ ਸਕੀਏ।
1: ਪਚਾ ਸਕੀਏ।
0: जी
1: ਹਾਂ,
0: ठीक है जी, ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਬੇਟਾ, ਸ਼ੁਕਰੀਆ।
2: ਨੀ ਬੂ ਨੀ, ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ। ਨੀ ਜਿਹੜੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
3: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ? ਨੀ ਚੰਗੀ ਨੀ ਲੱਗਦੀ।
2: ਨੀ ਤੂੰ ਮਾਰ ਗੋਲਾ ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ। ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਬਹਿਰਿਆਂ ਤੋਂ।
3: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
2: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊਂ। ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਪੂਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
3: ਨੀ ਭੈਣੇ, ਕਿਉਂ ਕਮਲੀ ਹੋਈ ਆ? ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।

0: ਗੱਲ ਸੁਣ ਛੱਲਿਆ ਭੋਲਾ ਵੇ ਰੱਬ ਤੋਂ ਘਾ ਦਈ ਭੋਲਾ
1: ਜੀ ਦੋਸਤੋ ਸਹੀ ਗੱਲ ਹੈ, ਇਲਾਜ ਨਾਲੋਂ ਪਰਹੇਜ਼ ਚੰਗਾ ਹੈ। ਬਿਮਾਰ ਹੋਣ ਅਤੇ ਦਵਾਈਆਂ ਅਤੇ ਦਵਾਈਆਂ ਖਾਣੀਆਂ ਅਤੇ ਉਹਨਾਂ 'ਤੇ ਪੈਸਾ ਖਰਚਣਾ ਅਤੇ ਸਰੀਰ ਨੂੰ ਕਸ਼ਟ ਝੱਲਣਾ ਬਹੁਤ ਔਖਾ ਹੈ, ਅਤੇ ਇਸ ਤੋਂ ਵਧੀਆ ਹੈ ਕਿ ਅਸੀਂ ਚੰਗੀ ਖੁਰਾਕ ਖਾਈਏ, ਆਪਣੇ ਆਲੇ ਦੁਆਲੇ ਦੀ, ਆਪਣੇ ਘਰ ਦੀ ਸਾਫ਼ ਸਫਾਈ ਦਾ ਧਿਆਨ ਰੱਖੀਏ, ਵੱਧ ਤੋਂ ਵੱਧ ਪਾਣੀ ਪੀਏ, ਯੋਗ ਕਰੀਏ, ਸੈਰ ਕਰੀਏ, 7-8 ਘੰਟੇ ਦੀ ਨੀਂਦ ਜ਼ਰੂਰ ਲਓ, ਵਧੀਆ ਖਾਓ, ਖੁਸ਼ ਰਹੋ, ਸਵੱਸਥ ਰਹੋ।
0: ਚੜ੍ਹ ਸਾਂ ਵੇ ਗੱਲ ਸੁਣ ਛੱਲੇ।

ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਨੇ ਅੱਜ ਸਾਨੂੰ ਕਾਲ ਕੀਤੇ ਨੇ ਉਹ 15 ਦਿਨ ਬਾਅਦ ਜਾਂ ਹਫ਼ਤੇ ਬਾਅਦ ਹੀ ਸਾਨੂੰ ਕਾਲ ਕਰਨ ਤਾਂ ਜੋ ਨਵੇਂ ਸਰੋਤਾ ਸਾਡੇ ਨਾਲ ਜੁੜ ਸਕਣ।

0: ਇਸ ਦੇ ਨਾਲ ਹੀ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 MHz 'ਤੇ। ਹੁਣ ਤੋਂ ਕੁਝ ਦੇਰ ਬਾਅਦ ਯਾਨੀ 3 ਵਜੇ ਤੋਂ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਉਸ ਲਈ ਕੁਛ ਪਲ ਕਰੋ ਉਡੀਕ।
1: पहले लिखा तुम्हें प्यार है और आगे भाभी बीमार है, छुटकी को आया बुखार है, आंखें जैसी की तैसी हैं, गठिया की हालत वैसी है, अब तो बिटवा।
2: आप सुन रहे हैं विविध भारती राष्ट्रीय सेवा देश की सुरीली धड़कन। अगला कार्यक्रम है सखी सहेली।

ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਸ਼ਾਮ ਦੇ 5 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇ ਹੀ ਦਿਨ ਸਾਲ 2024 ਵਿੱਚ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਿਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਤੇ ਦਿੱਲੀ NCR ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਬ੍ਰਿਕਸ

0: ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਸੰਕਲਪ ਇੱਕ ਰਾਸ਼ਟਰੀ ਵਚਨਬੱਧਤਾ ਹੈ ਜਿਸ ਲਈ ਦੇਸ਼ ਦੇ ਹਰ ਨਾਗਰਿਕ ਤੇ ਸੰਸਥਾ ਦੇ ਸਹਿਯੋਗ ਦੀ ਲੋੜ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ ਨਫ਼ਰਤ ਫੈਲਾ ਰਿਹਾ ਹੈ। ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਨੇ ਮੋਹਾਲੀ ਦੇ ਫੋਕਲ ਪੁਆਇੰਟ ਮੁਬਾਰਕਪੁਰ ਵਿਖੇ ਨਵੇਂ ਚਾਲੂ ਕੀਤੇ ਗਏ 66 ਕੇਵੀ ਗ੍ਰਿਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਪੰਜਾਬ ਦੇ ਮਾਲ ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕੱਲ 33 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਲੂ ਚੱਲਣ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ।
1: ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ। ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ। ਪਾਣੀ ਬਚਾਓ, ਦੇਸ਼ ਬਚਾਓ।
0: ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ ਚੋ ਗੱਲ, ਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹੈ ਮੋਨਿਕਾ ਤੇ ਮੇਰੇ ਨਾਲ ਨੇ
2: ਤਰਨਜੀਤ
0: ਜੀ। ਤਰਨਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਅੱਛੇ, ਬਹੁਤ ਵਧੀਆ, ਤੁਸੀਂ ਸੁਣਾਓ?
0: ਮੈਂ ਵੀ ਬਹੁਤ ਠੀਕ ਹਾਂ ਜੀ। ਤੇ ਹਰ ਰੋਜ਼ ਦੀ ਤਰ੍ਹਾਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਇਸ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ
2: ਜੀ।
0: ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਵਿਸ਼ੇ ਦੀ ਸ਼ੁਰੂਆਤ ਕਰੀਏ, ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ। ਅੱਜ ਇੱਕ ਖਾਸ ਦਿਨ ਹੈ, ਬਿਰਸਾ ਮੁੰਡਾ ਦਾ ਸ਼ਹੀਦੀ ਦਿਵਸ ਹੈ, ਉਸਦੇ ਬਾਰੇ ਸਰੋਤਿਆਂ ਨੂੰ ਥੋੜ੍ਹੀ ਜਾਣਕਾਰੀ ਦੇ ਦਿੰਦੇ ਹਾਂ ਜੀ। ਬਿਰਸਾ ਮੁੰਡਾ, ਇਹਨਾਂ ਦਾ ਜਨਮ 15 ਨਵੰਬਰ 1875 ਨੂੰ ਰਾਂਚੀ, ਝਾਰਖੰਡ ਦੇ ਵਿੱਚ ਹੋਇਆ ਅਤੇ ਇਹਨਾਂ ਦਾ ਦੇਹਾਂਤ ਅੱਜ ਦੇ ਦਿਨ 9 ਜੂਨ 1900 ਦੇ ਵਿੱਚ ਰਾਂਚੀ ਦੀ ਇੱਕ ਜੇਲ੍ਹ ਦੇ ਵਿੱਚ ਹੋਇਆ। ਉਹ ਇੱਕ ਕਬਾਇਲੀ ਨੇਤਾ ਅਤੇ ਲੋਕ ਨਾਇਕ ਸਨ। ਮੁੰਡਾ ਜਾਤੀ ਨਾਲ ਸੰਬੰਧ ਰੱਖਦੇ ਸਨ ਅਤੇ ਮੌਜੂਦਾ ਭਾਰਤ ਦੇ ਵਿੱਚ ਰਾਂਚੀ ਅਤੇ ਸਿੰਘ ਭੂਮ ਦੇ ਕਬਾਇਲੀ ਲੋਕ ਹੁਣ ਵੀ ਬਿਰਸਾ ਮੁੰਡਾ ਨੂੰ ਬਿਰਸਾ ਭਗਵਾਨ ਦੇ ਵਜੋਂ ਯਾਦ ਕਰਦੇ ਨੇ
2: ਜੀ।
0: ਬਿਰਸਾ ਮੁੰਡਾ ਨੂੰ ਇਹ ਸਨਮਾਨ, ਜਿਹੜੇ ਮੁੰਡਾ ਜਾਤੀ ਦੇ ਆਦਿਵਾਸੀ ਨੇ, ਉਹਨਾਂ ਨੂੰ ਅੰਗਰੇਜ਼ਾਂ ਦੇ ਜ਼ੁਲਮ ਵਿਰੁੱਧ ਉਭਾਰ ਕੇ ਪ੍ਰਾਪਤ ਕੀਤਾ ਹੈ। 19ਵੀਂ ਸਦੀ ਦੇ ਵਿੱਚ ਬਿਰਸਾ ਭਾਰਤੀ ਆਜ਼ਾਦੀ ਅੰਦੋਲਨ ਦੇ ਇਤਿਹਾਸ ਵਿੱਚ ਇੱਕ ਮੁੱਖ ਕੜੀ ਸਾਬਿਤ ਹੋਏ ਸਨ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਅਤੇ ਲੋਕ ਨਾਇਕ ਵੀ ਰਹੇ ਨੇ। ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਭਾਰਤੀ ਆਜ਼ਾਦੀ ਅੰਦੋਲਨ ਦੌਰਾਨ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਉਹਨਾਂ ਦੇ ਅੰਦੋਲਨ ਦਾ ਬਿਹਾਰ ਅਤੇ ਝਾਰਖੰਡ ਦੇ ਵਿੱਚ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਖਾਸ ਪ੍ਰਭਾਵ ਪਿਆ। ਸਿਰਫ 25 ਸਾਲਾਂ ਦੇ ਵਿੱਚ ਉਹਨਾਂ ਨੇ ਅਜਿਹੀਆਂ ਜੀਵਨ ਦੇ ਵਿੱਚ ਉਚਾਈਆਂ ਪ੍ਰਾਪਤ ਕੀਤੀਆਂ ਕਿ ਅੱਜ ਵੀ ਭਾਰਤ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ। ਅਤੇ ਸਭ ਤੋਂ ਜਿਹੜੀ ਖਾਸ ਗੱਲ ਇਹ ਹੈ ਕਿ ਭਾਰਤੀ ਜਿਹੜੀ ਸੰਸਦ ਹੈ ਉਸ ਦੇ ਵਿੱਚ ਇਕਲੌਤੇ ਕਬਾਇਲੀ ਨੇਤਾ ਬਿਰਸਾ ਮੁੰਡਾ ਨੇ, ਜਿਨ੍ਹਾਂ ਦੀ ਤਸਵੀਰ ਭਾਰਤੀ ਸੰਸਦ ਦੇ ਵਿੱਚ ਲੱਗੀ ਹੋਈ ਹੈ ਜੀ। ਇਸ ਤੋਂ ਇਲਾਵਾ ਜੇਕਰ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਰਾਂਚੀ ਜ਼ਿਲ੍ਹੇ ਦੇ ਉਲੀ ਹਾਟੂ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਮੁੰਡਾ ਰੀਤੀ ਰਿਵਾਜ਼ਾਂ ਮੁਤਾਬਕ ਵੀਰਵਾਰ ਦੇ ਨਾਮ 'ਤੇ ਉਹਨਾਂ ਦਾ ਨਾਮ ਬਿਰਸਾ ਰੱਖਿਆ ਗਿਆ
2: ਜੀ।
0: ਪਿਤਾ ਦਾ ਨਾਮ ਸੁਗਨਾ ਮੁੰਡਾ ਸੀ ਅਤੇ ਮਾਤਾ ਦਾ ਨਾਮ ਕਰਮੀ ਹਾਟੂ ਸੀ। ਪਰਿਵਾਰ ਰੁਜ਼ਗਾਰ ਦੀ ਭਾਲ ਵਿੱਚ ਜਦੋਂ ਉਲੀ ਹਾਟੋ ਤੋਂ ਕੁਰੂ ਪੰਡਾ ਚਲਾ ਗਿਆ ਤਾਂ ਉੱਥੇ ਕੀ ਉਹ ਖੇਤੀਬਾੜੀ ਦਾ ਕੰਮ ਕਰਦੇ ਸਨ। ਬਾਅਦ ਵਿੱਚ ਕੰਮ ਦੀ ਭਾਲ ਵਿੱਚ ਉਹਨਾਂ ਨੇ ਹੋਰ ਥਾਵਾਂ ਦੇ ਉੱਤੇ ਵੀ ਵਸੇਬਾ ਕੀਤਾ। ਬਿਰਸਾ ਮੁੰਡਾ ਦਾ ਜਿਹੜਾ ਪਰਿਵਾਰ ਸੀਗਾ ਉਹ ਖਾਨਾ ਬਦੋਸ਼ ਜੀਵਨ ਬਤੀਤ ਕਰਦੇ ਸਨ, ਪਰ ਜੋ ਬਿਰਸਾ ਮੁੰਡਾ ਸਨ ਉਹਨਾਂ ਦਾ ਨੇਚਰ ਥੋੜ੍ਹਾ ਹੋਰ ਤਰ੍ਹਾਂ ਦਾ ਸੀ। ਉਹ ਬਚਪਨ 'ਚ ਆਪਣੇ ਦੋਸਤਾਂ ਨਾਲ ਖੇਡਦੇ ਵੱਡੇ ਹੋਏ। ਉਹਨਾਂ ਨੂੰ ਭੇਡਾਂ ਚਰਾਉਣ ਲਈ ਉਹ ਜੰਗਲ ਵੀ ਜਾਂਦੇ ਰਹੇ ਅਤੇ ਜੰਗਲ ਵਿੱਚ ਜਦੋਂ ਉਹ ਭੇਡਾਂ ਚਰਾਉਣ ਜਾਂਦੇ ਸੀ ਨਾ ਤਰਨ, ਅਤੇ ਉਹ ਉਸ ਟਾਈਮ ਸਮਾਂ ਬਿਤਾਉਣ ਲਈ ਨਾ ਬੰਸਰੀ ਵਜਾਉਂਦੇ ਹੁੰਦੇ ਸੀ ਅਤੇ ਹੌਲੀ ਹੌਲੀ ਬੰਸਰੀ ਵਜਾਉਣ 'ਚ ਇੰਨੇ ਮਾਹਿਰ ਹੋ ਗਏ ਕਿ ਉਸ ਤੋਂ ਇਲਾਵਾ ਉਹਨਾਂ ਨੇ ਕੱਦੂ ਹੁੰਦਾ

0: ਜਿਹੜਾ ਕੱਦੂ ਤੋਂ ਇੱਕ
1: जी
0: ਤਾਰ ਵਾਲਾ ਸੰਗੀਤ ਦਾ ਯੰਤਰ ਵੀ ਬਣਾਇਆ, ਜਿਸ ਨੂੰ ਉਹ ਤੁਈਲਾ ਕਹਿੰਦੇ ਹੁੰਦੇ ਸੀ, ਉਹ ਵੀ ਬਣਾਉਂਦੇ ਸੀ। ਤੇ ਬੜੇ ਉਹਨਾਂ ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ ਰਹੇ ਨੇ ਅਜਿਹੇ, ਜਿਨ੍ਹਾਂ ਨੂੰ ਸ਼ਾਇਦ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਜਾਂ ਕੁਛ ਮਿੰਟ ਦੇ ਚੰਕ ਦੇ ਵਿੱਚ ਅਸੀਂ ਕਵਰ ਨਹੀਂ ਕਰ ਸਕਦੇ, ਹੈ ਨਾ। ਪਰ ਖਾਸ ਗੱਲ ਇਹ ਆ ਕਿ ਆਜ਼ਾਦੀ ਦੇ ਜਿਹੜੇ ਅੰਦੋਲਨ ਦੇ ਵਿੱਚ ਜਿਹੜਾ ਉਹਨਾਂ ਦਾ ਯੋਗਦਾਨ ਰਿਹਾ ਹੈ, ਉਹ ਸਭ ਤੋਂ ਜ਼ਿਆਦਾ ਜਿਹੜਾ ਕਿ ਯਾਦ ਕੀਤਾ ਜਾਂਦਾ ਹੈ, ਜਿਸ ਕਰਕੇ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ। ਉਹਨਾਂ
1: जी
0: ਦੀ ਜਿਹੜੀ ਮੁੰਡਾ ਜਾਤੀ ਹੈ, ਉਸ ਪ੍ਰਜਾ ਜਾਤੀ ਦੇ ਲੋਕ ਤਾਂ ਉਹਨਾਂ ਨੂੰ ਭਗਵਾਨ ਵੀ ਮੰਨਦੇ ਨੇ,
1: जी
0: ਅਤੇ ਬਿਰਸਾ ਭਗਵਾਨ ਦੇ ਨਾਮ ਨਾਲ ਉਹਨਾਂ ਨੂੰ ਯਾਦ ਕਰਦੇ ਨੇ। ਉਹਨਾਂ ਨੇ ਆਪਣੀ ਜੀਵਨ ਕਾਲ ਦੇ ਵਿੱਚ, ਆਪਣੀ ਜਾਤੀ ਦੇ ਲੋਕਾਂ ਦੇ ਵਿੱਚ ਜਿਹੜੇ ਧਰਮ ਪਰਿਵਰਤਨ ਜਦੋਂ ਉਦੋਂ ਹੁੰਦੇ ਸੀ, ਤਾਂ ਉਹਦਾ ਵੀ ਵਿਰੋਧ ਕੀਤਾ
1: जी
0: ਅਤੇ ਲੋਕਾਂ ਨੂੰ ਆਪਣੇ ਧਰਮ ਦੇ ਸਿਧਾਂਤ ਸਮਝਾਏ। ਇਸ ਤੋਂ ਇਲਾਵਾ ਉਹਨਾਂ ਨੇ ਗਊ ਦੀ ਪੂਜਾ ਕਰਨ ਅਤੇ ਗਊ ਹੱਤਿਆ ਦਾ ਵਿਰੋਧ ਕਰਨ ਦੀ ਵੀ ਸਲਾਹ ਦਿੱਤੀ। ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਉਹਨਾਂ ਨੇ ਨਾਅਰਾ ਦਿੱਤਾ ਸੀ ਕਿ ਰਾਣੀ ਦੇ ਰਾਜ ਨੂੰ ਖਤਮ ਕਰੋ ਅਤੇ ਸਾਡਾ ਸਾਮਰਾਜ ਸਥਾਪਿਤ ਕਰੋ। ਅਤੇ ਹਜੇ ਵੀ ਭਾਰਤ ਦੇ ਜਿਹੜੇ ਆਦਿਵਾਸੀ ਖੇਤਰ ਨੇ, ਉਹ ਇਹ ਨਾਅਰਾ ਯਾਦ ਕਰਦੇ ਹੁੰਦੇ ਨੇ। ਸਾਲ 1900 ਦੇ ਵਿੱਚ ਉਹਨਾਂ ਨੇ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਦਾ ਐਲਾਨ ਕੀਤਾ, ਤਾਂ ਫਿਰ ਇਸ ਬਗਾਵਤ ਦੇ ਚੱਲਦਿਆਂ 3 ਫਰਵਰੀ ਸੰਨ 1900 ਦੇ ਵਿੱਚ ਬਿਰਸਾ ਮੁੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਤੇ ਉਸ ਸਮੇਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਉਹ ਆਪਣੀ ਕਬਾਇਲੀ ਜਿਹੜੀ ਗੁਰੀਲਾ ਫੌਜ ਸੀਗੀ ਉਹਦੇ ਨਾਲ ਜੰਗਲ ਵਿੱਚ ਸੌ ਰਹੇ ਸਨ, ਅਤੇ ਉਹਨਾਂ ਦੇ ਨਾਲ 460 ਆਦਿਵਾਸੀ ਹੋਰ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। 9 ਜੂਨ ਸੰਨ 1900 ਦੇ ਵਿੱਚ ਰਾਂਚੀ ਜੇਲ੍ਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਅਤੇ ਬ੍ਰਿਟਿਸ਼ ਸਰਕਾਰ ਨੇ ਮੌਤ ਦਾ ਕਾਰਨ ਜਿਹੜਾ ਉਹ ਹੈਜਾ ਦੀ ਬਿਮਾਰੀ ਦੱਸਿਆ।
1: जी
0: ਹਾਲਾਂਕਿ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵਿੱਚ ਹੈਜਾ ਦੇ ਕੋਈ ਲੱਛਣ ਜਿਹੜੇ ਸੀਗੇ, ਲੱਛਣ ਨਹੀਂ ਸੀਗੇ ਕੋਈ ਵੀ। ਸੋ ਅੱਜ ਦੇ ਦਿਨ ਅਸੀਂ ਜਿਹੜੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਕਿਉਂਕਿ 25 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਅਜਿਹਾ ਕੰਮ ਕੀਤਾ ਹੈ ਕਿ ਅੱਜ ਵੀ ਖਾਸ ਤੌਰ 'ਤੇ ਬਿਹਾਰ, ਝਾਰਖੰਡ ਅਤੇ ਉੜੀਸਾ ਦੇ ਜਿਹੜੇ ਆਦਿਵਾਸੀ ਲੋਕ ਨੇ, ਉਹਨਾਂ ਨੂੰ ਯਾਦ ਕਰਦੇ ਨੇ, ਅਤੇ ਬਹੁਤ ਸਾਰੇ ਜਿਹੜੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਨਾਂ 'ਤੇ ਰੱਖੇ ਗਏ ਨੇ।
1: जी

0: ਮੰਮੀ ਮੈਂ ਆਇਆ ਜਾ ਕੇ।
1: ਕਿੱਥੇ ਚੱਲਿਆ ਪੁੱਤ?
0: ਆ ਬਸ ਆਇਆ ਮੈਂ ਜੂਸ ਪੀਆ ਵਾ।
1: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐਂ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ ਉਹ ਖੜਾ।
0: ਉਹ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
1: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ, ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
0: ਮੰਮੀ ਗੱਲ ਤਾਂ ਵਿਚਾਰ ਨਾਲ ਹੀ ਹੈ, ਬਾਪੂ ਜੀ ਕਾਇਮ ਪਏ ਨੇ। ਆ ਖੜਾ ਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
2: ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ
3: ਜੀ ਸਸਤਾ ਸਾਈਕਲ ਚੰਗਾ ਮਹਿੰਗੀ ਮੋਟਰ ਤੋਂ। ਪਹਿਲਾਂ ਕਿੰਨਾ ਸ਼ੌਕ ਹੁੰਦਾ ਸੀ ਨਾ ਬੱਚਿਆਂ ਨੂੰ ਸਾਈਕਲ ਚਲਾਉਣ ਦਾ, ਅੱਜ ਕੱਲ੍ਹ ਤੁਸੀਂ ਦੇਖਿਆ ਕਿਸੇ ਬੱਚੇ ਨੂੰ ਸਾਈਕਲ ਚਲਾਉਂਦੇ ਹੋਏ?
4: ਹੁਣ ਤਾਂ ਛੋਟੇ ਛੋਟੇ ਬੱਚੇ ਕਹਿੰਦੇ ਸਾਨੂੰ ਸਕੂਟਰ ਸਿਖਾ ਦਿਓ।
3: ਦੇਖੋ ਹੈ ਨਾ ਕਿੰਨਾ ਮਤਲਬ ਟਾਈਮ ਦੇ ਨਾਲ ਚੇਂਜ ਆ ਜਾਂਦਾ ਹੁੰਦਾ।
4: ਇਹੀ ਚੀਜ਼ ਹੈ ਦੇਖੋ ਜਿਹੜੀ ਬੱਚਿਆਂ ਦੇ ਸਰੀਰਕ ਵਿਕਾਸ ਤੇ ਅਸਰ ਪਾ ਰਹੀ ਹੈ, ਕਿਉਂਕਿ ਸਕੂਟਰੀ ਤੇ ਬੱਚੇ ਸਕੂਟਰ ਗੱਡੀਆਂ 'ਚ ਜਾਂਦੇ ਆ, ਬਹਿ ਕੇ ਸਾਈਕਲ ਚਲਾਉਂਦੇ ਨਹੀਂ, ਉਹਨਾਂ ਦੀ ਲੱਤਾਂ ਦੀ ਵਰਜਿਸ਼ ਨਹੀਂ ਹੁੰਦੀ ਹੈ ਨਾ, ਉਹਨਾਂ ਦੇ ਹੱਥਾਂ ਦੀ ਵਰਜਿਸ਼ ਨਹੀਂ ਹੁੰਦੀ ਹੈਗੀ ਹੈ,
3: ਵੱਡਿਆਂ ਦਾ ਵੀ ਇਹੀ ਹਾਲ ਹੈ।
4: ਇਸੇ ਲਈ ਸਰੀਰ ਦਾ ਇਹ ਹਾਲ ਹੈ ਅੱਜ ਕੱਲ੍ਹ, ਦੇਖੋ ਮਾਨਸਿਕ ਔਰ ਸਰੀਰਕ ਤੌਰ 'ਤੇ ਇਸ ਲਈ ਹਰ ਕੋਈ ਕਮਜ਼ੋਰ ਹੈ।
3: ਪਤਾ ਕਿਉਂਕਿ ਨਾ ਅਸੀਂ ਜਿਹੜੀ ਟੈਕਨੋਲੋਜੀ ਆ, ਜਿਹੜੀਆਂ ਸਹੂਲਤਾਂ ਸਾਨੂੰ ਮਿਲੀਆਂ ਹੋਈਆਂ ਨੇ ਨਾ, ਅਸੀਂ ਉਹਨਾਂ ਦੇ ਇੰਨੇ ਕੁ ਆਦੀ ਹੋ ਗਏ ਹਾਂ, ਅਸੀਂ ਮਤਲਬ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਹੀ ਨਹੀਂ ਨਿਕਲਣਾ ਚਾਹੁੰਦੇ, ਅਤੇ ਇਸ ਕਾਰਨ ਕੀ ਹੁੰਦਾ, ਸਾਨੂੰ ਸਾਡੇ ਹੱਡ ਗੋਡੇ ਦੁਖਦੇ ਨੇ, ਫਿਰ ਅਸੀਂ ਕਹਿੰਦੇ ਹਾਂ ਵੀ ਇੱਕੋ ਦਮ ਬੈਠ ਕੇ ਜਦੋਂ ਉੱਠੀਏ ਤਾਂ ਚੱਕਰ ਆ ਜਾਂਦੇ ਨੇ, ਡਿਜ਼ੀਨੈਸ ਫੀਲ ਹੁੰਦੀ ਹੈ, ਕਿਉਂਕਿ ਇਹ ਸਾਡੀਆਂ ਹੀ ਅਣਗਹਿਲੀਆਂ ਨੇ। ਸਰੀਰ ਨੂੰ ਹਿਲਾਉਣਾ ਨਹੀਂ ਹੈ ਨਾ, ਤੇ ਫਿਰ ਕਹਿਣਾ ਕਿ ਸਰੀਰ ਦੁਖਦਾ
4: ਜੀ,
3: ਤੇ ਆਪਣੀਆਂ ਗਲਤੀਆਂ ਨੂੰ ਨਕਾਰ ਦੇਣਾ। ਦੇਖੋ ਅਸੀਂ ਕਿੰਨੀ ਵਾਰੀ ਸੋਚਦੇ ਹਾਂ, ਹੁਣ ਜਿਨ੍ਹਾਂ ਦੇ ਬੈਠੇ ਕਾਰਨ ਆਪਾਂ ਕਹਿੰਦੇ ਹਾਂ ਕਿ ਹਾਂ ਵੀ ਲਗਾਤਾਰ ਅਸੀਂ ਬੈਠੇ ਰਹੇ ਤਾਂ ਵੇਟ ਵੱਧ ਗਿਆ ਹੈ ਨਾ, ਤੇ ਸਾਡੀ ਖਾਣ ਪੀਣ ਦੀਆਂ ਆਦਤਾਂ ਵੀ ਕਿੰਨੀਆਂ ਚੇਂਜ ਹੋ ਗਈਆਂ ਨੇ, ਪਰ ਵੇਟ ਘਟਾਉਣ ਲਈ ਅਸੀਂ ਕਹਿੰਦੇ ਕਿ ਜਦੋਂ ਜਾਂਦੇ ਹਾਂ ਜਿਮ ਚਲੇ ਗਏ ਜਾਂ ਕਿਸੇ ਕਸਰਤ ਕਰਨ ਦੇ ਲਈ, ਜਾਂ ਜੇ ਕੋਈ ਸਾਨੂੰ ਕਹਦੇ ਵੀ ਸਵੇਰ ਦੀ ਸੈਰ ਕਰ ਲਿਆ ਕਰ, ਇੱਕ ਟਾਈਮ ਦੀ ਰੋਟੀ ਛੱਡ ਦੇ, ਕਿੰਨੀਆਂ ਸਾਰੀਆਂ ਸਲਾਹਾਂ ਹੁੰਦੀਆਂ ਨੇ ਭਾਰ ਘਟਾਉਣ ਦੇ ਲਈ, ਪਰ ਫਿਰ ਅਸੀਂ ਇਹ ਉਮੀਦ ਕਰਦੇ ਹਾਂ ਵੀ ਜਿਹੜਾ ਅਸੀਂ ਇੰਨੇ ਟਾਈਮ ਦੇ ਵਿੱਚ ਆਪਣਾ ਨੁਕਸਾਨ ਕੀਤਾ ਉਹਨੂੰ ਅਸੀਂ 15 ਦਿਨ ਦੇ ਵਿੱਚ ਰਿਕਵਰ ਕਰ ਲਈਏ,
4: ਰਿਕਵਰ ਕਰ ਲਈਏ
3: ਹੈ ਨਾ, ਕਿ ਜਿਮ ਜਾ ਕੇ ਅਸੀਂ 15 ਦਿਨ ਲਾਈਏ ਤੇ ਪਤਲੇ ਹੋ ਜਾਈਏ।
4: ਸਾਡੇ ਕੋਲ ਇਹ ਬਹਾਨਾ ਹੁੰਦਾ ਵੀ ਸਾਡੇ ਕੋਲ ਟਾਈਮ ਨਹੀਂ, ਸਵੇਰੇ ਹੈ ਨਾ ਅਸੀਂ ਡਿਊਟੀ 'ਤੇ ਜਾਣਾ, ਜਾਂ ਅਸੀਂ ਬੱਚਿਆਂ ਦਾ ਟਿਫਨ ਬਣਾਉਣਾ ਹੈ ਨਾ, ਸ਼ਾਮ ਨੂੰ ਬੱਚੇ ਆਉਣ ਵਾਲੇ ਹੈ ਜਾਂ ਹਸਬੈਂਡ ਆਉਣ ਵਾਲੇ ਹੈ, ਸਾਡੇ ਕੋਲ ਇਹੀ ਬਹਾਨੇ ਹੁੰਦੇ ਆ, ਪਰ ਇਹ ਸਾਰੇ ਬਹਾਨਿਆਂ ਲਈ ਦੇਖੋ ਟਾਈਮ ਸਾਨੂੰ ਇਸੇ ਲਈ ਆ, ਛੁੱਟੀਆਂ ਦਾ ਟਾਈਮ ਮਿਲਦਾ ਵੀ ਅਸੀਂ ਆਪਣੇ ਬੱਚਿਆਂ ਤੋਂ ਫ੍ਰੀ ਹੁੰਦੇ ਹਾਂ, ਅਸੀਂ ਆਪਣੀ ਰੂਟੀਨ ਵਾਲੀ ਲਾਈਫ ਤੋਂ ਫ੍ਰੀ ਹੁੰਦੇ ਹਾਂ।
3: ਦੇਖੋ ਦੇਖੋ ਛੁੱਟੀਆਂ ਦਾ ਪਹਿਲਾਂ ਤਾਂ ਦੇਖੋ ਜਦੋਂ ਫੋਨ ਨਹੀਂ ਹੁੰਦੇ ਸੀਗੇ ਉਹ ਟਾਈਮ ਕਹਿ ਲਈਏ ਇੱਕ ਤਰ੍ਹਾਂ ਨਾਲ ਅੱਛਾ ਵੀ ਸੀ, ਕਿਉਂਕਿ ਹਰੇਕ ਟਾਈਮ ਨਾ ਆਪਣੇ ਟਾਈਮ ਦੇ ਵਿੱਚ ਅੱਛਾ ਹੀ ਹੁੰਦਾ, ਇਹ ਟਾਈਮ ਵੀ ਅੱਛਾ ਹੀ ਹੈ, ਟੈਕਨੋਲੋਜੀ ਹੈਗੀ ਆ, ਇੱਕ ਕਲਿੱਕ ਤੇ ਅਸੀਂ ਬਹੁਤ ਕੁਛ ਇਨਫੋਰਮੇਸ਼ਨ ਲੈ ਸਕਦੇ ਹਾਂ ਹੈ ਨਾ, ਪਰ ਅਸੀਂ ਆਪਣੇ ਫਾਇਦੇ ਲਈ ਉਸਨੂੰ ਯੂਜ਼ ਨਹੀਂ ਕਰਦੇ, ਅਸੀਂ ਸ਼ਾਰਟ ਟਰਮਸ ਦੀਆਂ ਜਿਹੜੀਆਂ ਵੀਡੀਓਸ ਨੇ ਰੀਲਸ ਨੇ ਉਹਨਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ
4: ਇੱਕ ਤਰੀਕੇ ਨਾਲ ਅਸੀਂ ਟਾਈਮ ਪਾਸ ਕਰਦੇ ਹਾਂ, ਆਪਣਾ
3: ਟਾਈਮ ਪਾਸ ਤਾਂ ਨਹੀਂ ਆਪਾਂ ਟਾਈਮ ਵੇਸਟ ਕਰਦੇ।

0: ਹੈ ਕਿ ਅਗਰ ਇਹ ਵਾਲੀਆਂ ਛੁੱਟੀਆਂ ਸਾਰਿਆਂ ਦੇ ਲਈ
1: ਜੀ
0: ਆਈਆਂ ਨੇ ਤਾਂ ਅਸੀਂ ਥੋੜ੍ਹਾ ਸਕਰੀਨ ਟਾਈਮ ਆਪਣਾ ਘਟਾਈਏ
1: ਆਪਣਾ
0: ਅਤੇ
1: ਘਟਾਈਏ
0: ਜਿਹੜਾ ਅਸੀਂ ਪ੍ਰੈਕਟੀਕਲ ਇੱਕ ਦੂਜੇ ਨਾਲ ਬਹਿ ਕੇ
1: ਜੀ
0: ਜਿਹੜੀਆਂ ਐਕਟੀਵਿਟੀਜ਼ ਕਰ
1: ਜੀ
0: ਸਕਦੇ ਹਾਂ
1: ਜੀ
0: ਉਹਨਾਂ 'ਚ ਜ਼ਿਆਦਾ ਪਾਰਟਿਸਿਪੇਟ
1: ਜੀ
0: ਕਰੀਏ ਔਰ ਘੁੰਮਣਾ ਫਿਰਨਾ ਇੰਨੀ ਵਧੀਆ ਐਕਟੀਵਿਟੀ ਹੈ ਘੁੰਮੋ ਫਿਰੋ ਹਾਂ ਠੀਕ ਹੈ
1: ਜੀ
0: ਗਰਮੀਆਂ ਬੜੀਆਂ ਨੇ ਪਰ ਘੁੰਮਣਾ ਫਿਰਨਾ ਬਹੁਤ ਜ਼ਰੂਰੀ
1: ਜੀ
0: ਹੈ।

0: ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਹੁਣ ਗੱਲਾਂ 'ਚੋਂ ਕੱਲ੍ਹ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਮੋਨਿਕਾ ਨੂੰ
1: ਅਤੇ ਮੈਨੂੰ ਤਰਨਜੀਤ ਨੂੰ
0: ਦਿਓ ਇਜਾਜ਼ਤ।

ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ ਵੀ। ਸਮਾਂ ਮਿਲਾਓ, ਇਸ ਵੇਲੇ ਸ਼ਾਮ ਦੇ 5:30 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ।

0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਸਾਉਣੀ ਦੀਆਂ ਫਸਲਾਂ ਦੇ ਵਿੱਚ ਖਾਦਾਂ ਦਾ ਸੁਚੱਜਾ ਪ੍ਰਬੰਧਨ ਕਿਵੇਂ ਕਰਨਾ ਹੈ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਰਮਿੰਦਰ ਸਿੰਘ ਘੁੰਮਣ ਹੋਰੀ, ਜੋ ਸੀਨੀਅਰ ਐਕਸਟੈਂਸ਼ਨ ਸਾਇੰਟਿਸਟ ਨੇ ਅਤੇ ਆਪਣੀਆਂ ਸੇਵਾਵਾਂ ਸੰਬੰਧਿਤ ਵਿਭਾਗ ਦੇ ਵਿੱਚ ਦੇ ਰਹੇ ਨੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
1: ਬਹੁਤ ਧੰਨਵਾਦ ਸੰਧੂ ਸਾਹਿਬ, ਤੁਸੀਂ ਇੰਨਾ ਮਾਣ ਬਖਸ਼ਦੇ ਹੋ, ਇੱਥੇ ਆਉਣ 'ਚ ਬਹੁਤ ਖੁਸ਼ੀ ਹੁੰਦੀ ਹੈ। ਕਿਸਾਨਾਂ ਨਾਲ ਰੂਬਰੂ ਵੀ ਕਰਾਉਂਦੇ ਹੋ, ਗੱਲਬਾਤ ਕਰਨ ਦਾ ਮੌਕਾ ਮਿਲਦਾ, ਬਹੁਤ ਧੰਨਵਾਦ ਤੁਹਾਡਾ।
0: ਸੋ ਕਿਸਾਨ ਵੀਰੋ, ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। 0175-2280-94 ਇਹ ਸਾਡੇ ਸਟੂਡੀਓ ਦਾ ਨੰਬਰ ਹੈ, ਤਾਂ ਇਹਦੇ ਉੱਤੇ ਜੇਕਰ ਤੁਸੀਂ ਕਾਲ ਕਰੋਗੇ ਤਾਂ ਤੁਹਾਡਾ ਸਿੱਧਾ ਰਾਬਤਾ ਸਾਡੇ ਨਾਲ ਹੋ ਜਾਏਗਾ ਅਤੇ ਤੁਸੀਂ ਸਾਡੇ ਨਾਲ ਸਵਾਲ ਜਵਾਬ ਕਰ ਸਕਦੇ

0: ਸਕਦੇ ਹੋ ਤਾਂ ਡਾਕਟਰ ਸਾਹਿਬ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਇੱਕ ਵਾਰ ਨੰਬਰ ਦੁਬਾਰਾ ਨੋਟ ਕਰ ਲਓ, 0175-2280-494। ਡਾਕਟਰ ਸਾਹਿਬ, ਜਦੋਂ ਆਪਾਂ ਸਾਉਣੀ ਦੀਆਂ ਫਸਲਾਂ ਦੀ ਗੱਲ ਕਰਦੇ ਹਾਂ ਤਾਂ ਮੁੱਖ ਰੂਪ ਦੇ ਵਿੱਚ ਸਾਉਣੀ ਦੀਆਂ ਫਸਲਾਂ ਕਿਹੜੀਆਂ ਕਿਹੜੀਆਂ ਨੇ?
1: ਸਾਉਣੀ ਦੇ ਵਿੱਚ ਤੁਸੀਂ ਜਿੱਦਾਂ ਆਪਾਂ ਜਾਣਦੇ ਹਾਂ ਸਭ ਤੋਂ ਪ੍ਰਮੁੱਖ ਫਸਲ ਜਿਹੜੀ ਆ ਜਾਂਦੀ ਹੈ ਝੋਨਾ, ਉਸ ਤੋਂ ਬਾਅਦ ਮੱਕੀ ਆ ਜਾਂਦੀ ਹੈ, ਗੰਨਾ ਆਪਾਂ ਆਲਰੇਡੀ ਬੀਜ ਚੁੱਕੇ ਹਾਂ, ਉਹ ਥੋੜ੍ਹਾ ਸਪਰਿੰਗ ਸੀਜ਼ਨ ਦੇ ਵਿੱਚ ਜਿਹਨੂੰ ਆਪਾਂ ਬਹਾਰ ਰੁੱਤੀ ਕਹਿ ਦਈਦਾ, ਅਤੇ ਇਸ ਤੋਂ ਇਲਾਵਾ ਥੋੜ੍ਹੀਆਂ ਜਿਹੀਆਂ ਜਿੱਦਾਂ ਦਾਲਾਂ ਨੇ, ਮੂੰਗੀ, ਮਾਂਹ, ਸੋਇਆਬੀਨ ਵਗੈਰਾ, ਤਿਲ, ਇਹੋ ਜਿਹੀਆਂ ਫਸਲਾਂ, ਮੂੰਗਫਲੀ, ਇਹ ਸਾਰੀਆਂ ਸਾਉਣੀ ਦੇ ਵਿੱਚ ਆਪਾਂ ਸ਼ਾਮਿਲ ਕਰਦੇ ਹਾਂ ਇਹਨਾਂ ਫਸਲਾਂ ਨੂੰ, ਅਤੇ ਇਹਨਾਂ ਦੀ ਕਾਸ਼ਤ ਦਾ ਹੁਣ ਸਮਾਂ ਚੱਲਦਾ ਪਿਆ ਜੀ।
0: ਜੀ, ਅਤੇ ਡਾਕਟਰ ਸਾਹਿਬ, ਅਕਸਰ ਆਪਾਂ ਗੱਲਬਾਤ ਕਰਦੇ ਹਾਂ ਮਿੱਟੀ ਦੀ ਸੁਧਾਰ ਨੂੰ ਲੈ ਕੇ ਕਿ ਮਿੱਟੀ ਦੇ ਵਿੱਚ ਸੁਧਾਰ ਹੋਣਾ ਚਾਹੀਦਾ, ਮਿੱਟੀ ਦੀ ਸਿਹਤ ਵੀ ਚੰਗੀ ਹੋਵੇਗੀ ਤਾਂ ਹੀ ਉਪਜਾਊ ਸ਼ਕਤੀ ਵਧੇਗੀ, ਤਾਂ ਮਿੱਟੀ ਦੀ ਸਿਹਤ ਸੁਧਾਰ ਵਾਸਤੇ ਕਿਹੜੀਆਂ ਗੱਲਾਂ ਦਾ ਕਿਸਾਨ ਵੀਰਾਂ ਨੂੰ ਧਿਆਨ ਰੱਖਣਾ ਚਾਹੀਦਾ?
1: ਦੇਖੋ, ਜਿਹੜੀ ਤੁਸੀਂ ਗੱਲ ਛੇੜੀ ਹੈ, ਅੱਗੇ ਆਪਾਂ ਜਦੋਂ ਪੁਰਾਣੇ ਦੂਰਦਰਸ਼ਨ ਦੇ ਪ੍ਰੋਗਰਾਮ ਵੇਖਦੇ ਹੁੰਦੇ ਸੀਗੇ, ਉਹਦੇ ਵਿੱਚ ਮਾਂ ਦੀ ਸਿਹਤ ਬਾਰੇ ਬੜੀ ਗੱਲ ਕਰਦੇ ਹੁੰਦੇ ਸੀਗੇ ਕਿ ਮਾਂ ਦਾ ਖਾਣਾ ਵਧੀਆ ਹੋਣਾ ਚਾਹੀਦਾ ਅਤੇ ਬੱਚਿਆਂ 'ਤੇ ਵਧੀਆ ਅਸਰ, ਤਾਂ ਉਹ ਜ਼ਾਹਿਰ ਜਿਹੀ ਗੱਲ ਹੈ, ਜੇ ਮਾਂ ਦੀ ਸਿਹਤ ਚੰਗੀ ਹੋਏਗੀ ਤਾਂ ਜਿਹੜਾ ਅੱਗੇ ਬੱਚਾ ਪੈਦਾ ਹੋਣਾ, ਜਾਂ ਇਸ ਕੇਸ ਦੇ ਵਿੱਚ ਕਹਿ ਲਓ ਕਿ ਮਿੱਟੀ ਦੀ ਸਿਹਤ ਚੰਗੀ ਹੋਊਗੀ ਤਾਂ ਉਹ ਤੋਂ ਜਿਹੜੀ ਫਸਲ ਪੈਦਾ ਹੋਣੀ ਆ ਆਟੋਮੈਟਿਕਲੀ ਉਹਦੀ ਸਿਹਤ ਬੱਚੇ ਦੀ ਕਹਿ ਲਓ ਜਾਂ ਫਸਲ ਦੀ ਕਹਿ ਲਓ ਆਟੋਮੈਟਿਕਲੀ ਵਧੀਆ ਹੋ ਜਾਣੀ ਹੈ
0: ਜੀ।
1: ਤਾਂ ਇਹਦੇ ਵਿੱਚ ਇਸ ਚੀਜ਼ 'ਤੇ ਆਪਾਂ ਅਹਿਮੀਅਤ ਜ਼ਿਆਦਾ ਦੇ ਨਹੀਂ ਪਾਉਂਦੇ। ਹੁਣ ਪਾਣੀ ਦਾ ਪੱਧਰ ਡਿੱਗ ਰਿਹਾ, ਸਭ ਨੂੰ ਦੇਖ ਰਿਹਾ, ਘੱਟ ਹੋ ਰਿਹਾ, ਪਰ ਜਿਹੜਾ ਮਿੱਟੀ ਦਾ ਪੱਧਰ ਡਿੱਗ ਰਿਹਾ ਉੱਤੇ ਹਲੇ ਕਿਸੇ ਦਾ ਇੰਨਾ ਧਿਆਨ ਜਾਂਦਾ ਨੀਗਾ, ਕਿਉਂਕਿ ਆਪਾਂ ਖਾਦਾਂ ਉੱਤੋਂ ਪਾ ਲਈ ਦੀਆਂ ਨੇ, ਆਰਟੀਫਿਸ਼ਲ ਕਹਿ ਲਓ ਜਾਂ ਜਿਹੜੀਆਂ ਕੈਮੀਕਲ ਖਾਦਾਂ ਨੇ ਉਹ ਉੱਤੋਂ ਆਪਾਂ ਪਾ ਕੇ ਫਸਲ ਦਾ ਝਾੜ ਤਾਂ ਇੱਕ ਵਾਰੀ ਲੈ ਲਈਦਾ, ਪਰ ਜਿਹੜਾ ਮਿੱਟੀ ਦਾ ਸਿਹਤ ਦਾ ਪੱਧਰ ਡਿੱਗ ਰਿਹਾ ਉਹਦੇ ਬਾਰੇ ਕੋਈ ਧਿਆਨ ਨਹੀਂ ਦੇ ਪਾ ਰਿਹਾ। ਉਹਦਾ ਹੁਣ ਤੁਸੀਂ ਕਹੋਗੇ ਕਿ ਕਿਸ ਤਰ੍ਹਾਂ ਕਿ ਪਤਾ ਲੱਗੇ ਕਿ ਮਿੱਟੀ ਦੀ ਸਿਹਤ ਖਰਾਬ ਹੋ ਰਹੀ ਹੈ।
0: ਹੁਣ
1: ਤੁਸੀਂ ਇਹ ਦੇਖੋ ਕਿ ਕਿਸਾਨ ਵੀਰ ਜਿਹੜੇ ਸੁਣ ਰਹੇ ਨੇ ਉਹ ਮੇਰੇ ਨਾਲ ਸਹਿਮਤ ਹੋਣਗੇ ਕਿ ਪਿਛਲੇ ਕੁਛ ਇੱਕ ਸਾਲਾਂ ਤੋਂ, ਮੰਨ ਲਓ 10-12-15 ਸਾਲ ਪਹਿਲਾਂ ਦੀ ਜੇ ਮੈਂ ਗੱਲ ਕਰਾਂ, ਤਾਂ ਉਦੋਂ ਕੋਈ ਐਡੇ ਸੂਖਮ ਤੱਤਾਂ ਦੀ ਆਪਾਂ ਨੂੰ ਘਾਟ ਨਹੀਂ ਸੀ ਆਉਂਦੀ ਹੁੰਦੀ। ਹੁਣ ਆਪਾਂ ਨੂੰ ਯੂਰੀਆ, DAP, ਪੋਟਾਸ਼, ਇਹ ਤਾਂ ਆਪਾਂ ਪਾਈਦਾ ਹੀ ਪਾਈਦਾ, ਅੱਗੇ ਵੀ ਇਹ ਚੀਜ਼ਾਂ ਪੈਂਦੀਆਂ ਸੀ, ਪਰ ਹੁਣ ਉਹਦੇ ਨਾਲ ਨਾਲ ਜ਼ਿੰਕ, ਲੋਹਾ, ਕਾਪਰ, ਮੈਂਗਨੀਜ਼, ਮੈਗਨੀਸ਼ੀਅਮ, ਇਹ ਸਾਰੀਆਂ ਚੀਜ਼ਾਂ ਵੀ ਪਾਣੀਆਂ ਜ਼ਰੂਰੀ ਹੁੰਦੀਆਂ ਜਾ ਰਹੀਆਂ ਨੇ, ਅਤੇ ਇਹ ਹੌਲੀ ਹੌਲੀ ਹਰ ਸਾਲ ਇਹਨਾਂ ਦੀ ਘਾਟ ਸੂਖਮ ਤੱਤਾਂ ਦੀ ਜਿਹੜੀ ਆਪਾਂ ਉਹ ਵੱਧ ਰਹੀ ਹੈ। ਇਹਦਾ ਮਤਲਬ ਮਿੱਟੀ ਦੇ ਵਿੱਚ ਉਨੇ ਗੁਣ ਰਹਿ ਨਹੀਂ ਗਏ, ਉਹਦੀ ਸਿਹਤ ਖਰਾਬ ਹੋ ਰਹੀ ਹੈ, ਤਾਂ ਬਹੁਤ ਜ਼ਰੂਰਤ ਹੈ ਇਸ ਟਾਈਮ ਮਿੱਟੀ ਦੀ ਸਿਹਤ 'ਤੇ ਆਪਾਂ ਨੂੰ ਧਿਆਨ ਦੇਣ ਦੀ
0: ਜੀ।
1: ਤਾਂ ਉਹਦੇ ਵਾਸਤੇ ਦੋ ਇੱਕ ਗੱਲਾਂ ਦਾ ਆਪਾਂ ਨੂੰ ਮਤਲਬ ਖਿਆਲ ਰੱਖਣ ਦੀ ਜ਼ਰੂਰਤ ਹੈ। ਹੁਣ ਦੇਖਿਆ ਜਾਵੇ ਤਾਂ ਜੇ ਕੋਈ ਬੰਦੇ ਨੂੰ ਆਪਾਂ ਹਸਪਤਾਲ ਦੇ ਵਿੱਚ ਭਰਤੀ ਕਰਾਈਏ, ਕੋਈ ਬਿਮਾਰ ਹੋਵੇ, ਤਾਂ ਉਹਨੂੰ ਡਾਕਟਰ ਕਹਿ ਦਿੰਦਾ ਕਿ ਇਹ ਤੋਂ ਰੋਟੀ ਨਹੀਂ ਖਾਧੀ ਜਾਣੀ, ਅਤੇ ਇਹਦੀ ਪਹਿਲਾਂ ਇਹਨੂੰ ਹੁਣ ਖਿਚੜੀ ਵਗੈਰਾ ਦਿਓ ਤੁਸੀਂ, ਫਿਰ ਉਹਨੂੰ ਦਵਾਈਆਂ 'ਤੇ ਕਰ ਦਈਦਾ, ਦਵਾਈਆਂ ਤੋਂ ਜਦੋਂ ਠੀਕ ਹੋਣ ਲੱਗ ਜਾਂਦਾ ਤਾਂ ਫਿਰ ਉਹਨੂੰ ਦੁਬਾਰਾ ਖਿਚੜੀ 'ਤੇ, ਗਲੂਕੋਜ਼ 'ਤੇ, ਉਦੋਂ ਬਾਅਦ ਫਿਰ ਉਹਨੂੰ ਆਪਾਂ ਹੌਲੀ ਹੌਲੀ ਰੋਟੀ ਦੇਣੀ ਸ਼ੁਰੂ ਕਰੀ ਦੀ ਹੈ। ਅਤੇ ਇਸੇ ਤਰੀਕੇ ਹੁਣ ਜਿੱਦਾਂ ਆਪਾਂ ਗੱਲ ਕੀਤੀ ਕਿ ਜੇ ਆਪਣੀ ਮਿੱਟੀ ਦੀ ਸਿਹਤ ਖਰਾਬ ਹੈ ਤਾਂ ਉਹਨੂੰ ਸੁਧਾਰਨ ਵਾਸਤੇ ਹੌਲੀ ਹੌਲੀ ਖਾਦਾਂ ਦੇ ਨਾਲ ਨਾਲ ਆਪਾਂ ਨੂੰ ਜਿਹੜੇ ਮੁੱਢਲੇ ਤੌਰ 'ਤੇ ਜ਼ਮੀਨ ਦੀ ਸਿਹਤ ਸੁਧਾਰਨ ਵਾਸਤੇ ਜਿਹੜੇ ਤਰੀਕੇ ਨੇ ਉਹ ਜ਼ਰੂਰ ਅਪਣਾਉਣ ਦੀ ਜ਼ਰੂਰਤ ਹੈ। ਉਹਦੇ ਵਿੱਚ ਹਰੀ ਖਾਦ ਆ ਗਈ ਜਾਂ ਜਿਹੜੀ ਵੀ ਫਸਲੀ ਰਹਿੰਦ ਖੂੰਹਦ ਹੈ ਉਹ ਵਿੱਚ ਪਾਈਏ, ਡੰਗਰਾਂ ਦਾ ਮਲ, ਗੋਹਾ ਵਗੈਰਾ, ਰੂੜੀ, ਉਹ ਆਪਾਂ ਜ਼ਰੂਰ ਸਮੇਂ ਸਮੇਂ 'ਤੇ ਆਪਾਂ ਆਪਣੇ ਖੇਤਾਂ ਦੇ ਵਿੱਚ ਪਾਉਂਦੇ ਰਹੀਏ। ਹੁਣ ਮਾਲ ਡੰਗਰ ਉਨਾ ਹੁੰਦਾ ਨੀਗਾ ਕਿਸੇ ਕੋਲੇ, ਅਤੇ ਉਹ ਰੂੜੀ ਦੀ ਕਮੀ ਰਹਿੰਦੀ ਹੀ ਹੈ, ਤਾਂ ਉਹਦਾ ਫਿਰ ਉਹਦੇ ਹੱਲ ਦੇ ਤੌਰ 'ਤੇ ਆਪਾਂ ਜ਼ਰੂਰ ਹਰੀ ਖਾਦ ਅਤੇ ਫਸਲੀ ਰਹਿੰਦ ਖੂੰਹਦ ਜਿੱਥੇ ਵੀ ਮਿਲਦੀ ਆਪਾਂ ਨੂੰ, ਆਪਾਂ ਬਿਲਕੁਲ ਵੀ ਕੋਸ਼ਿਸ਼ ਨਾ ਕਰੀਏ ਕਿ ਜਿੱਦਾਂ ਵਿੱਚ ਆਪਾਂ ਤੂੜੀ ਬਚ ਗਈ ਆਪਣੇ ਖੇਤ ਦੀ ਅਤੇ ਆਪਾਂ ਉਹਨੂੰ ਸਾੜ ਦਈਏ ਜਾਂ ਚੁਕਾ ਦਈਏ, ਉਸੇ ਤਰੀਕੇ ਜੇ ਪਰਾਲੀ ਝੋਨੇ ਦੀ ਬਚਦੀ ਹੈ, ਜਾਂ ਆਪਾਂ ਕੋਸ਼ਿਸ਼ ਬਿਲਕੁਲ ਵੀ ਨਾ ਕਰੀਏ ਕਿ ਉਹਦੀ ਗੱਠਾ ਬਣਾ ਕੇ ਉਹਨੂੰ ਬਾਹਰ ਕੱਢ ਦਈਏ, ਅਤੇ ਉਹਨੂੰ ਆਪਾਂ ਹਰ ਕੋਸ਼ਿਸ਼ ਆਪਣੀ ਇਹੀ ਹੋਣੀ ਚਾਹੀਦੀ ਕਿ ਜੋ ਵੀ ਫਸਲੀ ਰਹਿੰਦ ਖੂੰਹਦ ਹੈ, ਭਾਵੇਂ ਉਹ ਝੋਨੇ ਦੀ ਪਰਾਲੀ ਹੈ, ਗੰਨੇ ਦਾ ਆਗ ਹੈ, ਫਸਲੀ ਰਹਿੰਦ ਖੂੰਹਦ ਇਹਦੀ ਝੋਨੇ ਆਪਣੀ ਕਣਕ ਦੀ ਤੂੜੀ ਹੈ, ਉਹਨੂੰ ਵਿੱਚ ਹੀ ਆਪਾਂ ਜਜ਼ਬ ਕਰਨ ਦੀ ਕੋਸ਼ਿਸ਼ ਕਰਨੀ ਹੈ, ਉਸੇ ਨਾਲ ਹੀ ਜਿਹੜੀ ਹੈ ਮਿੱਟੀ ਦੀ ਸਿਹਤ ਉਹ ਬਰਕਰਾਰ ਰਹੇਗੀ ਜੀ।
0: ਜੀ ਬਿਲਕੁਲ ਜੀ, ਅਤੇ ਮੇਰੇ ਖਿਆਲ ਦੇ ਵਿੱਚ ਡਾਕਟਰ ਸਾਹਿਬ ਇਹੀ ਢੁਕਵਾਂ ਸਮਾਂ ਹੈ ਕਿ ਜਦੋਂ ਕਿਸਾਨ ਵੀਰ ਆਪਣੀ ਮਿੱਟੀ ਦੀ ਪਰਖ ਵੀ ਕਰਵਾ ਸਕਦੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਤੱਤਾਂ ਦੀ ਘਾਟ ਆ ਚੁੱਕੀ ਹੈ ਅਤੇ ਕਿਹੜੇ ਤੱਤਾਂ ਦੀ ਪੂਰਤੀ ਲਾਜ਼ਮੀ ਹੈ, ਅਤੇ ਇਹਦੇ ਨਾਲ ਸ਼ਾਇਦ ਜਿਹੜਾ ਬੇਲੋੜਾ ਖਰਚਾ ਹੈ ਖੇਤੀ ਦੇ ਉੱਤੇ ਉਹ ਵੀ ਘੱਟ ਜਾਏਗਾ।
1: ਹਾਂਜੀ ਬਿਲਕੁਲ, ਗੱਲ ਤੁਹਾਡੀ ਠੀਕ ਆ। ਹੁਣ ਜੇ ਜਿੱਦਾਂ ਘਰੇ ਚਾਰ ਜੀ ਨੇ ਤੇ ਉਹ ਕੋਈ ਕਿਸੇ ਦੀ ਭੁੱਖ ਹੁੰਦੀ, ਚਾਰ ਰੋਟੀਆਂ ਦੀ, ਕਿਸੇ ਦੀ ਹੁੰਦੀ ਦੋਵਾਂ ਰੋਟੀਆਂ ਦੀ, ਤੇ ਜਿਹੜਾ ਮਾੜਾ ਬੰਦਾ ਹੁੰਦਾ ਉਹਨੂੰ ਆਪਾਂ ਕਹੀਦਾ ਕਿ ਇਹਦੀ ਯਾਰ ਰੋਟੀ ਇੱਕ ਹੋਰ ਵਧਾਓ, ਇਹਦੀ ਸਿਹਤ ਠੀਕ ਹੋ ਜਾਵੇ। ਉਸੇ ਤਰੀਕੇ ਜਿਹੜਾ ਖਾ ਖਾ ਮੋਟਾ ਹੋਣ ਡਿਆ ਹੁੰਦਾ ਤੇ ਉਹਨੂੰ ਆਪਾਂ ਕਹੀਦਾ ਕਿ ਯਾਰ ਇਹਦੀ ਰੋਟੀ ਇੱਕ ਘਟਾਓ ਤੇ ਇਹਦੀ ਸਿਹਤ ਠੀਕ ਹੋਵੇ। ਉਸੇ ਤਰੀਕੇ ਆਪਾਂ ਮਿੱਟੀ ਦੇ ਵਿੱਚ ਖਾਦਾਂ ਤਾਂ ਹਰ ਸਾਲ ਮਿਲਾਈ ਦੀਆਂ ਨੇ, ਤਾਂ ਮੰਨ ਲਓ ਆਪਾਂ 3 ਬੋਰੇ ਮਿਲਾ ਤੇ ਤੇ ਲੋੜ ਸੀਗੀ ਉਹਨੂੰ ਦੋਵਾਂ ਦੀ ਤੇ ਇੱਕ ਉਹ ਵੇਸਟ ਚਲਿਆ ਗਿਆ ਆਪਣਾ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੇ ਜੇ ਉਹਦੀ ਲੋੜ ਸੀਗੀ 3 ਬੋਰੀਆਂ ਦੀ ਆਪਾਂ ਪਾਈਆਂ 2, ਤੇ ਉਹ ਫਸਲ ਦਾ ਆਪਣਾ ਝਾੜ ਘਟ ਜਾਣਾ, ਤਾਂ ਉਹ ਪਤਾ ਕਰਨ ਨੂੰ ਕਿੰਨੀ ਕੁ ਭੁੱਖ ਆ ਉਹਦੀ ਜ਼ਮੀਨ ਦੀ। ਉਹ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਉਹਦੇ ਮਿੱਟੀ ਦਾ ਟੈਸਟ ਆਪਾਂ ਕਰਾਈਏ। ਅੱਜ ਕੱਲ੍ਹ ਤਾਂ ਡਾਕਟਰ ਕੋਲ ਵੀ ਆਪਾਂ ਜਾਈਏ ਤੇ ਸਭ ਤੋਂ ਪਹਿਲਾਂ ਉਹ 3-4 ਟੈਸਟ ਲਿਖ ਦਿੰਦਾ ਆਪਾਂ ਨੂੰ, ਦਵਾਈ ਉਹ ਬਾਅਦ ਵਿੱਚ ਦਿੰਦਾ। ਅੱਜ ਕੱਲ੍ਹ ਉਹ ਸਮਾਂ ਤਾਂ ਨਹੀਂ ਰਿਹਾ ਕਿ ਨਬਜ਼ ਫੜ ਕੇ ਡਾਕਟਰ ਦੱਸ ਛੱਡਦੇ ਸੀਗੇ ਅੱਗੇ, ਤੇ ਹੁਣ ਇਹੀ ਟੈਸਟ ਜ਼ਰੂਰੀ ਨੇ ਮਨੁੱਖੀ ਸਿਹਤ ਦੇ ਲਈ ਵੀ ਤੇ ਜ਼ਮੀਨ ਵਾਸਤੇ ਵੀ। ਜੀ
0: ਬਿਲਕੁਲ ਜੀ। ਅਤੇ ਇਹਦੇ ਨਾਲ ਹੀ ਡਾਕਟਰ ਸਾਹਿਬ ਪਾਣੀ ਦੀ ਗੱਲ ਆਉਂਦੀ ਹੈ, ਪਾਣੀ ਦੀ ਬੱਚਤ ਵਾਸਤੇ ਹਰ ਕੋਈ ਜਾਗਰੂਕ ਕਰਦਾ ਹੈ ਕਿ ਪਾਣੀ ਇਸ ਤਰੀਕੇ ਨਾਲ ਬਚਾ ਲਈਏ। ਅਤੇ ਖੇਤੀ ਦੇ ਵਿੱਚ ਜੇਕਰ ਹੁਣ ਆਪਾਂ ਝੋਨੇ ਦੀ ਗੱਲ ਕਰ ਰਹੇ ਹਾਂ, ਬਾਸਮਤੀ ਦੀ ਗੱਲ ਕਰ ਰਹੇ ਹਾਂ, ਤਾਂ ਇਹਦੇ ਵਿੱਚ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ। ਪਾਣੀ ਦੀ ਬੱਚਤ ਦੇ ਲਈ ਕਿਸਾਨ ਵੀਰ ਇਸ ਸਮੇਂ ਕਿਹੜੀਆਂ ਕਿਹੜੀਆਂ ਯੋਜਨਾਵਾਂ ਬਣਾ ਸਕਦੇ ਨੇ?
1: ਦੇਖੋ, ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਇਹ ਹੈ ਕਿ ਹੁਣ ਤੁਸੀਂ ਆਮ ਹੀ ਸੁਣਿਆ ਵੀ ਹੋਣਾ ਇਸ ਵਾਰੀ ਕਿ ਹੋ ਸਕਦਾ ਐਲਨੀਨੋ ਦਾ ਇਫੈਕਟ ਆਵੇ, ਕਿ ਬਰਸਾਤਾਂ ਇਸ ਵਾਰੀ ਘੱਟ ਪੈਣ, ਤਾਂ ਉਹ ਹੋਰ ਵੀ ਜ਼ਿਆਦਾ ਜ਼ਰੂਰੀ ਇਹ ਵਾਲੀ ਚੀਜ਼ ਹੋ ਜਾਂਦੀ ਜਿਹੜੀ ਤੁਸੀਂ ਆਖਣ ਡੇ ਹੋ ਕਿ ਪਾਣੀ ਦੀ ਬੱਚਤ ਹੁਣ ਕਰਨੀ ਕਿਵੇਂ ਹੈ। ਸਭ ਤੋਂ ਪਹਿਲੀ ਬੇਨਤੀ ਤਾਂ ਮੇਰੀ ਇਹੀ ਰਹੂਗੀ ਕਿ ਜਿੰਨਾ ਵੱਧ ਤੋਂ ਵੱਧ ਲੇਟ ਹੋ ਸਕੇ ਆਪਾਂ ਲਵਾਈ ਉਹਨੂੰ ਲੈ ਕੇ ਆਈਏ। ਹੁਣ ਮੰਨ ਲਓ ਕਿਸੇ ਦੇ ਘਰੇ ਕੋਈ ਫੁੱਲ ਬੂਟਾ, ਕੋਈ ਗਾਰਡਨ ਹੈ, ਕੋਈ ਕੁਛ ਇੱਦਾਂ ਦਾ ਘਾਹ ਘੂ ਲਾਇਆ, ਤਾਂ ਉਹ ਆਪਾਂ ਦੇਖੀ ਦਾ ਉਹਨੂੰ ਰੋਜ਼ ਪਾਣੀ ਪਾਉਣਾ ਪੈਂਦਾ, ਕਈ ਵਾਰ ਤਾਂ ਸਵੇਰੇ ਸ਼ਾਮ 2 ਟਾਈਮ ਵੀ ਪਾਉਣਾ ਪੈਂਦਾ, ਘਾਹ ਫਿਰ ਸੁੱਕੇ ਦਾ ਸੁੱਕਾ। ਜਿੱਦਣ ਪਹਿਲਾਂ ਮੀਂਹ ਪੈ ਗਿਆ ਉਦਣ ਹਰਿਆਵਲ ਦਾ ਰੰਗ ਵੇਖਣ ਵਾਲਾ ਹੁੰਦਾ, ਹਰੇਕ ਬੂਟਾ ਹਰਿਆਵਲ ਦੇ ਵਿੱਚ ਆ ਜਾਂਦਾ। ਫਿਰ ਉਹਨੂੰ ਪਾਣੀ ਪਾਓ, ਖਾਦ ਪਾਓ, ਨਾ ਪਾਓ, ਉਹਨੇ ਆਪੇ ਤੁਰੇ ਜਾਣਾ, ਉਹਦੇ ਹਰਾਵਲ ਸਾਰੇ ਪਾਸੇ ਤੁਹਾਨੂੰ ਦਿਖੇਗੀ, ਤਾਂ ਬੂਟਾ ਅੰਦਰੋਂ ਜ਼ੋਰ ਮਾਰਦਾ ਉਦੋਂ। ਹਲੇ ਤਾਂ ਜਿਹੜਾ ਆਪਾਂ ਪਾਣੀ ਖਾਦ ਉਹਨੂੰ ਪਾਈ ਜਾ ਰਹੇ ਹਾਂ, ਉਹ ਤਾਂ ਉਹਦੀ ਬਸ ਮਸਾਂ ਉਹ ਆਪਣੇ ਆਪ ਨੂੰ ਜ਼ਿੰਦਾ ਹੀ ਰੱਖ ਪਾ ਰਿਹਾ ਉਸ ਚੀਜ਼ ਨਾਲ, ਤਾਂ ਮੌਸਮ ਦਾ ਬਹੁਤ ਵਧੀਆ ਪ੍ਰਭਾਵ ਪੈਂਦਾ। ਤਾਂ ਇਸ ਲਈ ਆਪਾਂ ਕੋਸ਼ਿਸ਼ ਇਹੀ ਕਰਨੀ ਹੈ ਕਿ ਜਦੋਂ ਬਰਸਾਤਾਂ ਸ਼ੁਰੂ ਹੋ ਜਾਣ ਉਦੋਂ ਆਪਣੀ ਲਵਾਈ ਆਵੇ। ਮੰਨ ਲਓ ਜੁਲਾਈ ਚੜ੍ਹੇ ਤੋਂ, ਆਪਾਂ ਜਾਣਦੇ ਇੱਥੇ 1 ਤਰੀਕ ਨੂੰ 1 ਜੁਲਾਈ ਤੋਂ ਮੌਨਸੂਨ ਆਮ ਤੌਰ 'ਤੇ ਸ਼ੁਰੂ ਹੋ ਜਾਂਦਾ, ਉਦੋਂ ਮੌਸਮ 'ਚ ਨਮੀ ਆ ਜਾਂਦੀ ਹੈ, ਅਤੇ ਬੂਟੇ ਆਟੋਮੈਟਿਕਲੀ ਆਪਾਂ ਕਹੀ ਦਿੰਦੇ ਨਾ ਪਹਿਲਾਂ ਮੀਂਹ ਖਾਦ ਵਾਂਗ ਨੂੰ ਲੱਗਦਾ ਬੂਟਿਆਂ ਨੂੰ, ਉਹ ਇਸੇ ਲਈ ਲੱਗਦਾ। ਅਤੇ ਹੁਣ ਜਿੰਨਾ ਅਰਲੀ ਲਾ ਲਵਾਂਗੇ ਓਨਾ ਹੀ ਉਹਦੇ ਪਾਲਣ ਪੋਸ਼ਣ 'ਤੇ ਆਪਾਂ ਨੂੰ ਖਰਚਾ ਵੱਧ ਕਰਨਾ ਪਊਗਾ, ਖਾਦਾਂ ਵੀ ਵੱਧ ਪੈਣੀਆਂ ਨੇ, ਪਾਣੀ ਵੀ ਆਪਣਾ ਵੱਧ ਖਪਤ ਹੋਣੀ ਹੈ। ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਪੁਆਇੰਟ ਇਹੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਲਵਾਈ ਲੇਟ ਤੋਂ ਲੇਟ ਆਵੇ। ਫਿਰ ਦੂਸਰੀ ਆਪਾਂ ਟਰਾਈ ਇਹ ਕਰਨੀ ਹੈ ਕਿ ਆਪਣਾ ਅੱਜ ਕੱਲ੍ਹ ਤਾਂ ਵੈਸੇ ਬੜੇ ਲੋਕ ਇਸ ਚੀਜ਼ ਨੂੰ ਫੋਲੋ ਕਰਦੇ ਵੀ ਨੇ, ਅਤੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਲੇਜ਼ਰ ਲੈਵਲਿੰਗ ਆਪਣੇ ਖੱਤਿਆਂ ਦੀ ਜ਼ਰੂਰ ਹੋ ਜਾਵੇ। ਤੀਸਰੀ ਕੋਸ਼ਿਸ਼ ਆਪਾਂ ਇਹ ਕਰਨੀ ਹੈ ਕਿ ਖੱਤਿਆਂ ਦਾ ਸਾਈਜ਼ ਆ ਜਿਹੜਾ ਉਹ ਛੋਟਾ ਰੱਖੀਏ। ਉਹ ਆਪਾਂ ਆਮ ਦੇਖੀਦਾ ਲੋਕ ਕੋਈ 1 ਕਿੱਲੇ ਦਾ, 2-2 ਕਿੱਲੇ ਦਾ ਵੀ, ਈਵਨ 3-3 ਕਿੱਲਿਆਂ ਦੇ ਵੀ ਕਿਆਰੇ ਪਾ ਲੈਂਦੇ ਨੇ, ਉਹਦੇ ਨਾਲ ਪਾਣੀ ਦੀ ਬਹੁਤ ਸਿੱਧੀ ਸਿੱਧੀ ਵੇਸਟੇਜ ਆ ਉਹ, ਅਤੇ ਕਿਉਂਕਿ ਇੱਕ ਪਾਸੇ ਉਹ ਸਮਝੋ ਖੂੰਜਾ ਕੋਈ ਨੰਗਾ ਹੋ ਗਿਆ ਤਾਂ ਉਹ ਸਾਰੇ ਖੇਤ ਨੂੰ ਹੀ ਭਰਨਾ ਪਊਗਾ, ਫਿਰ ਜਾ ਕੇ ਕਿਸੇ ਉਹ ਖੂੰਜੇ 'ਤੇ ਪਾਣੀ ਪਹੁੰਚੇਗਾ, ਅਤੇ ਛੋਟੇ ਕਿਆਰੇ ਹੋਣਗੇ ਤਾਂ ਛੇਤੀ ਭਰਨਗੇ, ਪਾਣੀ ਸੁੱਕੇਗਾ ਵੀ ਲੇਟ ਉਹਦੇ ਵਿੱਚ। ਅਤੇ ਤੀਸਰੀ ਗੱਲ ਆਪਾਂ ਛੋਟੀਆਂ ਕਿਸਮਾਂ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਜਿੱਦਾਂ PR 126, ਤਰਜੀਹ ਆਪਾਂ ਉਹਨਾਂ ਨੂੰ ਦੇਣੀ ਹੈ ਕਿ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਨੇ, ਉਹ ਛੇਤੀ ਮਚਿਓਰ ਹੁੰਦੀਆਂ ਨੇ, ਲੇਟ ਲਾ ਕੇ ਵੀ ਉਹ ਛੇਤੀ ਆਪਣਾ ਖੇਤ ਵਿਹਲਾ ਕਰ ਦੇਣਗੀਆਂ। ਅਤੇ ਇਹਨਾਂ ਚੀਜ਼ਾਂ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਪਾਣੀ ਦੀ ਬੱਚਤ ਵਾਸਤੇ ਜੀ। ਅਤੇ ਇੱਕ ਹੋਰ ਬੜੀ ਇੰਪੋਰਟੈਂਟ ਟੈਕਨੀਕ ਜਿਹੜੀ ਯੂਨੀਵਰਸਿਟੀ ਨੇ ਮਤਲਬ ਸਿਫਾਰਿਸ਼ ਕਰਦੀ ਹੈ, ਉਹਦੇ ਵਿੱਚ ਹੈ ਕਿ ਪਾਣੀ ਸੁਕਾ ਸੁਕਾ ਕੇ ਲਾਉਣਾ ਖੇਤ ਨੂੰ, 2 ਹਫ਼ਤੇ ਲਗਾਤਾਰ ਪਾਣੀ ਖੜ੍ਹਾ ਰੱਖਣਾ ਆਪਾਂ ਖੇਤ ਦੇ ਵਿੱਚ ਜਦੋਂ ਆਪਾਂ ਝੋਨੇ ਦੀ ਲਵਾਈ ਸ਼ੁਰੂ ਕਰਨੀ ਹੈ। ਉਹਦੇ ਨਾਲ ਜਿਹੜੀ ਆਪਾਂ ਪਾਣੀ 'ਚ ਅਸਰ ਕਰਨ ਵਾਲੀਆਂ ਜਿਹੜੀ ਆਪਾਂ ਨਦੀਨ ਨਾਸ਼ਕ ਦਵਾਈਆਂ ਪਾਈ ਦੀਆਂ ਨੇ, ਉਹ 2 ਹਫ਼ਤੇ 'ਚ ਆਪਣਾ ਵਧੀਆ ਅਸਰ ਕਰ ਲੈਂਦੀਆਂ ਨੇ। ਅਤੇ ਉਸ ਤੋਂ ਬਾਅਦ ਜਦੋਂ ਪਾਣੀ ਜੀਰ ਜਾਵੇ ਚੰਗੀ ਤਰ੍ਹਾਂ, ਉਦੋਂ ਬਾਅਦ ਉਦੋਂ 2-3 ਦਿਨ ਬਾਅਦ ਫਿਰ ਆਪਾਂ ਅਗਲਾ ਪਾਣੀ ਉਹਨੂੰ ਲਾਉਣਾ। ਉਹਦੇ ਨਾਲ 3 ਫਾਇਦੇ ਹੋਣਗੇ। ਪਹਿਲੀ ਗੱਲ, ਇੱਕ ਤਾਂ ਉਹਦੀ ਹਵਾਦਾਰੀ ਬਣ ਜਾਣੀ ਹੈ, ਜਿੰਨੇ ਆਪਣੇ ਯੂਜ਼ਫੁੱਲ ਜੀ ਨੇ ਜਿੱਦਾਂ ਗੰਡੋਏ ਵਗੈਰਾ ਨੇ, ਉਹਨਾਂ ਦੀ ਤਾਦਾਦ ਉਹਦੇ ਵਿੱਚ ਵਧੂਗੀ, ਅਤੇ ਆਟੋਮੈਟਿਕਲੀ ਉਹ ਇੱਕ ਤਰ੍ਹਾਂ ਦਾ ਨਿਊਟ੍ਰੀਸ਼ਨ ਆਪਣੇ ਖੇਤ ਦੇ ਵਿੱਚ ਐਡ ਕਰਨਗੇ। ਦੂਸਰੀ ਗੱਲ, ਦੂਸਰਾ ਫਾਇਦਾ ਜਿਹੜਾ ਇਹਦਾ, ਉਹ ਜਿਹੜਾ ਜਿੱਦਾਂ ਆਪਾਂ ਪਾਣੀ ਸੁਕਾ ਸੁਕਾ ਕੇ ਲੈਂਦੇ ਹਾਂ, ਕੰਟੀਨਿਊਸ ਪਾਣੀ ਵਿੱਚ ਖੜਾ ਨਹੀਂ ਰਹਿੰਦਾ, ਨਮੀ ਘੱਟ ਬਣੀ, ਨਮੀ ਘੱਟ ਬਣੀ ਤਾਂ ਉੱਥੇ ਬਿਮਾਰੀ ਦੇ ਕਾਰਨ ਵੀ ਘੱਟ ਹੋਣਗੇ, ਕੀੜਿਆਂ ਦੀ ਪਨਪੀ, ਜਿਹੜੇ ਕੀੜੇ ਪਨਪਨੇ ਨੇ, ਆਂਡੇ ਦੇਣੇ ਨੇ, ਉਹਨਾਂ ਨੇ ਉਹ ਘੱਟ ਜਾਣਗੇ। ਅਤੇ ਤੀਸਰਾ ਸਭ ਤੋਂ ਵੱਡਾ ਫਾਇਦਾ ਜਿਹੜਾ ਇਨਵਾਇਰਮੈਂਟਲੀ ਵੀ ਬੜਾ ਜ਼ਰੂਰੀ ਹੈ, ਉਹ ਹੈਗਾ ਕਿ ਪਾਣੀ ਦੀ ਬੱਚਤ। ਇਹਦੇ ਨਾਲ ਤੁਸੀਂ ਆਰਾਮ ਨਾਲ 10-20% 25% ਤੱਕ ਪਾਣੀ ਦੀ ਬੱਚਤ ਕਰ ਸਕਦੇ ਹੋ
0: ਜੀ। ਅਤੇ ਡਾਕਟਰ ਸਾਹਿਬ, ਜਦੋਂ ਆਪਾਂ ਪਨੀਰੀ ਦੀ ਗੱਲ ਕਰਦੇ ਹਾਂ ਤਾਂ ਪਨੀਰੀਆਂ ਕਿਸਾਨ ਵੀਰਾਂ ਨੇ ਬੀਜੀਆਂ ਹੋਈਆਂ ਨੇ, ਉਹਨਾਂ ਦਾ ਪ੍ਰਬੰਧਨ ਵੀ ਚੱਲ ਰਿਹਾ ਹੈ, ਪਰ ਤੁਹਾਡੇ ਮੁਤਾਬਕ ਪਨੀਰੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਕਿਹੜੀਆਂ ਕਿਹੜੀਆਂ ਖਾਦਾਂ ਦੀ ਇਸ ਵੇਲੇ ਵਰਤੋਂ ਕੀਤੀ ਜਾ ਸਕਦੀ ਹੈ, ਪਨੀਰੀ ਨੂੰ ਕਿੰਨਾ ਕੁ ਪਾਣੀ ਲਾਉਣਾ ਹੈ, ਪਨੀਰੀ ਪੁੱਟਣ ਵੇਲੇ ਕੀ ਸਾਵਧਾਨੀਆਂ ਹੋਣੀਆਂ ਚਾਹੀਦੀਆਂ ਨੇ, ਇਹਦੇ ਬਾਰੇ ਜ਼ਰੂਰ ਦੱਸਿਓ।
1: ਪਨੀਰੀ ਦਾ ਕਿਸਾਨ ਵੀਰ ਜਾਣਦੇ ਨੇ, ਆਪਾਂ ਨੂੰ 2-3 ਪੁਆਇੰਟ ਜਿਹੜੇ ਨੇ ਪਨੀਰੀ ਵਾਸਤੇ ਬੜੇ ਜ਼ਰੂਰੀ ਹੁੰਦੇ ਨੇ ਇਸ ਟਾਈਮ। ਇੱਕ ਤਾਂ ਗਰਮੀ ਬਹੁਤ ਪੈ ਰਹੀ ਨੇ, ਸੇਕ ਪੈਣ ਡਿਆ ਉੱਤੋਂ, ਅਤੇ ਪਨੀਰੀਆਂ ਕਈ ਵਾਰ ਆਪਾਂ ਦੇਖੀਦੇ ਉੱਤੋਂ ਭੂਕਾਂ ਸੁੱਕ ਜਾਂਦੀਆਂ ਨੇ, ਉਹ ਕਈ ਵਾਰ ਫਿਰ ਫਾਰਮਰ ਸੋਚਦਾ ਕਿ ਯਾਰ ਪਤਾ ਨਹੀਂ ਕੀ ਗੱਲ ਹੋ ਗਈ, ਇਹ ਉੱਤੋਂ ਸੁੱਕ ਰਿਹਾ, ਕੋਈ ਕਮੀ ਪੇਸ਼ੀ ਆ ਗਈ, ਉਹ ਕਈ ਵਾਰ ਗਰਮੀ ਕਰਕੇ ਹੁੰਦਾ, ਅਤੇ ਉਹ ਜਿੱਦਾਂ ਮੌਸਮ ਠੀਕ ਹੁੰਦਾ ਥੋੜ੍ਹਾ ਬਹੁਤਾ ਉਹ ਨਾਲ ਫਰਕ ਪੈ ਜਾਂਦਾ। ਅਤੇ ਦੂਸਰਾ ਕਈ ਵਾਰ ਉੱਤੋਂ ਭੂਕਾਂ ਚਿੱਟੀਆਂ ਹੋ ਜਾਂਦੀਆਂ ਨੇ, ਖਾਸ ਕਰ ਜਿਹੜੀਆਂ ਹਲਕੀਆਂ ਪੈਲੀਆਂ ਨੇ ਨਾ, ਉਹਦੇ ਵਿੱਚ ਇਸ ਤਰੀਕੇ ਦੀ ਪ੍ਰੋਬਲਮ ਆਉਂਦੀ ਹੈ। ਉਹਦਾ ਮਤਲਬ ਹੈ ਕਿ ਲੋਹੇ ਦੀ ਘਾਟ ਹੈ, ਤਾਂ ਉਹ ਆਪਾਂ ਹਫ਼ਤਾਵਾਰ 2-3 ਸਪਰੇ ਲੋਹੇ ਦੇ ਕਰ ਦਿੰਦੇ ਨੇ, 1% ਲੋਹਾ, ਯਾਨੀ ਕਿ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਲੋਹਾ ਘੋਲ ਕੇ ਉਹਦਾ ਆਪਾਂ ਸਪਰੇ ਕਰ ਦਿੰਦੇ ਹਾਂ। ਅਤੇ ਇਹ ਗੱਲ ਚੇਤਾ ਰੱਖਿਓ ਕਿ ਲੋਹੇ ਦਾ ਜੇ ਆਪਾਂ ਸਿੱਧਾ ਖਾਦ ਵਾਂਗ ਨੂੰ, ਯੂਰੀਆ ਵਾਂਗ ਨੂੰ ਛੱਟਾਂ ਮਾਰਦੇ ਹਾਂ ਤਾਂ ਉਹਦਾ ਕੋਈ ਫਾਇਦਾ ਨਹੀਂ ਗਾ ਮਿੱਟੀ ਦੇ ਵਿੱਚ ਪਾਉਣ ਦਾ, ਤਾਂ ਇਹਦਾ ਸਪਰੇ ਵਧੇਰੇ ਅਸਰ ਕਰਦਾ। ਅਤੇ ਜਦੋਂ ਲੋਹਾ ਆਪਾਂ ਪਾਉਣਾ ਚਾਹੁੰਦੇ ਹਾਂ ਫਸਲ ਨੂੰ, ਉਹਦਾ ਸਪਰੇ ਹੀ ਕਰਨਾ ਆਪਾਂ। ਅਤੇ ਫਿਰ ਕਈ ਵਾਰ ਜ਼ਿੰਕ ਦੀ ਵੀ ਘਾਟ ਆ ਜਾਂਦੀ ਹੈ, ਉਸੇ ਤਰੀਕੇ 0.5% ਦਾ ਆਪਾਂ ਜ਼ਿੰਕ ਸਲਫੇਟ ਦਾ ਵੀ ਸਪਰੇ ਕਰਕੇ ਉਹ ਜ਼ਿੰਕ ਦੀ ਘਾਟ ਦੂਰ ਕਰ ਸਕਦੇ ਹਾਂ। ਅਤੇ ਤੀਸਰੀ ਗੱਲ ਸਭ ਤੋਂ ਇੰਪੋਰਟੈਂਟ, ਜਿਹੜਾ ਪਿਛਲੇ ਵਾਰ ਹੀ ਆਪਾਂ ਦੇਖਿਆ ਝੋਨੇ ਦੇ ਵਿੱਚ ਵਾਇਰਸ ਦਾ ਰੋਗ ਬਹੁਤ ਜ਼ਿਆਦਾ ਆ ਗਿਆ ਸੀਗਾ, ਅਤੇ ਉਹ ਆਪਾਂ ਪਨੀਰੀਆਂ ਤੋਂ ਹੀ ਉਸ ਗੱਲ ਦਾ ਆਪਾਂ ਬਿਲਕੁਲ ਧਿਆਨ ਰੱਖਣਾ ਕਿ ਜਿਹੜਾ ਹੋਪਰ ਹੈ, ਚਿੱਟੀ ਪਿੱਠ ਵਾਲਾ ਟਿੱਡਾ, ਜਿਹਨੂੰ ਆਪਾਂ ਆਮ ਤੌਰ 'ਤੇ ਕਿਸਾਨ ਵੀਰ ਉਹਨੂੰ ਤੇਲਾ ਕਹਿ ਛੱਡਦੇ ਨੇ, ਅਤੇ ਉਹਦੀ ਪਾਪੂਲੇਸ਼ਨ ਆਪਾਂ ਬਿਲਕੁਲ ਦੇਖਦੇ ਰਹਿਣਾ, ਉਹਦੇ ਵਿੱਚ ਇੱਕ ਵੀ ਜੇ ਆਪਾਂ ਨੂੰ ਨਜ਼ਰ ਆਉਂਦਾ ਤਾਂ ਆਪਾਂ, ਜੇ ਨਹੀਂ ਵੀ ਆਪਾਂ ਪ੍ਰੋਟੈਕਟਿਵ ਸਪਰੇ ਵੀ ਆਪਾਂ ਇੱਕ-ਦੋ ਕਰ ਸਕਦੇ ਹਾਂ ਪਨੀਰੀ ਦੇ ਉੱਤੇ, ਕਿ ਜਿੰਨੀਆਂ ਵੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ, ਚੈਸ ਹੋਈ, ਪੈਕਸਾਲੋਨ ਹੋਈ, ਇਮੇਜਿਨ ਹੋਈ, ਇਸ ਤਰੀਕੇ ਦੇ ਆਪਾਂ ਕਿਸੇ ਵੀ ਕੈਮੀਕਲ ਦੀ ਸਪਰੇ ਆਪਾਂ 1-2 ਜ਼ਰੂਰ ਕਰ ਦੇਣੀਆਂ ਨੇ ਪਨੀਰੀ 'ਤੇ, ਤਾਂ ਜੋ ਵਾਇਰਸ ਦਾ ਜਿਹਨੂੰ ਫੈਲਾ, ਜਿਹੜਾ ਇਹ ਤੇਲਾ ਫੈਲਾਉਂਦਾ ਵਾਇਰਸ ਨੂੰ, ਉਹ ਤੇਲੇ ਦਾ ਕੰਟਰੋਲ ਰਹੇ ਆਪਾਂ ਨੂੰ
0: ਜੀ। ਤ੍ਰਿਡ ਸਾਹਿਬ, ਝੋਨੇ ਦੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਹੋ ਜਿਹਾ ਹੋਣਾ ਚਾਹੀਦਾ, ਖਾਸ ਤੌਰ ਦੇ ਉੱਤੇ ਕਿਹੜੀ ਖਾਦ ਕਿਹੜੇ ਵੇਲੇ ਪਾਉਣੀ ਆ, ਤਰੀਕਾ ਉਹਦਾ ਕੀ ਹੈ ਜੀ?
1: ਇਹਦੇ ਵਿੱਚ ਆਪਾਂ ਹੁਣ ਦੇਖੋ ਮਿੱਟੀ ਟੈਸਟ ਦੀ ਗੱਲ ਕੀਤੀ, ਅਤੇ ਉਹਦੇ ਨਾਲ ਆਪਾਂ ਨੂੰ ਮਿੱਟੀ ਟੈਸਟ ਦੀ ਰਿਪੋਰਟ 'ਤੇ ਪਤਾ ਲੱਗ ਜਾਣਾ ਕਿ ਆਪਾਂ ਨੂੰ ਯੂਰੀਏ ਕਿੰਨੀ ਪਾਉਣ ਦੀ ਜ਼ਰੂਰਤ ਹੈ, ਫੋਸਫਰਸ ਕਿੰਨੀ ਪਾਉਣ ਦੀ ਜ਼ਰੂਰਤ ਹੈ ਵੀ ਜਾਂ ਨਹੀਂ ਵੀ, ਅਤੇ ਪੋਟਾਸ਼ ਦੀ ਕੀ ਜ਼ਰੂਰਤ ਹੈ। ਤਾਂ ਇਹਦੇ ਵਿੱਚ ਮੋਟਾ ਮੋਟਾ ਜੇ ਆਪਾਂ ਗੱਲ ਕਰੀਏ, ਜਿਹੜੀਆਂ ਦਰਮਿਆਨੀਆਂ ਮਿੱਟੀਆਂ ਨੇ, ਜਿਹੜੇ ਦਰਮਿਆਨੇ ਖੱਤੇ ਨੇ ਆਪਣੇ, ਉਹਦੇ ਵਿੱਚ ਜੋ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ ਉਹ ਹੈਗੀ ਹੈ 90 ਕਿਲੋ ਯੂਰੀਏ ਦੀ, ਅਤੇ ਜੇ ਫੋਸਫਰਸ ਘੱਟ ਆਉਂਦੀ ਹੈ ਤੁਹਾਡੀ ਰਿਪੋਰਟ ਦੇ ਵਿੱਚ ਤਾਂ 27 ਕਿਲੋ ਫੋਸਫਰਸ DAP ਆਪਾਂ ਐਡ ਕਰ ਸਕਦੇ ਹਾਂ, ਅਤੇ ਉਸ ਤੋਂ ਇਲਾਵਾ 20 ਕਿਲੋ ਆਪਾਂ ਮਿਊਰੇਟ ਆਫ ਪੋਟਾਸ਼, ਇਹ ਵਾਲੀ ਖਾਦ ਆਪਾਂ ਐਡ ਕਰ ਸਕਦੇ ਹਾਂ। ਅਤੇ ਜਿਹੜੀ ਜੇ ਆਪਾਂ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਅਪਣਾ ਰਹੇ ਹਾਂ, ਅਤੇ ਆਪਾਂ ਕਣਕ ਨੂੰ ਪੂਰੀ DAP ਪਾਈ ਹੈ, ਯਾਨੀ ਕਿ ਪੂਰੀ ਫੋਸਫਰਸ ਵਾਲੀ ਖਾਦ ਪਾ ਚੁੱਕੇ ਹਾਂ ਆਪਾਂ, ਅਤੇ ਮਿੱਟੀ ਵੀ ਆਪਣੀ ਤਗੜੀ ਹੈ, ਅਤੇ ਆਪਣੀ ਮਿੱਟੀ ਦੀ ਰਿਪੋਰਟ ਇਹੀ ਕਹਿ ਰਹੀ ਹੈ ਕਿ ਆਪਣੀ ਮਿੱਟੀ ਦੇ ਵਿੱਚ ਜਿਹੜਾ ਫੋਸਫਰਸ ਦਾ ਤੱਤ ਆ ਪੂਰਾ ਹੈ, ਉਹ ਘੱਟ ਨਹੀਂ ਹੈਗਾ, ਤਾਂ ਫਿਰ ਆਪਾਂ ਜਿਹੜੀ ਸਾਉਣੀ ਦੀ ਫਸਲ, ਭਾਵੇਂ ਉਹ ਝੋਨਾ ਹੋਵੇ ਭਾਵੇਂ ਉਹ ਮੱਕੀ ਹੋਵੇ, ਉਹਨੂੰ ਨਾ ਵੀ ਫੋਸਫਰਸ ਪਾਵਾਂਗੇ ਤਾਂ ਚੱਲ ਜਾਊਗਾ ਕੰਮ, ਤਾਂ ਇਹ ਫਾਲਤੂ ਦਾ ਖਰਚਾ ਆਪਾਂ ਇੱਕ ਘਟਾ ਸਕਦੇ ਹਾਂ। ਫੋਸਫਰਸ ਬਹੁਤ ਕਾਫੀ ਤਦਾਦ ਦੇ ਵਿੱਚ ਆਪਣੀ ਮਿੱਟੀ ਦੇ ਵਿੱਚ ਐਡ ਹੋ ਚੁੱਕਿਆ, ਉਹ ਉੱਥੇ ਹੀ ਪਿਆ ਮਿੱਟੀ ਦੇ ਵਿੱਚ, ਅਤੇ ਜਦੋਂ ਅਗਲੀ ਸਾਉਣੀ ਦੀ ਫਸਲ ਲੱਗਦੀ ਹੈ ਉਦੋਂ ਮੌਸਮ ਬਦਲਦਾ, ਤੁਹਾਨੂੰ ਪਤਾ ਹਾੜੀ ਦੀ ਫਸਲਾਂ 'ਚ ਮੌਸਮ ਠੰਡਾ ਹੁੰਦਾ, ਉਹ ਸਾਰੀ ਖਾਦ ਘੋਲ ਨਹੀਂ ਪਾਉਂਦੀ, ਤਾਂ ਸਾਉਣੀ ਦੇ ਵਿੱਚ ਜਦੋਂ ਟੈਂਪਰੇਚਰ ਵੱਧਦਾ ਅਤੇ ਨਮੀ ਵੀ ਮੋਇਸਚਰ ਇਹਦੇ ਵਿੱਚ ਹਵਾ 'ਚ ਵੱਧਦੀ ਹੈ, ਤਾਂ ਉਹ ਜਿਹੜੀ ਘੁਲੀ ਹੋਈ ਥੱਲੇ ਫੋਸਫਰਸ ਮਿੱਟੀ ਦੇ ਵਿੱਚ ਇਮੋਬਲਾਈਜ਼ ਹੋਈ ਬੈਠੀ ਹੈ, ਉਹ ਆਪਣੇ ਫਸਲਾਂ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਅਤੇ ਫਿਰ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਪਾਣੀ ਹੈ ਕਿਸ ਤਰੀਕੇ ਨਾਲ, ਜਿਹੜੀ ਫੋਸਫਰਸ ਹੈ, ਪੋਟਾਸ਼ ਹੈ, ਜੇ ਆਪਾਂ ਨੂੰ ਉਹ ਪਾਉਣ ਦੀ ਜ਼ਰੂਰਤ ਹੈ, ਤਾਂ ਉਹ ਆਪਾਂ ਸਾਰੀ ਪਹਿਲੇ ਜਿਹੜਾ ਆਖਰੀ ਕੱਦੂ ਆਪਾਂ ਕੱਦੂ ਦੀ ਵਾਹੀ ਕਰਨੀ ਹੈ, ਉਹਦੇ ਅੱਗੇ ਆਪਾਂ ਸਾਰੀ ਇਹ ਪਾ ਦੇਣੀ ਹੈ ਮਿੱਟੀ ਦੇ ਵਿੱਚ। ਅਤੇ ਜਿਹੜਾ ਯੂਰੀਆ ਉਹਦੀ ਆਪਾਂ 3 ਕਿਸ਼ਤਾਂ ਬਣਾ ਲੈਣੀਆਂ ਨੇ। ਆਪਾਂ ਗੱਲ ਕੀਤੀ ਸੀ ਕਿ 90 ਕਿਲੋ ਯੂਰੀਆ ਦੀ ਝੋਨੇ ਨੂੰ ਰਿਕੁਆਇਰਮੈਂਟ ਹੈ, ਜਿਹੜੀ ਮੱਕੀ ਹੈ ਉਹਨੂੰ 110 ਕਿਲੋ ਦੀ ਰਿਕੁਆਇਰਮੈਂਟ ਹੈ। ਅਤੇ ਮੱਕੀ ਦੀਆਂ ਵੀ 3 ਕਿਸ਼ਤਾਂ ਬਣਾਉਣੀਆਂ ਨੇ, ਯੂਰੀਆ ਦੀਆਂ ਜਿਹੜੀਆਂ 3 ਕਿਸ਼ਤਾਂ ਬਣਾਉਣੀਆਂ, ਪਹਿਲੀ ਆਪਾਂ

0: ਲਵਾਈ ਤੋਂ 1 ਹਫ਼ਤੇ ਬਾਅਦ, ਦੂਸਰੀ ਆਪਾਂ ਪਾਉਣੀ ਹੈ ਲਵਾਈ ਤੋਂ 3 ਹਫ਼ਤੇ ਬਾਅਦ, ਅਤੇ ਤੀਸਰੀ ਕਿਸ਼ਤ ਆਖਰੀ ਕਿਸ਼ਤ ਜਿਹੜੀ ਯੂਰੀਏ ਦੀ, ਉਹ ਜੇ ਤਾਂ ਆਪਣੀ ਘੱਟ ਸਮਾਂ ਲੈਣ ਵਾਲੀ ਕਿਸਮ ਹੈ ਜਿੱਦਾਂ PL 126 ਹੈ, ਉਹਨੂੰ ਫਿਰ ਆਪਾਂ ਪਾ ਦੇਣੀ ਹੈ 5ਵੇਂ ਹਫ਼ਤੇ ਬਾਅਦ, ਅਤੇ ਜਿਹੜੀ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਉਹਨੂੰ ਆਪਾਂ ਆਖਰੀ ਕਿਸ਼ਤ ਜਿਹੜੀ ਤੀਸਰੀ ਆ ਉਹ ਪਾਉਣੀ ਹੈ 6 ਹਫ਼ਤਿਆਂ ਬਾਅਦ, 42 ਦਿਨਾਂ ਬਾਅਦ। ਇਸੇ ਤਰੀਕੇ ਮੱਕੀ ਦੇ ਵਿੱਚ ਵੀ ਆਪਾਂ 3 ਕਿਸ਼ਤਾਂ ਬਣਾਉਣੀਆਂ ਨੇ, ਪਹਿਲੀ ਪਾ ਦੇਣੀ ਆਪਾਂ ਬਿਜਾਈ ਦੇ ਨਾਲ ਹੀ, ਦੂਸਰੀ ਪਾਉਣੀ ਹੈ ਜਦੋਂ ਗੋਡੇ ਗੋਡੇ ਮੱਕੀ ਹੋ ਜਾਵੇ, ਅਤੇ ਤੀਸਰੀ ਜਿਹੜੀ ਆਪਾਂ ਪਾਉਣੀ ਹੈ ਉਹ ਬੂਰ ਪੈਣ ਤੋਂ ਪਹਿਲਾਂ, ਖਾਦ ਮੁਕਾ ਦੇਣੀ ਆਪਾਂ ਯੂਰੀਏ ਦੀ। ਅਤੇ ਇਹ ਤਰੀਕਾ ਹੈ ਖਾਦਾ ਪਾਉਣ ਦਾ। ਅਤੇ ਜਿਹੜੀ ਇਹ ਦੂਜੇ ਸੂਖਮ ਤੱਤ ਹੈ, ਕਿਤੇ ਲੋਹੇ ਦੀ ਜ਼ਰੂਰਤ ਪਵੇ, ਆਪਾਂ ਜਿੱਦਾਂ ਗੱਲ ਕੀਤੀ ਸੀਗੀ ਕਿ ਉਹਦਾ ਸਪਰੇਅ ਹੀ ਆਪਾਂ ਕਰਨਾ, ਉਹਦਾ ਸਪਰੇਅ 1% ਦਾ ਜਦੋਂ ਮਰਜ਼ੀ ਤੁਸੀਂ ਫਸਲ 'ਤੇ ਕਰ ਸਕਦੇ ਹੋ। ਅਤੇ ਜਿਹੜੀ ਜ਼ਿੰਕ ਸਲਫੇਟ ਹੈ, ਜ਼ਿੰਕ ਦੀ ਘਾਟ ਜੇ ਤੁਹਾਡੇ ਪਿਛਲੀ ਫਸਲ ਦੇ ਵਿੱਚ ਆਈ ਸੀ ਜਾਂ ਆਖਰੀ ਪਿਛਲੇ ਸਾਲ ਤੁਹਾਨੂੰ ਝੋਨੇ 'ਚ ਆਈ ਸੀਗੀ, ਤਾਂ ਤੁਸੀਂ ਚੁੱਪ ਕਰਕੇ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ, ਯਾਨੀ ਕਿ ਜਿਹੜਾ 33% ਵਾਲਾ ਹੁੰਦਾ, ਉਹਦਾ 16 ਕਿਲੋ ਆਪਾਂ ਬਿਜਾਈ ਤੋਂ 3 ਹਫ਼ਤੇ ਤੱਕ ਜਾਂ ਬਿਜਾਈ ਦੇ ਆਪਣੇ ਲਵਾਈ ਦੇ ਨਾਲ ਹੀ ਆਪਾਂ ਪਾ ਦੇਣਾ ਜੀ ਉਹ। ਅਤੇ ਜੇ ਆਪਾਂ ਨੂੰ 21% ਵਾਲਾ ਮਿਲਦਾ ਤਾਂ ਉਹ ਫਿਰ ਆਪਾਂ 25 ਕਿਲੋ ਪਾ ਦੇਣਾ ਜੀ।
1: ਜੀ ਅਤੇ ਡਾਕਟਰ ਸਾਹਿਬ, ਤੁਸੀਂ ਸ਼ੁਰੂ ਦੇ ਵਿੱਚ ਮੱਕੀ ਦੀ ਗੱਲ ਵੀ ਕੀਤੀ ਹੈ ਕਿ ਸਾਉਣੀ ਦੀਆਂ ਫਸਲਾਂ ਦੇ ਵਿੱਚ ਮੱਕੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ, ਤਾਂ ਮੱਕੀ ਦੀ ਫਸਲ ਦੇ ਲਈ ਖਾਦਾਂ ਦਾ ਕੀ ਮਹੱਤਵ ਹੈ, ਉਹਦਾ ਵੀ ਜ਼ਰੂਰ ਤਰੀਕਾ ਦੱਸਿਓ ਕਿ ਕਿੰਨੀ ਮਿਕਦਾਰ ਹੈ, ਕਦੋਂ ਕੁ ਪਾਉਣੀ ਹੈ ਅਤੇ ਢੰਗ ਕੀ ਹੈ ਜੀ ਉਹਦਾ ਵੀ।
0: ਮੱਕੀ ਦੇਖੋ ਅਜੋਕੇ ਸਮੇਂ ਦੇ ਵਿੱਚ ਆਪਣੀ ਬੜੀ ਇੱਕ ਮੇਨ ਫਸਲ ਸੀਗੀ, ਹੁਣ ਵੀ ਹੈਗੀ ਹੈ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਹੁਣ ਆਪਾਂ ਜਾਣਦੇ ਹਾਂ ਪੈਟਰੋਲ ਦੇ ਵਿੱਚ ਈਥਾਨੋਲ ਮਿਕਸ ਕੀਤਾ ਜਾ ਰਿਹਾ, ਉਹਦੇ ਵਾਸਤੇ ਉਹ ਮੇਨਲੀ ਮੱਕੀ ਤੋਂ ਹੀ ਬਣ ਰਿਹਾ ਉਹ, ਅਤੇ ਮੱਕੀ ਦੀ ਅਹਿਮੀਅਤ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵੱਧ ਜਾਣੀ ਹੈ, ਅਤੇ ਉਹ ਜ਼ਰੂਰ ਜਿੰਨੀ ਕੁ ਵੀ ਆਪਾਂ ਇੱਥੇ ਕਾਸ਼ਤ ਹੋ ਰਹੀ ਹੈ ਮੇਰੇ ਖਿਆਲ 'ਚ ਉਹਨੂੰ ਜ਼ਰੂਰ ਬੜਾਵਾ ਮਿਲੇਗਾ। ਅਤੇ ਮੱਕੀ ਦੀ ਕਾਸ਼ਤ ਸਭ ਤੋਂ ਵਧੀਆ ਜੋ ਸਾਡੇ ਵੱਲੋਂ ਸਿਫਾਰਿਸ਼ ਆ ਉਹ ਸਮਾਂ ਜਿੱਦਾਂ ਹੁਣ ਮੱਕੀ ਲੱਗਣ ਤਾਂ ਤੁਹਾਨੂੰ ਪਤਾ ਜਨਵਰੀ ਫਰਵਰੀ ਤੋਂ ਹੀ ਸ਼ੁਰੂ ਹੋ ਜਾਂਦੀ ਆ, ਉਹ ਜਿਹਨੂੰ ਬਹਾਰ ਰੁੱਤੀ ਕਹਿ ਦਿੰਦੇ ਨੇ ਜਾਂ ਕਈ ਲੋਕ ਕਣਕਾਂ ਵੱਢ ਕੇ ਵੀ ਲਾ ਲੈਂਦੇ ਨੇ, ਸਹੀ ਸਮਾਂ ਉਹਦਾ ਆਹੀ ਜੂਨ ਦੇ ਮਹੀਨਾ ਲਵਾਈ ਦਾ, ਅਤੇ ਜਿਹਨੂੰ ਸਾਉਣੀ ਵਾਲੀ ਮੱਕੀ ਆਪਾਂ ਕਹਿੰਦੇ ਹਾਂ। ਇਸ ਇਹਦੇ ਵਿੱਚ ਫਸਲ ਪੱਕ ਵੀ ਛੇਤੀ ਜਾਂਦੀ ਹੈ, 95 ਦਿਨ 100 ਦਿਨ ਦੀਆਂ ਸਾਰੀਆਂ ਕਿਸਮਾਂ ਨੇ ਇਹ ਮੱਕੀ ਦੀਆਂ, ਅਤੇ ਉਹ ਆਪਾਂ ਲਾ ਸਕਦੇ ਹਾਂ। ਖਾਦਾਂ ਦਾ ਆਪਾਂ ਜਿੱਦਾਂ ਗੱਲ ਕੀਤੀ, 110 ਕਿਲੋ ਯੂਰੀਏ ਦੀ ਉਹਨੂੰ ਸਿਫਾਰਿਸ਼ ਹੈ, ਅਤੇ ਤਕਰੀਬਨ 55 ਕਿਲੋ DAP ਦੀ ਸਿਫਾਰਿਸ਼ ਹੈ, ਅਤੇ 20 ਕਿਲੋ MOP ਜਿਹਨੂੰ ਪੋਟਾਸ਼ ਕਹਿ ਦਿੰਦੇ ਹਾਂ ਉਹਦੀ ਸਿਫਾਰਿਸ਼ ਹੈ। ਅਤੇ ਇਹ ਪੋਟਾਸ਼ ਅਤੇ ਫੋਸਫੋਰਸ ਜਿਹੜੀ ਆ ਉਹ ਆਪਾਂ ਬਿਜਾਈ ਦੇ ਨਾਲ ਹੀ ਪਾ ਦੇਣੀ ਹੈ, ਜਿੱਦਾਂ ਆਪਾਂ ਤੁਹਾਨੂੰ ਪਤਾ ਡਰਿੱਲ 'ਚ ਬੀਜੀ ਦੀ ਡਰਿੱਲ ਦੇ ਨਾਲ ਵੀ ਪਾ ਸਕਦੇ ਹਾਂ ਇਹਨੂੰ। ਅਤੇ ਯੂਰੀਏ ਦੀ ਆਪਾਂ ਗੱਲ ਕੀਤੀ, 3 ਕਿਸ਼ਤਾਂ ਬਣਾਉਣੀਆਂ ਨੇ, ਅਤੇ ਪਹਿਲੀ ਬਿਜਾਈ ਦੇ ਨਾਲ ਹੀ, ਦੂਸਰੀ ਜਦੋਂ ਗੋਡੇ ਗੋਡੇ ਹੋ ਜਾਵੇ, ਅਤੇ ਤੀਸਰੀ ਜਿਹੜੀ ਆ ਬੂਰ ਪੈਣ ਤੋਂ ਪਹਿਲਾਂ ਜੀ।
1: ਜੀ ਅਤੇ ਡਾਕਟਰ ਸਾਹਿਬ, ਪਿਛਲੇ ਲੰਮੇ ਸਮੇਂ ਤੋਂ ਕਿਸਾਨ ਵੀਰਾਂ ਨੂੰ ਕੁਝ ਸਮੱਸਿਆਵਾਂ ਦੇ ਨਾਲ 2-4 ਹੋਣਾ ਪੈ ਰਿਹਾ ਹੈ। ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਯੂਰੀਆ ਦੀ ਕਿੱਲਤ ਆ ਗਈ, DAP ਦੀ ਸਪਲਾਈ ਰੁਕ ਗਈ। ਹਾਲਾਂਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਪ੍ਰਬੰਧਨ 'ਤੇ ਕਿ ਅਸੀਂ ਖਾਦਾਂ ਦੀ ਕਿੱਲਤ ਨਹੀਂ ਆਉਣ ਦੇਣੀ, ਪਰ ਇਹਦੇ ਬਾਵਜੂਦ ਜਿੱਥੇ ਕਿਤੇ ਕਿੱਲਤ ਆ ਜਾਂਦੀ ਹੈ ਤਾਂ ਉੱਥੇ ਕਿਸਾਨ ਵੀਰਾਂ ਨੂੰ ਕੀ ਕਰਨਾ ਚਾਹੀਦਾ?
0: ਇਹਦੇ ਵਿੱਚ ਇੱਕ ਤਾਂ ਆਪਾਂ ਨੂੰ ਅਲਟਰਨੇਟ ਸੋਰਸ, ਜਿੱਦਾਂ ਕਿ ਹੁਣ DAP ਨਹੀਂ ਮਿਲੀ ਤਾਂ ਆਪਾਂ SSP ਪਾ ਸਕਦੇ ਹਾਂ, ਉਹ ਨਹੀਂ ਮਿਲੀ ਤਾਂ ਆਪਾਂ TSP ਪਾ ਸਕਦੇ ਹਾਂ, ਟ੍ਰਿਪਲ ਸੁਪਰ ਫੋਸਫੇਟ। ਉਹਦਾ ਤਾਂ ਬਿਲਕੁਲ ਹੀ DAP ਦੇ ਬਰਾਬਰ ਹੀ ਤੱਤ ਨੇ, 46% DAP 'ਚ, 46 TSP 'ਚ ਵੀ ਹੈ। ਅਤੇ ਜੇ ਆਪਾਂ ਨੂੰ ਸਿੰਗਲ ਸੁਪਰ ਫੋਸਫੇਟ ਮਿਲਦੀ ਹੈ SSP ਜਿਹਨੂੰ ਕਹਿ ਦਿੰਦੇ ਨੇ, ਉਹ ਫਿਰ 1 ਬੋਰੇ DAP ਦੇ ਬਦਲੇ ਆਪਾਂ 3 ਬੋਰੇ SSP ਦੇ ਪਾ ਲੈਂਦੇ ਨੇ, ਤਾਂ ਦੂਸਰਾ ਫਿਰ ਯੂਰੀਏ ਦਾ ਬਦਲ ਕੋਈ ਕਈ ਵਾਰ ਕੈਨ ਮਿਲ ਜਾਂਦਾ, 12-32-16 ਮਿਲ ਜਾਂਦਾ, ਉਹ ਜਿਹੜਾ ਵੀ ਤੁਹਾਨੂੰ ਹਾਸਲ ਹੁੰਦਾ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ। ਅਤੇ ਜੇ ਆਪਾਂ ਲੰਮੇ ਸਮੇਂ ਲਈ ਆਪਾਂ ਮਤਲਬ ਜੇ ਇਹਨੂੰ ਮੁੱਢਲਾ ਹਾਲੀ ਕਰ ਛੱਡਣਾ ਇਸ ਚੀਜ਼ ਦਾ, ਤਾਂ ਉਹ ਆਪਾਂ ਹਰੀ ਖਾਦ ਵੱਲ ਨੂੰ ਤੁਰ ਪੈਣਾ। ਹਰੀ ਖਾਦ ਆਪਾਂ ਜ਼ਰੂਰ ਕੋਸ਼ਿਸ਼ ਕਰਨੀ ਹੈ ਕਿ ਦੇਖੋ, ਪੁਰਾਣੇ ਸਮਿਆਂ ਦੇ ਵਿੱਚ ਬੜਾ ਆਮ ਪ੍ਰਚਲਿਤ ਗੱਲ ਹੁੰਦੀ ਸੀਗੀ ਕਿ ਢੈਂਚਾ ਸਣ ਹਰੇਕ ਕੋਈ ਬੀਜ ਹੀ ਲੈਂਦਾ ਹੁੰਦਾ ਸੀਗਾ ਝੋਨੇ ਦੇ ਅੱਗੇ ਵਾਹ ਛੱਡਣਾ, ਅਤੇ ਝੋਨੇ ਦੀ ਵੀ ਸਿਹਤ ਵਧੀਆ, ਖਾਦਾਂ ਦੀ ਵੀ ਘੱਟ ਵਰਤੋਂ। ਤਾਂ ਇਹ ਹੁਣ ਥੋੜ੍ਹਾ ਜਿਹਾ ਘੱਟ ਗਿਆ ਇਹ ਵਾਲਾ ਟਰੈਂਡ, ਅਤੇ ਉਹ ਹੁਣ ਦੁਬਾਰਾ ਲਿਆਉਣਾ ਪੈਣਾ। ਜਿਸ ਹਿਸਾਬ ਨਾਲ ਤੁਸੀਂ ਗੱਲ ਕੀਤੀ ਕਿ ਕਈ ਵਾਰ ਖਾਦਾਂ ਦੀ ਘਾਟ ਆਉਂਦੀ ਹੈ, ਮਿਲੀ ਟਾਈਮਲੀ ਨਹੀਂ ਮਿਲੀ, ਘੱਟ ਮਿਲੀ, ਤਾਂ ਉਹ ਯੂਨੀਵਰਸਿਟੀ ਵੱਲੋਂ ਜੋ ਸਿਫਾਰਿਸ਼ ਹੈ, ਜੇ ਤੁਸੀਂ ਹਰੀ ਖਾਦ ਖਾਸ ਕਰ ਤੌਰ 'ਤੇ ਢੈਂਚਾ ਜਾਂ ਸਣ ਤੁਸੀਂ 50-55 ਦਿਨ ਉਹਨੂੰ ਉਗਾ ਕੇ ਅਤੇ ਝੋਨੇ ਦੇ ਜਾਂ ਮੱਕੀ ਦੇ ਅੱਗੇ ਵਾਹ ਛੱਡਦੇ ਉਹਨੂੰ, ਤਾਂ ਉਹਦੇ ਵਿੱਚ ਤੁਸੀਂ

0: ਸਿੱਧੀ ਸਿੱਧੀ 50% ਦੀ ਯੂਰੀਏ ਦੀ ਬੱਚਤ ਕਰ ਸਕਦੇ ਹੋ।
1: ਜੀ
0: ਅਤੇ ਜੇ ਇਸੇ ਤਰੀਕੇ ਜੇ ਮੂੰਗੀ ਤੁਸੀਂ ਲਾਈ ਹੈ, ਫਲੀਆਂ ਤੋੜ ਲਈਆਂ, ਉਹਦਾ ਪਤਰਾਲ ਵਿੱਚ ਵਾਹਤਾ, ਤਾਂ 33% ਯੂਰੀਏ ਦੀ ਉਹਦੇ ਨਾਲ ਵੀ ਬੱਚਤ ਹੋ ਜਾਏਗੀ। ਤਾਂ ਇਹ ਇਹੋ ਜਿਹੇ ਤਰੀਕੇ ਜਿਹੜੇ ਆਪਣੇ ਦੇਸੀ ਤਰੀਕੇ ਨੇ, ਮੁੱਢਲੇ ਤਰੀਕੇ ਨੇ, ਇਹਦੇ ਨਾਲ ਜ਼ਮੀਨ ਦੀ ਸਿਹਤ ਹੀ ਇੰਨੀ ਵਧੀਆ ਬਣ ਜਾਣੀ ਹੈ ਕਿ ਤੁਹਾਨੂੰ ਖਾਦਾਂ ਦੀ ਲੋੜ ਹੀ ਘੱਟ ਪੈਣੀ ਸ਼ੁਰੂ ਹੋ ਜਾਏਗੀ।
1: ਜੀ
0: ਤਾਂ ਫਿਰ ਤਿੰਨ ਬੋਰੇ ਨਹੀਂ ਦਿੰਦੇ, ਜੇ ਉਹ ਦੋ ਦਿੰਦੇ ਨੇ ਤਾਂ ਦੋ ਨਾਲ ਵੀ ਫਿਰ ਆਪਣਾ ਸਰ ਜਾਇਆ ਕਰਨਾ।
1: ਜੀ ਅਤੇ ਡਾਕਟਰ ਸਾਹਿਬ, ਸਿੱਧੀ ਬਿਜਾਈ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਵੀਰ ਉਹਦੇ ਵੱਲ ਵੀ ਵੱਧ ਰਹੇ ਨੇ, ਸਰਕਾਰਾਂ ਵੱਲੋਂ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰੋ। ਸਿੱਧੀ ਬਿਜਾਈ ਨਾਲ ਕੀ ਸੱਚਮੁੱਚ ਪਾਣੀ ਬਚਾਇਆ ਜਾ ਸਕਦਾ ਹੈ ਜੀ?
0: ਹਾਂਜੀ ਬਿਲਕੁਲ, ਸਿੱਧੀ ਬਿਜਾਈ ਚੜੀ ਹੈਗੀ ਝੋਨੇ ਦੀ, ਪਿਛਲੇ ਕੁਛ ਸਾਲਾਂ ਤੋਂ ਤਾਂ ਕਾਫੀ ਪ੍ਰਚਲਿਤ ਹੋ ਗਈ ਸੀ, ਖਾਸ ਕਰ ਕੋਵਿਡ ਦੇ ਟਾਈਮ ਜਦੋਂ ਲੇਬਰ ਦੀ ਸ਼ੋਰਟੇਜ ਹੋ ਗਈ ਸੀ, ਉਦੋਂ ਤਾਂ ਬਹੁਤ ਲੋਕਾਂ ਨੇ ਲਾਇਆ ਅਤੇ ਉਹਨਾਂ ਦਾ ਸਕਸੈਸਫੁਲ ਵੀ ਸੀਗਾ। ਪਰ ਹੁਣ ਜਿੱਦਾਂ ਜਿੱਦਾਂ ਜਿੱਦਾਂ ਲੇਬਰ ਮਿਲਦੀ ਹੈ, ਫਿਰ ਹਰੇਕ ਕਿਸੇ ਦਾ ਆਲਾ ਦੁਆਲਾ ਵੇਖ ਕੇ ਅਤੇ ਉਸ ਪਾਸੇ ਨੂੰ ਹੋ ਜਾਂਦੇ ਨੇ ਲੋਕ। ਪਰ ਸਿੱਧੀ ਬਿਜਾਈ ਬਿਲਕੁਲ ਵਧੀਆ ਕਾਮਯਾਬ ਤਕਨੀਕ ਹੈ, ਅਤੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ ਕਿ ਤਾਰਵੱਤਰ ਨੂੰ, ਜਿਹੜੀ ਸਿਤਾਰਵੱਤਰ ਵਾਲੀ ਸਿੱਧੀ ਬਿਜਾਈ, ਉਹਨੂੰ ਤਰਜੀਹ ਦਿੱਤੀ ਜਾਵੇ। ਉਹਨਾਂ ਨਾਲ ਪਾਣੀ ਦੀ ਡੈਫੀਨੇਟਲੀ ਬੱਚਤ ਹੈਗੀ ਹੈ। ਇੱਕ ਤਾਂ ਸਿੱਧਾ ਸਿੱਧਾ ਹੀ ਤੁਹਾਡਾ ਜਿਹੜਾ ਕੱਦੂ ਵਾਲਾ ਪਾਣੀ, ਜਿਹੜਾ ਤੁਹਾਨੂੰ ਪਤਾ 7-8 ਇੰਚ ਆਪਾਂ ਪਾਣੀ ਖੜ੍ਹਾ ਕਰ ਰੱਖੀ ਦਾ ਖੇਤ ਦੇ ਵਿੱਚ, ਅਤੇ ਉਹਦੇ ਵਿੱਚ ਕੱਦੂ ਬਾਰ ਬਾਰ ਵਾਹ ਕੇ, ਨਾਲੇ ਤਾਂ ਉਹਦੀ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈ, ਬਾਰ ਬਾਰ ਵਾਹ ਕੇ ਉਹਦੇ ਵਿੱਚ ਚਿੱਕੜ ਕਰਕੇ ਆਪਾਂ ਬਾਰ ਬਾਰ ਵਿੱਚੋਂ ਟੇਲਰਾਂ ਫੇਰ ਰਹੇ ਹਾਂ, ਉਹਦਾ ਜਿਹੜਾ ਸੋਇਲ ਸਟਰਕਚਰ ਟੁੱਟ ਜਾਂਦਾ ਉਹ, ਤਾਂ ਉਹਦਾ ਤਾਂ ਫਾਇਦਾ ਹੈਗਾ ਹੀ ਹੈਗਾ। ਉਹ ਜਿਹੜਾ 7-8 ਇੰਚ ਪਾਣੀ ਆਪਾਂ ਖੜ੍ਹਾ ਕਰਨਾ ਸੀ, ਉਹਦੀ ਬੱਚਤ ਹੈ, ਅਤੇ ਪਲੱਸ ਪਾਣੀ ਜੀਰ ਵੀ ਰਿਹਾ ਵਿੱਚ। ਜਿਹੜਾ ਕੱਦੂ ਵਾਲਾ ਖੇਤ ਹੈ ਉਹਦੇ ਵਿੱਚ ਤਾਂ ਪਾਣੀ ਖੜ੍ਹਾ ਰਹਿੰਦਾ, ਉੱਥੋਂ ਵਾਸ਼ਪੀਕਰਨ ਨਾਲ ਉੱਡਣਾ ਹੀ ਹੈ, ਜ਼ਮੀਨ ਦੇ ਵਿੱਚ ਜੀਰ ਨਾ ਘੱਟ ਹੈ। ਇਹਦੇ ਵਿੱਚ ਜਿਹੜਾ ਫਸਲ ਨੂੰ ਲੈਣਾ ਲੈਣਾ, ਬਾਕੀ ਦਾ ਵਿੱਚ ਜੀਰ ਜਾਣਾ, ਤਾਂ ਉਹ ਜਿਹੜਾ ਉਹ ਵੀ ਇੱਕ ਤਰ੍ਹਾਂ ਦੀ ਪਾਣੀ ਦੀ ਬੱਚਤ ਦੇ ਵਿੱਚ ਹੀ ਐਡ ਹੋਣ ਹੋਣਾ। ਤਾਂ ਡੈਫੀਨੇਟਲੀ ਜਿਹੜਾ ਵੀ ਕਿਸਾਨ ਰੁਚੀ ਰੱਖਦਾ ਅਤੇ ਉਹ ਜ਼ਰੂਰ DSR ਵਾਸਤੇ ਜਾ ਸਕਦਾ, ਅਤੇ ਬਸ ਕੋਸ਼ਿਸ਼ ਇਹੀ ਰੱਖਣੀ ਹੈ ਕਿ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ 1 ਤੋਂ 15 ਜੂਨ, ਯਾਨੀ ਕਿ ਜੂਨ ਦਾ ਪਹਿਲਾ ਪੰਦਰਵਾੜਾ, ਅਤੇ ਉਸ ਦੌਰਾਨ ਇਹਦੀ ਲਵਾਈ ਹੋਵੇ, ਤਾਰਵੱਤਰ ਦੀ ਲਵਾਈ ਹੋਵੇ, ਅਤੇ ਪਹਿਲਾ ਪਾਣੀ ਆਪਾਂ ਡਿਲੇਅ ਕਰਨਾ ਕਿ ਇਹਦਾ 20-21 ਦਿਨ ਬਾਅਦ ਪਹਿਲਾ ਪਾਣੀ ਲੱਗੇ, ਤਾਂ ਫਿਰ ਇਹਦੀ ਮਤਲਬ ਪਾਣੀ ਦੀ ਬੱਚਤ ਵੱਲ ਹੋਰ ਵੀ ਜ਼ਿਆਦਾ ਯੋਗਦਾਨ ਪਏਗਾ ਜੀ।
1: ਜੀ ਕਿਸਾਨ ਵੀਰ ਸਾਡੇ ਨਾਲ ਲਾਈਨ 'ਤੇ ਨੇ। ਹੈਲੋ,
2: ਹੈਲੋ ਜੀ।
1: ਹਾਂਜੀ ਸਵਾਗਤ ਹੈ ਜੀ, ਕਿੱਥੋਂ ਬੋਲਦੇ ਹੋ?
2: ਹਾਂਜੀ ਬੂਟਾ ਸਾਹਿਬ ਬੋਲਦਾ ਜੀ।
1: ਹਾਂਜੀ
2: ਮੇਰਾ ਡਾਕਟਰ ਸਾਹਿਬ ਨੂੰ ਸਵਾਲ ਹੈ ਜੀ, ਜਿਹੜੀ 1500 ਲੋਨ ਹੈ ਜੀ, ਉਹਦਾ ਕੋਈ ਟਾਈਮ ਦੱਸੋ ਜੀ, ਲੋਨ ਦਾ ਟਾਈਮ ਅਤੇ ਖਾਦ ਦਵਾਈ ਬਾਰੇ ਉਹਦਾ ਥੋੜ੍ਹੀ ਜਾਣਕਾਰੀ ਦੱਸਿਓ ਜੀ।
0: ਜਿਹੜੀ 1509 ਕਿਸਮ ਹੈ ਜੀ ਬਾਸਮਤੀ ਦੀ, ਇਹ ਤੁਸੀਂ ਜੁਲਾਈ ਦੇ ਪਹਿਲੇ ਪੰਦਰਵਾੜੇ ਦੇ ਵਿੱਚ ਦੀ ਲਵਾਈ ਆਰਾਮ ਨਾਲ ਕਰ ਸਕਦੇ ਹੋ। ਅਤੇ ਜਿਹੜਾ ਖਾਦਾਂ ਦਾ ਪ੍ਰਬੰਧਨ ਹੈ, ਇਹਦੇ ਵਿੱਚ 54 ਕਿਲੋ ਯੂਰੀਆ ਦੀ ਸਿਫਾਰਿਸ਼ ਹੈ ਜੀ, ਅਤੇ ਫੋਸਫੋਰਸ ਪੋਟਾਸ਼ ਦੀ ਆਪਾਂ ਆਲਰੇਡੀ ਗੱਲ ਕੀਤੀ ਹੈ ਕਿ ਜੇ ਕਣਕ ਨੂੰ ਆਪਾਂ ਪੂਰੀ ਫੋਸਫੋਰਸ ਆਪਾਂ ਪਾਈ ਹੈ, ਅਤੇ ਤੁਹਾਡੀ ਜ਼ਮੀਨ ਦਰਮਿਆਨੀ ਹੈ ਜਾਂ ਭਾਰੀਆਂ ਜ਼ਮੀਨਾਂ ਨੇ, ਤਾਂ ਉਹ ਇਹਦੇ ਵਿੱਚ ਫੋਸਫੋਰਸ ਜਾਂ ਜਿਹਨੂੰ DAP ਆਪਾਂ ਸਰੋਤ ਦੇ ਤੌਰ 'ਤੇ ਮੰਨਦੇ ਹਾਂ, ਉਹ ਪਾਉਣ ਦੀ ਜ਼ਰੂਰਤ ਨਹੀਂ ਗੀ। ਇਕੱਲਾ ਯੂਰੀਆ ਪਾ ਲਿਓ 54 ਕਿਲੋ ਦੇ ਹਿਸਾਬ ਨਾਲ ਜੀ।
2: ਇੱਕ ਝੰਡਾ ਰੋਗ ਇਹਨੂੰ ਪੈਂਦਾ ਜੀ, ਉਹਦੇ ਬਾਰੇ ਕੋਈ ਦਵਾਈ ਦੁਵਾਈ ਦੱਸਿਓ ਜੀ।
0: ਝੰਡਾ ਰੋਗ ਬਾਸਮਤੀ ਲਈ ਕਾਫੀ ਸਮੱਸਿਆ ਰਹਿੰਦੀ ਹੈ ਇਹਦੀ, ਖਾਸ ਕਰ 11-21 ਦੇ ਵਿੱਚ ਜ਼ਿਆਦਾ ਪੈਂਦਾ, 1509 ਦੇ ਵਿੱਚ ਵੀ ਪੈ ਜਾਂਦਾ। ਅਤੇ ਇੱਕ ਇਹਦੇ ਵਿੱਚ 2-3 ਗੱਲਾਂ ਦਾ ਖਿਆਲ ਰੱਖਣਾ, ਇੱਕ ਤਾਂ ਲਵਾਈ ਆਪਾਂ ਲੇਟਰ ਕਰਨੀ ਹੈ, ਬਾਹਲੀ ਗਰਮੀ ਦੇ ਵਿੱਚ ਨਹੀਂ ਬੀਜਣੀ ਇਹ, ਅਤੇ ਦੂਸਰਾ ਇਹਦਾ ਬੀ ਨੂੰ ਵੀ ਆਪਾਂ ਸੋਧ ਲੈਣਾ, ਅਤੇ ਜਿਹੜਾ ਪਨੀਰੀ ਪੁੱਟ ਕੇ ਆਪਾਂ ਜਦੋਂ ਖੇਤ 'ਚ ਲਾਉਣੀ ਆ, ਉਹ ਪਨੀਰੀ ਨੂੰ ਵੀ ਆਪਾਂ 5-6 ਘੰਟੇ ਵਾਸਤੇ ਉਹ ਜਿਹੜਾ ਦਵਾਈ ਦਾ ਘੋਲ ਬਣਾਉਣਾ, ਸਪਰਿੰਟ ਜਾਂ ਜਿੱਦਾਂ ਪਹਿਲਾਂ ਬੋਵਿਸਟਿਨ ਵਗੈਰਾ ਦੀ ਸਿਫਾਰਿਸ਼ ਸੀਗੀ, ਉਹਦਾ ਘੋਲ ਬਣਾ ਕੇ ਅਤੇ ਉਹਦੇ ਵਿੱਚ ਪਨੀਰੀ ਦੀਆਂ ਜੜ੍ਹਾਂ ਵੀ ਡੋਬ ਲੈਣੀ ਆਪਾਂ 5-6 ਘੰਟੇ ਵਾਸਤੇ, ਜਦੋਂ ਆਪਾਂ ਲਵਾਈ ਕਰਨੀ ਆ ਉਸ ਤੋਂ ਪਹਿਲਾਂ ਜੀ।
1: ਜੀ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬੂਟਾ ਸਿੰਘ ਜੀ ਕਾਲ ਕਰਨ ਵਾਸਤੇ। ਅਤੇ ਡਾਕਟਰ ਸਾਹਿਬ, ਅੱਜ ਕੱਲ੍ਹ ਲੇਬਰ ਦੀ ਬਜਾਏ ਮਸ਼ੀਨਾਂ ਦੇ ਨਾਲ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ, ਉਹ ਕੀ ਢੰਗ ਆ, ਕੀ ਮਸ਼ੀਨਰੀ ਸੌਖਿਆਂ ਉਪਲਬਧ ਹੋ ਜਾਂਦੀ ਹੈ?
0: ਹਾਂਜੀ, ਕੁਛ ਕਿਸਾਨਾਂ ਨੇ ਮਸ਼ੀਨਾਂ ਲੈ ਰੱਖੀਆਂ ਨੇ, ਪੈਡੀ ਟਰਾਂਸਪਲਾਂਟਰ ਜਿਹਨੂੰ ਆਪਾਂ ਆਮ ਤੌਰ 'ਤੇ ਉਹ ਨਾਮ ਨਾਲ ਜਾਣਦੇ ਹਾਂ, ਅਤੇ ਇਹਦੇ ਵਾਸਤੇ ਮੈਟ ਟਾਈਪ ਨਰਸਰੀ ਜਿਹਨੂੰ ਕਹਿ ਦਿੰਦੇ ਨੇ ਕਿ ਮੈਟ ਟਾਈਪ ਪਨੀਰੀ, ਉਹ ਲਾਉਣੀ ਪੈਂਦੀ ਹੈ ਆਪਾਂ ਨੂੰ ਸ਼ੁਰੂ ਦੇ ਵਿੱਚ, ਉਹ ਬੈੱਡਾਂ 'ਤੇ ਵੀ ਲੱਗ ਜਾਂਦੀ ਹੈ। ਅਤੇ ਨੋਰਮਲੀ ਹੁਣ ਤਾਂ ਇੱਕ ਯੂਨੀਵਰਸਿਟੀ ਨੇ ਹੋਰ ਮਸ਼ੀਨ ਵੀ ਬਣਾਈ ਹੈ ਜਿਹੜੀ ਇਹ ਬੈੱਡਾਂ 'ਤੇ ਉਹ ਪਨੀਰੀ ਬੀਜ ਦਿੰਦੀ ਹੈ, ਉਹ ਟਰੇ ਆ ਉਹਦੀਆਂ ਕੱਟ ਕੇ, ਅਤੇ ਉਹ ਐਡਾ ਕੋਈ ਮੁਸ਼ਕਲ ਤਰੀਕਾ ਨਹੀਂ ਹੈ ਵੈਸੇ। ਅਤੇ ਉਹ ਪਨੀਰੀ ਦੇ ਥੱਲੇ ਸਮਝੋ ਪੋਲੀਥੀਨ ਸ਼ੀਟ ਬਣਾ ਵਿਛਾ ਕੇ ਉੱਤੇ ਮਿੱਟੀ ਪਾ ਕੇ ਅਤੇ ਉੱਤੇ ਆਪਾਂ ਬੀ ਖਿਲਾਰ ਲਈਦਾ,

0: ਅਤੇ ਮੁੜ ਕੇ ਉਹ ਟਰੀਆਂ ਕੱਟ ਕੱਟ ਕੇ ਅਤੇ ਉਹ ਪੈਡੀ ਟਰਾਂਸਪਲਾਂਟਰ ਜਿਹੜਾ ਮਸ਼ੀਨ ਹੈ ਉਹਦੇ ਵਿੱਚ ਆਪਾਂ ਉਹਨੂੰ ਫੀਡ ਕਰ ਦਈ ਦੀਆਂ ਨੇ, ਅਤੇ ਫਿਰ ਉਹ ਬਸ ਉਹ ਮਸ਼ੀਨ ਜਾਂਦੇ ਅਤੇ ਉਹਦਾ ਕੰਮ ਜਾਂਦੇ ਫਿਰ ਫਿਰ ਆਪਣੀ ਇਹਦੇ ਵਿੱਚ ਲੇਬਰ ਦੀ ਬੱਚਤ ਤਾਂ ਡੈਫੀਨੇਟਲੀ ਬਹੁਤ ਜ਼ਿਆਦਾ ਹੈਗੀ ਹੈਗੀ ਹੈ। ਪਲੱਸ ਉਹ ਬੂਟਿਆਂ ਦੀ ਜਿਹੜੀ ਗਿਣਤੀ ਹੈ ਜਿਹੜੀ ਆਮ ਲੇਬਰ ਨਹੀਂ ਰੱਖ ਪਾਉਂਦੀ, ਉਹ ਤੁਹਾਨੂੰ ਪਤਾ ਕੋਈ 18 ਬੂਟੇ ਲਾ ਗਿਆ ਮੀਟਰ ਸਕੇਅਰ ਦੇ, ਕੋਈ 20 ਲਾ ਗਿਆ, ਇਹ ਤੋਂ ਵੱਧ ਲਾਉਂਦੇ। ਆਪਣੇ ਯੂਨੀਵਰਸਿਟੀ ਵੱਲੋਂ 33 ਬੂਟਿਆਂ ਦੀ ਸਿਫਾਰਿਸ਼ ਹੈ, ਤਾਂ ਉਹ ਬੂਟਿਆਂ ਦੀ ਜਿਹੜੀ ਤਾਦਾਦ ਹੈ ਜਾਂ ਉਹਦੇ ਨੰਬਰ ਹੈ ਬੂਟਿਆਂ ਦਾ ਮੀਟਰ ਸਕੇਅਰ ਦੇ, ਉਹ ਪੂਰਾ ਉਹ ਮਸ਼ੀਨ ਲਾਉਂਦੀ ਹੈ, ਅਤੇ ਫਿਰ ਉਸ ਹਿਸਾਬ ਨਾਲ ਉਹਦੇ ਕਰਕੇ ਆਪਾਂ ਨੂੰ ਝਾੜ ਵੀ ਵਧੀਆ ਮਿਲਦਾ ਜੀ।
1: ਜੀ, ਮਤਲਬ ਕਹਿਣ ਦਾ ਭਾਵ ਹੈ ਕਿ ਜੇਕਰ ਅਸੀਂ ਮਸ਼ੀਨ ਦੇ ਨਾਲ ਝੋਨੇ ਦੀ ਲਵਾਈ ਕਰਨੀ ਹੈ ਤਾਂ ਸਾਨੂੰ ਪਨੀਰੀ ਵੀ ਉਸੇ ਹਿਸਾਬ ਦੇ ਨਾਲ ਬੀਜਣੀ ਪਵੇਗੀ, ਛੱਟੇ ਵਾਲੀ ਪਨੀਰੀ ਨਾਲ ਗੱਲ ਨਹੀਂ ਬਣਨੀ।
0: ਹਾਂਜੀ, ਇਹ ਜਿਹੜੇ ਜਿਨ੍ਹਾਂ ਨੇ ਮਸ਼ੀਨਾਂ ਰੱਖੀਆਂ ਨੇ ਨਾ, ਉਹ ਅੱਜ ਕੱਲ੍ਹ ਮੈਂ ਦੇਖਿਆ ਉਹ ਕਾਫੀ ਕੰਟਰੈਕਟ ਫਾਰਮਿੰਗ ਦੇ ਤੌਰ 'ਤੇ ਵੀ ਇਹਨੂੰ ਲੈ ਜਾਂਦੇ ਨੇ ਉਹ, ਅਤੇ ਉਹ ਆਪ ਹੀ ਕਈ ਵਾਰ ਕਈਆਂ ਨੇ ਤਾਂ ਆਪ ਹੀ ਜਗ੍ਹਾ ਛੱਡੀ ਹੋਈ ਹੈ, ਉਹ ਆਪ ਤੁਹਾਨੂੰ ਪੁੱਛ ਲੈਂਦੇ ਨੇ ਜਾਂ ਤੁਸੀਂ ਉਹਨਾਂ ਨੂੰ ਬੀਜ ਦੇ ਦਿਓ ਕਿ ਮੈਂ ਆਪ ਲਈ ਕਿਸਮ ਦਾ ਬੀਜ ਆ ਮੇਰੇ ਤੋਂ ਲੈ ਲਓ ਅਤੇ ਮੈਨੂੰ ਪਨੀਰੀ, ਉਹ ਫਿਰ ਪਨੀਰੀ ਵੀ ਆਪ ਹੀ ਉਗਾ ਲੈਂਦੇ ਨੇ, ਅਤੇ ਜਦੋਂ ਪਾਲਦੇ ਵੀ ਆਪ ਹੀ ਨੇ, ਉਹਦਾ ਜੋ ਉਹਨਾਂ ਨੇ ਕੀਮਤ ਵਗੈਰਾ ਉਹਦੀ ਰੱਖੀ ਹੁੰਦੀ ਹੈ ਉਹ ਲੈ ਕੇ ਤੁਹਾਨੂੰ, ਅਤੇ ਤੁਹਾਡੇ ਉਹ ਆਪ ਹੀ ਪਨੀਰੀ ਤਿਆਰ ਕਰਕੇ ਅਤੇ ਮਸ਼ੀਨ 'ਚ ਫੀਡ ਕਰਕੇ ਤੁਹਾਡੀ ਲਵਾਈ ਕਰ ਜਾਂਦੇ ਨੇ ਜੀ।
1: ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ ਕਿ ਕਿਵੇਂ ਅਸੀਂ ਸਾਉਣੀ ਦੀਆਂ ਫਸਲਾਂ ਦੇ ਵਿੱਚ ਖਾਦਾਂ ਦਾ ਸੁਚੱਜਾ ਪ੍ਰਬੰਧਨ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
0: ਸ਼ੁਕਰੀਆ ਸੰਧੂ ਸਾਹਿਬ,
1: ਧੰਨਵਾਦ ਹੈ ਜੀ। ਸਾਡੇ ਜਿੰਨੇ ਵੀ ਕਿਸਾਨ ਵੀਰ ਨੇ ਉਹਨਾਂ ਦਾ, ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਅਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਖੇਤੀ ਨਾਲ ਜੁੜੀ ਹੋਈ ਬਾਤ ਪਾਈ ਜਾਵੇ, ਯਾਨੀ ਕਿ ਖੇਤੀ ਦੇ ਵਿੱਚ ਸੁਧਾਰ ਕਿਵੇਂ ਕਰਨੇ ਨੇ, ਖੇਤੀ ਨੂੰ ਉੱਨਤ ਕਿਵੇਂ ਕਰਨਾ, ਉਸ ਵਿਸ਼ੇ ਦੇ ਉੱਤੇ ਅਸੀਂ ਅਕਸਰ ਵਿਚਾਰ ਵਟਾਂਦਰਾ ਤੁਹਾਡੇ ਨਾਲ ਕਰਦੇ ਹਾਂ, ਅਤੇ ਤੁਸੀਂ ਵੀ ਕਾਲ ਰਾਹੀਂ ਸਾਡੇ ਨਾਲ ਜੁੜਦੇ ਹੋ। ਅਤੇ ਅੱਜ ਦਾ ਵਿਸ਼ਾ ਸੀ ਸਾਉਣੀ ਦੀਆਂ ਫਸਲਾਂ ਦੇ ਵਿੱਚ ਖਾਦਾਂ ਦਾ ਸੁਚੱਜਾ ਪ੍ਰਬੰਧਨ, ਕਿਵੇਂ ਪ੍ਰਬੰਧਨ ਕਰਨਾ ਹੈ ਤੁਹਾਨੂੰ ਸਮਝ ਆ ਗਈ ਹੋਵੇਗੀ। ਅਤੇ ਜੇਕਰ ਅਸੀਂ ਮਿੱਟੀ ਦੀ ਪਰਖ ਕਰਵਾਵਾਂਗੇ, ਖਾਦਾਂ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਦੇ ਵਿੱਚ ਲਿਆਵਾਂਗੇ, ਖਾਦਾਂ ਦੀ ਮਿਕਦਾਰ ਆ ਉਹਨੂੰ ਸਹੀ ਰੱਖਾਂਗੇ, ਤਾਂ ਅਸੀਂ ਖੇਤੀ ਖਰਚਿਆਂ ਨੂੰ ਵੀ ਘਟਾ ਸਕਦੇ ਹਾਂ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਹੁਣ ਮੈਨੂੰ ਇਹਨੇ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਬਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

ਜੀ ਪੌਣੇ 9 ਵਜੇ ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਰਿਲੇਅ ਕਰਾਂਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ 9 ਵਜੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਰਾਤੀਂ 10 ਵਜੇ ਪੇਸ਼ ਕਰਾਂਗੇ ਫਰਮਾਇਸ਼ੀ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਪੰਜਾਬੀ ਤੜਕਾ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ ਪ੍ਰੋਗਰਾਮ ਰਜਨੀਗੰਧਾ 'ਚ ਰਾਤੀਂ 10:30। ਰਾਤੀਂ 11 ਵਜੇ ਹਿੰਦੀ 'ਚ ਅਤੇ 11:05 ਅੰਗਰੇਜ਼ੀ ਵਿੱਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ ਰਾਤੀਂ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸਾਡੇ ਕੇਂਦਰ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੁਹਾਨੂੰ ਦੱਸਦੇ ਹਾਂ ਸਾਡੇ ਕੇਂਦਰ ਤੋਂ ਭਲਕੇ ਯਾਨੀ ਬੁੱਧਵਾਰ ਸਵੇਰੇ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਸਭਾ ਦੀ ਸ਼ੁਰੂਆਤ ਕਰਾਂਗੇ 5:51 'ਤੇ। 6 ਵਜੇ ਹਿੰਦੀ 'ਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 6:05 'ਤੇ ਪੇਸ਼ ਕਰਾਂਗੇ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ। ਸਵੇਰੇ 6:30 ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਅਤੇ 6:40 'ਤੇ ਸਰਵਣ ਕਰੋਗੇ ਸ਼੍ਰੀ ਰਾਮਚਰਿਤ ਮਾਨਸ ਚੋਰੜੀਵਾਰ ਪਾਠ ਮਾਨਸ ਘਾਨ ਸਾਡੇ ਜਲੰਧਰ ਕੇਂਦਰ ਤੋਂ। 6:50 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਵੀਂ ਸਵੇਰ। 7 ਵਜੇ ਹਿੰਦੀ 'ਚ ਸਮਾਚਾਰ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣਗੇ। ਸਵੇਰੇ 7:05 'ਤੇ ਪ੍ਰੋਗਰਾਮ ਖੇਤੀ ਨੁਕਤੇ 'ਚ ਤੁਸੀਂ ਸੁਣੋਗੇ ਗਰਮੀ ਦੇ ਮੌਸਮ ਅਤੇ ਪਸ਼ੂ ਪਾਲਣ ਦਾ ਧੰਦਾ ਵਿਸ਼ੇ 'ਤੇ ਗੱਲਬਾਤ ਪ੍ਰਿਤਪਾਲ ਮਹਾਰਾਣਾ ਦੁਆਰਾ ਕੀਤੀ ਗਈ। 7:10 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, 8:15 ਮੋਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਵਿੱਚ ਅਤੇ 8:30 ਪੰਜਾਬੀ 'ਚ ਖਬਰਾਂ ਤੁਸੀਂ ਸੁਣ ਸਕਦੇ ਹੋ। ਸਵੇਰੇ 8:40 'ਤੇ ਵੇਲਾ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। 9 ਵਜੇ ਪੇਸ਼ ਕਰਾਂਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇੱਕ ਖਾਸ ਲੜੀਵਾਰ ਸਾਡੇ ਜਲੰਧਰ ਕੇਂਦਰ ਤੋਂ। 9:30 ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇ ਹੋਣਗੇ ਸਾਡੇ ਮੁੰਬਈ ਕੇਂਦਰ ਤੋਂ। 10 ਵਜੇ ਪੇਸ਼ ਕਰਾਂਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ। 10:30 ਦਾ ਵੇਲਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। 11:00 ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ ਅਤੇ 11:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਫੁਲਕਾਰੀ। ਇਹ ਸੀ ਸਾਡੇ ਕੇਂਦਰ ਤੋਂ ਭਲਕੇ ਯਾਨੀ ਬੁੱਧਵਾਰ ਸਵੇਰੇ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਇਹ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ।

ਇਹ ਦੇਸ਼ ਭਗਤੀ ਗੀਤ ਤੁਸੀਂ ਸੁਣਿਆ ਲਕਸ਼ਯ ਫਿਲਮ 'ਚੋਂ। ਐਫਐਮ ਬੈਂਡ 100.2 ਮੈਗਾਹਰਟਸ ਤੇ, ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਤੁਸੀਂ ਸਾਡੇ ਪ੍ਰੋਗਰਾਮ ਨਿਊਜ਼ ਔਨ AIR ਐਪ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਸੁਣ ਰਹੇ ਹੋ। ਇਸ ਵੇਲੇ ਸ਼ਾਮ ਦੇ 6:20 ਹੋਣ ਵਾਲੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

0: रीमा सोलर पैनल लगा ले, सोलर पैनल लगा ले। कदों तो मेरे सारे दोस्त बोलते सन, पर मैं उदो मन्निया जदो प्रधानमंत्री जी ने कहा
1: भारत सरकार का लक्ष्य सोलर पावर से बिजली बिल जीरो करने का भी है।
0: मैं प्रधानमंत्री जी दे कहने ते सोलर पैनल लगवाया, हुण मेरा बिजली दा बिल जीरो आया। तुसी भी लगा लो
2: पीएम सूर्य घर मुफ्त बिजली योजना, आज ही रजिस्टर करो pmsuryaghar.gov.in।
3: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ 'ਚ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ 140 ਕਰੋੜ ਨਾਗਰਿਕਾਂ ਦੀ ਰਾਸ਼ਟਰ ਪਹਿਲਾਂ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਸਰਕਾਰ ਵਿਸ਼ਵਾਸ, ਵਿਕਾਸ ਅਤੇ ਜਨ ਭਲਾਈ ਲਈ ਸਮਰਪਿਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਲਗਾਤਾਰ ਯਤਨਾਂ ਰਾਹੀਂ ਸਬਕਾ ਸਾਥ ਸਬਕਾ ਵਿਕਾਸ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਦੇਸ਼ ਮਜ਼ਬੂਤ ਅਤੇ ਆਤਮ ਨਿਰਭਰ ਭਾਰਤ ਬਣਨ ਵੱਲ ਵੱਧ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਗਰੀਬਾਂ ਦੀ ਭਲਾਈ ਅਤੇ ਬੇਮਿਸਾਲ ਵਿਕਾਸ ਦੋਵੇਂ ਇੱਕੋ ਸਮੇਂ ਦੇਖੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ 'ਚ ਇੱਕ ਸਮਾਰੋਹ 'ਚ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ। ਇਸ ਮੌਕੇ ਉਹਨਾਂ ਕਿਹਾ ਕਿ ਸਫਲ ਉੱਦਮੀਆਂ ਦੀ ਅਗਲੀ ਪੀੜ੍ਹੀ ਨਾ ਸਿਰਫ ਪੰਜਾਬ 'ਚ ਆਵੇ ਸਗੋਂ ਪੰਜਾਬ 'ਚ ਆਪਣੀਆਂ ਕੰਪਨੀਆਂ ਵੀ ਸਥਾਪਿਤ ਕਰੇ, ਜਿਸ ਨਾਲ ਸੂਬੇ 'ਚ ਹੀ ਨੌਕਰੀਆਂ ਅਤੇ ਕਮਾਈ ਦੇ ਮੌਕੇ ਪੈਦਾ ਹੋਣ। ਸਟਾਰਟਅਪਸ ਨੂੰ ਪੰਜਾਬ ਦੇ ਭਵਿੱਖੀ ਆਰਥਿਕ ਵਿਕਾਸ ਦਾ ਮੁੱਖ ਥੰਮ ਦੱਸਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਦੇ ਕਿ ਕਿਸੇ ਵੀ ਸ਼ਾਨਦਾਰ ਉੱਦਮ ਨੂੰ ਮਾਲੀ ਮਦਦ ਦੀ ਘਾਟ ਕਾਰਨ ਛੱਡਿਆ ਨਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟਾਰਟਅਪ ਅਤੇ ਸਨਅਤੀ ਨੀਤੀ 2026 ਤਹਿਤ ਸੀਡ ਗ੍ਰਾਂਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ, ਜਿਸ ਵਿੱਚ 7 ਸਟਾਰਟਅਪਸ ਨੂੰ 5-5 ਲੱਖ ਰੁਪਏ ਅਤੇ 24 ਸਟਾਰਟਅਪਸ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਮਿਲ ਰਹੀ ਹੈ। ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਉੱਦਮ ਰੋਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਕਰਨਗੇ ਅਤੇ ਨੌਜਵਾਨਾਂ ਦਰਮਿਆਨ ਨੌਕਰੀਆਂ ਦੀ ਭਾਲ 'ਚ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ 'ਚ ਮਦਦ ਕਰਨਗੇ। ਨੀਤੀਗਤ ਪਹਿਲਕਦਮੀਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਸੀਡ ਗ੍ਰਾਂਟਾਂ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਮਦਦ ਕਰਨਗੀਆਂ। ਪੰਜਾਬ 'ਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ, ਜਦਕਿ 1 ਜੂਨ ਤੋਂ ਸੂਬੇ ਦੇ 6 ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਅਤੇ ਮੋਹਾਲੀ 'ਚ ਲੁਆਈ ਸ਼ੁਰੂ ਹੋ ਚੁੱਕੀ ਹੈ। 5 ਜੂਨ ਤੋਂ ਬਠਿੰਡਾ ਸਮੇਤ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ 'ਚ ਝੋਨੇ ਦੀ ਲੁਆਈ ਪਹਿਲਾਂ ਹੀ ਆਰੰਭ ਹੋ ਚੁੱਕੀ ਹੋਈ ਹੈ। ਅੱਜ ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਜਲੰਧਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ 'ਚ ਝੋਨੇ ਦੀ ਲੁਆਈ ਦੀ ਸ਼ੁਰੂਆਤ ਹੋਈ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਝੋਨਾ ਲਾਉਣ ਲਈ ਕਿਸਾਨਾਂ ਨੂੰ ਫਸਲ ਪੱਕਣ ਤੱਕ ਘੱਟੋ ਘੱਟ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਹਿਰੀ ਪਾਣੀ ਵੀ ਮਿਲੇਗਾ। ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰੀ ਆਦੇਸ਼ਾਂ ਤਹਿਤ ਝੋਨੇ ਦੀ ਲੁਆਈ ਲਈ ਪੂਰੇ ਪੰਜਾਬ 'ਚ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 2 ਹੈਂਡ ਗ੍ਰਨੇਡ ਬਰਾਮਦ ਕੀਤੇ ਨੇ। ਇਸ ਬਾਰੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਨਿਵਾਸੀ ਪਿੰਡ ਚੂੰਗ ਅਤੇ ਰਾਜਵਿੰਦਰ ਸਿੰਘ ਨਿਵਾਸੀ ਪਿੰਡ ਸੁਰ ਸਿੰਘ ਤਰਨ ਤਾਰਨ ਵਜੋਂ ਹੋਈ ਹੈ। ਹੈਂਡ ਗ੍ਰਨੇਡ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਹਨਾਂ ਦਾ ਵਾਹਨ ਵੀ ਜ਼ਬਤ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਦੇ SSP ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਹਰਵੰਤ ਸਿੰਘ ਹੈਰੀ, ਜੋ ਕਿ ਇਸ ਸਮੇਂ ਅੰਮ੍ਰਿਤਸਰ ਜੇਲ੍ਹ 'ਚ ਬੰਦ ਹੈ, ਉਸਨੇ ਵਿਦੇਸ਼ੀ ਹੈਂਡਲਾਂ ਨਾਲ ਇਹਨਾਂ ਦੋਵਾਂ ਮੁਲਜ਼ਰਾਂ ਦੀ ਜਾਣ ਪਛਾਣ ਕਰਵਾਈ ਸੀ। ਦੋਵਾਂ ਮੁਲਜ਼ਮਾਂ ਨੇ ਹੈਰੀ ਦੇ ਸਾਥੀਆਂ ਤੱਕ ਬਹੁਤ ਸਾਰੇ ਹਥਿਆਰ ਅਤੇ ਧਮਾਕਾ ਖੇਸ ਸਮੱਗਰੀ ਪਹੁੰਚਾਈ ਸੀ। ਪੁਲਿਸ ਟੀਮਾਂ ਨੇ ਅੰਮ੍ਰਿਤਸਰ ਜੇਲ੍ਹ ਵਿੱਚੋਂ ਹੈਰੀ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਇਸ ਸੰਬੰਧੀ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ 6 ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਵਿੱਚ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ 'ਚ ਸ਼ਾਮਲ ਕੀਤੇ ਗਏ ਅਹਾਤਿਆਂ 'ਚ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਹੈ। ED ਨੇ ਉਹਨਾਂ ਅਤੇ ਉਹਨਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਦੇ ਖਜ਼ਾਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ

0: ਤਨਚੀਮਾ ਨੇ ਅੱਜ ਪਨਬੱਸ ਦੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚੱਲਣਗੀਆਂ। ਮੰਤਰੀ ਨੇ ਕਿਹਾ ਕਿ ਪਨਬੱਸ ਦੇ ਬੇੜੇ ਵਿੱਚ ਕੁੱਲ 15 ਨਵੀਆਂ ਸੁਪਰ ਇੰਟੀਗਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਕਿਫਾਇਤੀ ਟਿਕਟ ਦਰਾਂ ਉੱਤੇ ਹਵਾਈ ਅੱਡੇ ਤੱਕ ਸੁਖਾਲੇ ਸਫ਼ਰ ਦਾ ਅਨੁਭਵ ਮਿਲ ਸਕੇ। ਸ਼੍ਰੀ ਚੀਮਾ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ ਸੰਚਾਲਨ 'ਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਪਨਬੱਸ ਵਿੱਚ 100 ਨਵੀਆਂ ਸਧਾਰਨ ਬੱਸਾਂ, 100 HVAC ਏਅਰ ਕੰਡੀਸ਼ਨ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਕੇਂਦਰੀ ਦਿਹਾਤੀ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਅੱਜ ਏਮਜ਼ ਬਠਿੰਡਾ ਦਾ ਦੌਰਾ ਕਰਕੇ ਸੰਸਥਾ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਉਹਨਾਂ ਨੇ IPD ਅਤੇ OPD ਹਾਲਾਂ, ਵੈਲਨੈਸ ਸੈਂਟਰ, ਅੰਮ੍ਰਿਤ ਫਾਰਮੇਸੀ ਆਊਟਲੈਟ, ਜਨ ਔਸ਼ਧੀ ਕੇਂਦਰ, ਐਮਰਜੈਂਸੀ ਹਾਲ, ਹਾਰਟ ਕਮਾਂਡ ਸੈਂਟਰ, ਐਮਰਜੈਂਸੀ ਮੈਡੀਕਲ ਆਬਜ਼ਰਵੇਸ਼ਨ ਵਾਰਡ ਅਤੇ ਆਯੁਸ਼ਮਾਨ ਭਾਰਤ ਕਾਊਂਟਰਾਂ ਦਾ ਵੀ ਨਿਰੀਖਣ ਕੀਤਾ। ਸ਼੍ਰੀ ਪਾਸਵਾਨ ਨੇ ਸਿਹਤ ਮੁਲਾਜ਼ਮਾਂ ਅਤੇ ਹੋਰ ਅਮਲੇ ਨਾਲ ਗੱਲਬਾਤ ਕਰਦਿਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ। ਇਸ ਮੌਕੇ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਡਾਕਟਰ ਰਤਨ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਨਸ਼ੀਲੇ ਪਦਾਰਥਾਂ ਵਿਰੋਧੀ ਟਾਸਕ ਫੋਰਸ ANTF ਦੀਆਂ ਕਾਰਜਸ਼ੀਲ ਸਮਰੱਥਾਵਾਂ 'ਚ ਵਾਧਾ ਕਰਨ ਵੱਲ ਅਹਿਮ ਕਦਮ ਚੁੱਕਦਿਆਂ ANTF ਪੁਲਿਸ ਸਟੇਸ਼ਨ SAS ਨਗਰ 'ਚ ਨਵੀਂ ਸਥਾਪਿਤ ਅਤਿ ਆਧੁਨਿਕ ਸਪੈਸ਼ਲ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ SITU ਸਮੇਤ ਕਈ ਆਧੁਨਿਕ ਤਕਨੀਕੀ ਅਤੇ ਇੰਟੈਲੀਜੈਂਸ ਸਹੂਲਤਾਂ ਦਾ ਉਦਘਾਟਨ ਕੀਤਾ। DGP ਨੇ ANTF ਪੁਲਿਸ ਸਟੇਸ਼ਨ ਵਿਖੇ ਅਪਰਾਧ ਅਤੇ ਅਪਰਾਧੀਆਂ ਦੇ ਟਰੈਕਿੰਗ ਨੈਟਵਰਕ ਦੇ ਸਿਸਟਮ, ਇੰਟੈਰੋਗੇਸ਼ਨ ਰੂਮ, MHC ਰੂਮ ਅਤੇ DSP ਦਫ਼ਤਰ ਦਾ ਵੀ ਉਦਘਾਟਨ ਕੀਤਾ। DGP ਗੌਰਵ ਯਾਦਵ ਨੇ ਦੱਸਿਆ ਕਿ ਇਹ ਸਹੂਲਤਾਂ ਵਿਗਿਆਨਕ ਜਾਂਚ, ਸਬੂਤਾਂ ਦਾ ਡਿਜੀਟਲ ਵਿਸ਼ਲੇਸ਼ਣ, ਖੁਫੀਆ ਜਾਣਕਾਰੀ ਇਕੱਠੀ ਕਰਨ 'ਚ ਮਦਦ ਦੇਣਗੀਆਂ। ਅਖੀਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ 'ਚ ਝੋਨੇ ਦੀ ਲਵਾਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ। ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ ਛਾਪੇਮਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਵੇਗਾ। ਨਮਸਕਾਰ।
1: ਸੋ 2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ 'ਤੇ ਤੁਸੀਂ ਟਿਊਨ ਇਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਰੋਤੇ, ਹੁਣ ਵੇਲਾ ਹੈ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਬਗਿਉਰ ਦਾ, ਅਤੇ ਅੱਜ ਦਾ ਪ੍ਰੋਗਰਾਮ ਵਿਬਗਿਉਰ ਲੈ ਕੇ ਹਾਜ਼ਰ ਹਾਂ ਮੈਂ ਤਰੁਣ, ਅਤੇ ਮੇਰੇ ਨਾਲ ਨੇ ਮੇਰੇ ਸਾਥੀ
2: ਹਰੀਤ
1: ਜੀ। ਅਤੇ ਹਰੀਤ, ਅਸੀਂ ਜਿਹੜੀ ਸ਼ੁਰੂਆਤ ਕਰਦੇ ਹਾਂ ਅਕਸਰ ਵਿਚਾਰ ਦੇ ਨਾਲ ਕਰਦੇ ਹਾਂ, ਅਤੇ ਅਸੀਂ ਅੱਜ ਕਿਹੜਾ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ?
2: ਅਤੇ ਤਰੁਣ, ਅੱਜ ਦਾ ਵਿਸ਼ਾ ਹੈ ਇੱਕ ਉਹ ਵਿਸ਼ਾ ਹੈ ਜਿਸ ਵਿੱਚ ਹਰ ਨੌਜਵਾਨ ਉਲਝਦਾ ਹੈ, ਅਤੇ ਉਹ ਵਿਸ਼ਾ ਹੈ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਡਰ ਕੇ ਨਹੀਂ ਇੱਕ ਪਿੰਜਰੇ ਵਿੱਚ ਬਿਤਾ ਦਿੰਦੇ ਹਾਂ। ਇਹ ਸੋਚ ਕੇ ਹੋਏ
1: ਜੀ ਜੀ
2: ਹਾਂ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਡਰ ਕੇ ਇੱਕ ਪਿੰਜਰੇ ਵਿੱਚ ਬਿਤਾ ਦਿੰਦੇ ਹਾਂ, ਇਹ ਸੋਚਦੇ ਹੋਏ ਕਿ ਲੋਕ ਸਾਡੇ ਬਾਰੇ ਕੀ ਕਹਿਣਗੇ। ਸਰੋਤਿਓ, ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨ ਆਪਣੇ ਸੁਪਨਿਆਂ, ਆਪਣੀਆਂ ਇੱਛਾਵਾਂ ਅਤੇ ਆਪਣੀ ਯੋਗਤਾ ਨੂੰ ਸਿਰਫ ਇਸ ਡਰ ਕਾਰਨ ਦਬਾ ਦਿੰਦੇ ਹਨ ਕਿ ਲੋਕ ਕੀ ਕਹਿਣਗੇ। ਪਰ ਸੱਚ ਇਹ ਹੈ ਕਿ ਜਦੋਂ ਅਸੀਂ ਆਪਣੇ ਫੈਸਲੇ ਦੂਜਿਆਂ ਦੇ ਸੋਚ ਦੇ ਆਧਾਰ 'ਤੇ ਲੈਣ ਲੱਗ ਜਾਂਦੇ ਹਾਂ ਤਾਂ ਅਸੀਂ ਆਪਣੀ ਅਸਲ ਪਛਾਣ ਤੋਂ ਦੂਰ ਹੋ ਜਾਂਦੇ ਹਾਂ। ਜੀਵਨ ਵਿੱਚ ਅੱਗੇ ਵਧਣ ਲਈ ਆਤਮ ਵਿਸ਼ਵਾਸ ਅਤੇ ਆਪਣੇ ਉੱਤੇ ਭਰੋਸਾ ਬਹੁਤ ਰੱਖਣਾ ਜ਼ਰੂਰੀ ਹੈ
1: ਜੀ। ਬਹੁਤ ਵਧੀਆ, ਅਤੇ ਆਓ ਇਸ ਦੇ ਨਾਲ ਹੀ ਵੱਧਦੇ ਹਾਂ ਪ੍ਰੋਗਰਾਮ ਦੇ ਪਹਿਲੇ ਗੀਤ ਵੱਲ।

0: ਕੈਨੇਡੀਅਨ ਇੰਸਟੀਚਿਊਟ ਪੰਜਾਬ ਦੇ ਵੋਕੇਸ਼ਨਲ ਇੰਸਟੀਚਿਊਟ 'ਚ ਸਭ ਤੋਂ ਬਿਹਤਰੀਨ ਭਾਰਤ ਸਰਕਾਰ ਅਤੇ NCVT ਤੋਂ ਮਾਨਤਾ ਪ੍ਰਾਪਤ, ਜਿੱਥੇ ਤੁਸੀਂ ਇਲੈਕਟ੍ਰੀਸ਼ੀਅਨ, ਵੈਲਡਰ, ਡੀਜ਼ਲ ਇੰਜਨ ਮਕੈਨਿਕ, ਪਲੰਬਰ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ PGDEC ਅਜਿਹੇ ਕਿੱਤਾ ਮੁਖੀ ਕੋਰਸ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98151011 48, 98880828048।
1: ਹਰੀਤ, ਅਸੀਂ ਅੱਜ ਕਿਹੜਾ ਵਿਸ਼ਾ ਲੈ ਕੇ ਹਾਜ਼ਰ ਹੋਏ ਆਪਣੇ ਸਰੋਤਿਆਂ ਲਈ?
2: ਸੋ ਤਰੁਣ, ਅੱਜ ਦਾ ਉਹ ਵਿਸ਼ਾ ਹੈ ਜੋ ਜਿਸ ਵਿੱਚ ਹਰ ਨੌਜਵਾਨ ਚੂਜ ਰਿਹਾ ਹੈ
1: ਜੀ।
2: ਸੋ ਵਿਸ਼ੇ ਦਾ ਨਾਮ ਹੈ ਜਜ਼ਬਾ ਜਾਂ ਸੁਰੱਖਿਅਤ ਕਰੀਅਰ, ਨੌਜਵਾਨਾਂ ਦੀ ਦੁਵਿਧਾ
1: ਜੀ।
2: ਸਰੋਤਿਓ, ਹਰ ਨੌਜਵਾਨ ਦੇ ਮਨ ਵਿੱਚ ਕੁਝ ਸੁਪਨੇ ਹੁੰਦੇ ਹਨ। ਕੋਈ ਗਾਇਕ ਬਣਨਾ ਚਾਹੁੰਦਾ ਹੈ, ਕੋਈ ਖਿਡਾਰੀ, ਕੋਈ ਲੇਖਕ ਅਤੇ ਕੋਈ ਉਦਯੋਗਪਤੀ। ਪਰ ਜਦੋਂ ਕਰੀਅਰ ਦੀ ਚੋਣ ਕਰਨ ਦਾ ਸਮਾਂ ਆਉਂਦਾ ਹੈ ਤਾਂ ਅਕਸਰ ਇੱਕ ਸਵਾਲ ਸਾਹਮਣੇ ਆ ਖੜਦਾ ਹੈ ਕਿ ਆਪਣੇ ਜਜ਼ਬੇ ਦਾ ਪਿੱਛਾ ਕੀਤਾ ਜਾਵੇ ਜਾਂ ਇੱਕ ਅਜਿਹਾ ਕਰੀਅਰ ਚੁਣਿਆ ਜਾਵੇ ਜਿਸ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ। ਸਾਡੇ ਸਮਾਜ ਵਿੱਚ ਅੱਜ ਵੀ ਡਾਕਟਰ, ਇੰਜੀਨੀਅਰ, ਅਧਿਆਪਕ ਜਾਂ ਸਰਕਾਰੀ ਨੌਕਰੀ ਨੂੰ ਵਧੇਰੇ ਸਥਿਰ ਉੱਤੇ ਸੁਰੱਖਿਅਤ ਮੰਨਿਆ ਜਾਂਦਾ ਹੈ। ਦੂਜੇ ਪਾਸੇ ਸੰਗੀਤ, ਖੇਡਾਂ, ਮੀਡੀਆ, ਕਲਾ ਅਤੇ ਉਦਯੋਗ ਵਰਗੇ ਖੇਤਰਾਂ ਵਿੱਚ ਵੀ ਅਸੀਮ ਸੰਭਾਵਨਾਵਾਂ ਨੇ, ਪਰ ਇਹਨਾਂ ਨਾਲ ਕੁਝ ਜੋਖਮ ਵੀ ਜੁੜੇ ਹੁੰਦੇ ਹਨ
1: ਜੀ। ਬਿਲਕੁਲ, ਅਤੇ ਹਰੀਤ, ਮੈਨੂੰ ਲੱਗਦਾ ਹੈ ਕਿ ਦੁਵਿਧਾ ਦੇ ਜਿਹੜੇ ਮੁੱਖ ਕਾਰਨ ਨੇ ਉਹ ਵੀ ਕਾਫੀ ਨੇ। ਜਿਵੇਂ ਸਭ ਤੋਂ ਪਹਿਲੀ ਗੱਲ ਕਰੀ ਕਿ ਪਰਿਵਾਰ ਦੀਆਂ ਉਮੀਦਾਂ ਹੀ ਬਹੁਤ ਹੁੰਦੀਆਂ ਨੇ ਅਤੇ ਫਿਰ ਉਹ ਦਬਾਅ ਬਣ ਜਾਂਦਾ ਬਾਅਦ ਦੇ ਵਿੱਚ, ਅਤੇ ਸਮਾਜ ਦੇ ਵਿੱਚ ਸਫਲਤਾ ਦੀ ਤਹਿ ਧਾਰਨਾ ਕਿ ਹਾਂ ਵੀ ਜੇ ਸਮਾਜ ਹੀ ਤੁਹਾਨੂੰ ਸਫਲ ਸਮਝੇ ਤਾਂ ਤੁਸੀਂ ਸਫਲ ਹੋ, ਹੈ ਨਾ, ਨਹੀਂ ਤਾਂ ਨਹੀਂ। ਇਹ ਵੀ ਚੀਜ਼ ਦੇ ਇੱਕ ਬਹੁਤ ਵੱਡਾ ਕਾਰਨ ਹੈ। ਫਿਰ ਜਿਹੜਾ ਕਾਰਨ ਹੈ ਕਿ ਆਰਥਿਕ ਅਸਥਿਰਤਾ ਦਾ ਡਰ, ਵੀ ਸਾਨੂੰ ਇਹ ਹੁੰਦਾ ਕਿ ਅਸੀਂ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋ ਵੀ ਪਾਵਾਂਗੇ ਕਿ ਨਹੀਂ, ਜਾਂ ਜਿਸ ਵੇ 'ਚ ਅਸੀਂ ਮਤਲਬ ਆਪਣੇ ਆਪ ਨੂੰ, ਅਕਸਰ ਇਹ ਹੁੰਦਾ ਸਾਨੂੰ ਲੱਗਦਾ ਕਿ ਅਸੀਂ ਜਿਸ ਆਰਥਿਕ ਤੌਰ 'ਤੇ ਅਸੀਂ ਪਲੇ ਬਣੇ ਕਿ ਉਸ ਤੋਂ ਇੱਕ ਵਧੀਆ ਲੈਵਲ ਜਿਹੜਾ ਹੈ ਹੋਰ ਅੱਗੇ ਲੈ ਕੇ ਚੱਲੀਏ, ਜਾਂ ਸੋਸ਼ਲ ਮੀਡੀਆ ਦੁਆਰਾ ਬਣਾਈ ਗਈ ਸਫਲਤਾ ਦਾ ਚਮਤਕਾਰ ਜਿਹੜੀ ਤਸਵੀਰ, ਕਿਉਂਕਿ ਅਕਸਰ ਲੋਕਾਂ ਦੇ ਰੀਲ ਕਲਚਰ ਜਿਹੜਾ ਹੈ, ਜਿਹੜਾ

0: ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ। ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
1: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ।
0: ਲੈ ਬੀਜੀ, ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨੀ ਆਉਂਦੀ।
1: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
0: ਹਾਂਜੀ ਬੀਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ। ਹੁਣ ਨੀ ਆਪਾਂ ਵੱਢਦੇ ਨਿੰਮ ਨੂੰ।
2: ਹਰ ਮਨੁੱਖ ਲਾਵੇ ਇੱਕ ਰੁੱਖ।
3: ਸਰੋਤਿਓ, ਹਰ ਸਾਲ 9 ਜੂਨ ਨੂੰ ਭਗਵਾਨ ਬਿਰਸਾ ਮੁੰਡਾ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਆਦਿਵਾਸੀ ਆਜ਼ਾਦੀ ਸੈਨਾਨੀ ਅਤੇ ਸਮਾਜ ਸੁਧਾਰਕ ਬਿਰਸਾ ਮੁੰਡਾ ਜੀ ਦੀ ਯਾਦ ਨੂੰ ਸਮਰਪਿਤ ਹੈ। ਉਹਨਾਂ ਨੇ ਬ੍ਰਿਟਿਸ਼ ਸ਼ਾਸਨ ਅਤੇ ਜ਼ਮੀਨਦਾਰੀ ਪ੍ਰਥਾ ਦੇ ਖਿਲਾਫ ਆਦਿਵਾਸੀ ਭਾਈਚਾਰੇ ਦੇ ਹੱਕਾਂ ਲਈ ਸੰਘਰਸ਼ ਕੀਤਾ। ਲੋਕਾਂ ਵਿੱਚ ਆਤਮ ਸਨਮਾਨ, ਏਕਤਾ ਅਤੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ।

0: ਬਿਰਸਾ ਮੁੰਡਾ ਜੀ ਦਾ ਜਨਮ 15 ਨਵੰਬਰ ਸੰਨ 1875 ਨੂੰ ਮੌਜੂਦਾ ਝਾਰਖੰਡ ਦੇ ਉਲੀਹਾਤੂ ਪਿੰਡ ਵਿੱਚ ਹੋਇਆ। ਬਚਪਨ ਤੋਂ ਹੀ ਉਹ ਬਹੁਤ ਤੇਜ਼ ਤਰਾਰ ਅਤੇ ਸਮਾਜਿਕ ਚੇਤਨਾ ਵਾਲੇ ਵਿਅਕਤੀ ਸਨ। ਉਹਨਾਂ ਨੇ ਆਦਿਵਾਸੀ ਲੋਕਾਂ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਨੇੜੇ ਤੋਂ ਦੇਖਿਆ ਅਤੇ ਉਹਨਾਂ ਦੀ ਹੱਕਾਂ ਦੀ ਰੱਖਿਆ ਲਈ ਅੰਦੋਲਨ ਸ਼ੁਰੂ ਕੀਤਾ। ਉਹਨਾਂ ਦੀ ਅਗਵਾਈ ਹੇਠਾਂ ਚੱਲੇ ਉਲਗੁਲਾਨ ਅੰਦੋਲਨ ਨੇ ਬ੍ਰਿਟਿਸ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ।
1: ਅਤੇ ਆਪਣੀ ਅਸਧਾਰਨ ਅਗਵਾਈ ਅਤੇ ਲੋਕਾਂ ਲਈ ਸਮਰਪਣ ਕਾਰਨ ਬਿਰਸਾ ਮੁੰਡਾ ਜੀ ਨੂੰ ਧਰਤੀ ਆਬਾ ਅਰਥਾਤ ਧਰਤੀ ਦੇ ਪਿਤਾ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ। ਉਹਨਾਂ ਦੀ ਅਗਵਾਈ ਹੇਠ ਵੱਧ ਰਹੀ ਲੋਕ ਚੇਤਨਾ ਅਤੇ ਜਨ ਅੰਦੋਲਨਾਂ ਤੋਂ ਡਰ ਕੇ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। 9 ਜੂਨ 1900 ਨੂੰ ਰਾਂਚੀ ਜੇਲ੍ਹ ਵਿੱਚ ਸਿਰਫ 25 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਭਾਵੇਂ ਉਹਨਾਂ ਦਾ ਜੀਵਨ ਬਹੁਤ ਛੋਟਾ ਸੀ ਪਰ ਉਹਨਾਂ ਦਾ ਸੰਘਰਸ਼ ਅਤੇ ਬਲੀਦਾਨ ਅੱਜ ਵੀ ਕਰੋੜਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੈ। ਬਿਰਸਾ ਮੁੰਡਾ ਜੀ ਸਾਨੂੰ ਸਿਖਾਉਂਦੇ ਹਨ ਕਿ ਹਿੰਮਤ, ਆਤਮ ਵਿਸ਼ਵਾਸ ਅਤੇ ਸੱਚ ਲਈ ਲੜਨ ਦਾ ਜਜ਼ਬਾ ਕਿਸੇ ਵੀ ਵੱਡੀ ਤਾਕਤ ਨਾਲੋਂ ਵੱਧ ਸ਼ਕਤੀਸ਼ਾਲੀ ਹੁੰਦਾ ਹੈ।
0: ਜੀ ਬਿਲਕੁਲ, ਅਤੇ ਬਿਰਸਾ ਮੁੰਡਾ ਜੀ ਦਾ ਜੀਵਨ ਸਾਨੂੰ ਹਿੰਮਤ, ਦੇਸ਼ ਪ੍ਰੇਮ ਅਤੇ ਸਮਾਜਿਕ ਨਿਆਂ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਹਨਾਂ ਦੀ ਸ਼ਹਾਦਤ ਭਾਰਤ ਦੇ ਆਦਿਵਾਸੀ ਅੰਦੋਲਨ ਨੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਰੱਖਿਆ। ਸ਼ਹੀਦੀ ਦਿਵਸ ਮੌਕੇ ਅਸੀਂ ਉਹਨਾਂ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਸਮਾਜ ਵਿੱਚ ਸਮਾਨਤਾ, ਨਿਆਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਜਿਹੜਾ ਸੰਕਲਪ ਹੈ ਉਹ ਲੈਂਦੇ ਹਾਂ।

ਸਰੋਤਿਓ, ਰੋਜ਼ਗਾਰ ਸਮਾਚਾਰ ਦੇ ਵਿੱਚ ਨਵੀਂ ਸੂਚਨਾ। ਹਾਲ ਹੀ ਦੇ ਵਿੱਚ PSPCL ਯਾਨੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਵਿੱਚ ਅਸਿਸਟੈਂਟ ਲਾਈਨਮੈਨ ਦੀਆਂ ਤਕਰੀਬਨ 3300 ਵੈਕੈਂਸੀਆਂ ਆਊਟ ਹੋਈਆਂ ਨੇ, ਜਿਹਦੇ ਵਿੱਚ ਜਿਹੜੀ ਉਹਨਾਂ ਨੇ ਕੁਆਲੀਫਿਕੇਸ਼ਨ ਮੰਗੀ ਹੈ, ਅਗਰ ਤੁਸੀਂ 3 ਸਾਲ ਦਾ ਇਲੈਕਟ੍ਰੀਕਲ ITI ਡਿਪਲੋਮਾ ਕੀਤਾ ਹੋਇਆ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। ਗੱਲ ਕਰੀਏ ਕਿ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਉਹ 15 ਜੂਨ ਤੋਂ ਲੈ ਕੇ 6 ਜੁਲਾਈ ਤੱਕ ਰਹੇਗੀ, ਅਤੇ ਇਹਨਾਂ ਦੀ ਜਿਹੜੀ ਓਫਿਸ਼ੀਅਲ ਵੈਬਸਾਈਟ 'ਤੇ ਜਾ ਕੇ ਤੁਸੀਂ ਆਪਣੀ ਐਲੀਜੀਬਿਲਟੀ ਚੈੱਕ ਕਰ ਸਕਦੇ ਹੋ। ਵੈਬਸਾਈਟ ਹੈ www.pspcl.in। ਅਤੇ ਸਰੋਤਿਓ, ਅਗਲੀ ਅਸਾਮੀ ਹੈ PSSB ਬੋਰਡ ਦੇ ਵਿੱਚ ਇਸ਼ਤਿਹਾਰ ਨੰਬਰ 11/2026 ਦੇ ਵਿੱਚ 6 ਲਾਈਨ ਸੁਪਰੀਡੈਂਟ ਦੀ ਪੋਸਟਾਂ ਨੇ, ਜਿਹਦੇ ਵਿੱਚ ਇਲੈਕਟ੍ਰੀਸਿਟੀ ਐਨਰਜੀ ਡਿਪਾਰਟਮੈਂਟ ਦੇ ਵਿੱਚ ਪੋਸਟ ਰਹਿਣਗੀਆਂ। ਗੱਲ ਕਰੀਏ ਕਿ ਇਹਦੇ ਵਿੱਚ ਅਗਰ ਤੁਸੀਂ 3 ਸਾਲ ਦਾ ਜਿਹੜਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਤਾਂ ਤੁਸੀਂ ਇਹਦੇ ਵਿੱਚ ਐਲੀਜੀਬਲ ਹੋ। ਜਿਹੜੇ ਅਸਿਸਟੈਂਟ ਲਾਈਨਮੈਨ ਦੇ ਲਈ ਤੁਹਾਡੇ ਕੋਲ ITI ਦਾ 1 ਸਾਲ ਦਾ ਚਾਹੀਦਾ। ਅਤੇ ਅਗਰ ਗੱਲ ਕਰੀਏ ਕਿ ਇਹਦੀ ਜਿਹੜੀ ਅਪਲਾਈ ਕਰਨ ਦੀ ਲਾਸਟ ਡੇਟ ਆ ਉਹ ਐਕਸਟੈਂਡ ਕਰ ਦਿੱਤੀ ਗਈ ਹੈ, ਹੁਣ ਤੁਸੀਂ ਇਹਨੂੰ 19 ਜੂਨ ਤੱਕ ਜਿਹੜਾ ਭਰ ਸਕਦੇ ਹੋ। ਅਤੇ ਇਸ ਉੱਤੇ ਇੱਕ ਹੋਰ ਜ਼ਰੂਰੀ ਸੂਚਨਾ, ਜ਼ਿਲ੍ਹਾ ਰੱਖਿਆ ਸੇਵਾ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਫਤਿਹਗੜ੍ਹ ਸਾਹਿਬ ਵਿਖੇ ਕਲਰਕ ਦੀ ਇੱਕ ਅਸਾਮੀ ਲਈ 11 ਮਹੀਨਿਆਂ ਲਈ ਠੇਕੇ ਦੇ ਆਧਾਰ 'ਤੇ ਨਿਯੁਕਤੀ ਕੀਤੀ ਜਾਣੀ ਹੈ। ਚਾਹਵਾਨ ਉਮੀਦਵਾਰ ਆਪਣੀ ਪ੍ਰਤੀ ਬੇਨਤੀਆਂ ਸਮੇਤ ਦਸਤਾਵੇਜ਼ ਜ਼ਿਲ੍ਹਾ ਰੱਖਿਆ ਸੇਵਾ ਭਲਾਈ ਦਫ਼ਤਰ ਨੇੜੇ ਬਚਤ ਭਵਨ ਵਿਖੇ 16 ਜੂਨ ਦੁਪਹਿਰ 1:30 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਨੇ। ਜ਼ਿਲ੍ਹਾ ਰੱਖਿਆ ਸੇਵਾ ਭਲਾਈ ਅਫਸਰ ਨੇ ਦੱਸਿਆ ਕਿ ਕਲਰਕ ਦੀ ਇਸ ਅਸਾਮੀ ਲਈ ਉਮੀਦਵਾਰਾਂ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ, ਕੰਪਿਊਟਰ ਦੀ ਲੋੜੀਂਦੀ ਜਾਣਕਾਰੀ ਰੱਖਦਾ ਹੋਵੇ ਅਤੇ ਪੰਜਾਬੀ ਟਾਈਪਿੰਗ ਰਾਵੀ ਫੋਂਟ ਅਤੇ ਅੰਗਰੇਜ਼ੀ ਟਾਈਪਿੰਗ ਦੀ ਜਿਹੜੀ ਸਪੀਡ ਹੈ ਉਹ 30 ਵਰਡਸ ਪ੍ਰਤੀ ਮਿੰਟ ਯਾਨੀ ਕਿ 30 ਸ਼ਬਦ ਪ੍ਰਤੀ ਮਿੰਟ ਦੀ ਹੋਣੀ ਲਾਜ਼ਮੀ ਹੈ। ਸਾਬਕਾ ਸੈਨਾ ਸੈਨਿਕਾਂ ਜਾਂ ਵਿਧਵਾਵਾਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਪਹਿਲ ਦਿੱਤੀ ਜਾਏਗੀ। ਇਸ ਸੰਬੰਧੀ ਵਧੇਰੀ ਜਾਣਕਾਰੀ ਲਈ ਫੋਨ ਨੰਬਰ ਹੈ 0176-3232-287 ਅਤੇ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਫਿਰ ਤੋਂ ਦੁਹਰਾ ਦਿਆਂ 0176-3232-287।

0: FM 100.2 MHz ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸੋ ਮਿਲਾਓ, ਇਸ ਵੇਲੇ ਸ਼ਾਮ ਦੇ 7 ਵਜ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਹਾਰ ਲਈ ਜ਼ਿੰਮੇਵਾਰ ਠਹਿਰਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਵਿਨਿਮੇ ਦਾ ਉਦਘਾਟਨ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਲਾਓ ਝੰਡੇ ਵਾਲੇ ਟੈਂਕਰ MT ਮਰੀਵੈਕਸ ਤੇ ਸਵਾਰ ਸਾਰੇ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸ਼ੁਰੂ ਹੋਇਆ। ਸੰਮੇਲਨ ਵਿਚ 21 ਦੇਸ਼ਾਂ ਦੇ ਪ੍ਰਤੀਨਿਧ ਹਿੱਸਾ ਲੈ ਰਹੇ ਨੇ ਤੇ ਰੱਖਿਆ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਚ 250 ਮੈਗਾਵਾਟ ਦੇ ਸੂਰਜ ਊਰਜਾ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪੁਲਿਸ ਦੀ ਬੇਰਹਿਮੀ ਦੀਆਂ ਕਈ ਖਬਰਾਂ ਦੀ ਪੁਸ਼ਟੀ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਜ਼ਖਮੀ ਹੋਏ ਨੇ। ਭਾਰਤ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਹਾਰ ਲਈ ਜ਼ਿੰਮੇਵਾਰ ਠਹਿਰਾਏਗਾ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਲਗਾਤਾਰ ਜਾਲੀ ਖਬਰਾਂ ਅਤੇ ਵੀਡੀਓ ਮਿਲ ਰਹੇ ਨੇ। ਉਨ੍ਹਾਂ ਨੇ ਇਸ ਨੂੰ ਪਾਕਿਸਤਾਨ ਦੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਦੱਸਿਆ।
2: ਪਾਕਿਸਤਾਨ ਕੀ ਓਰ ਸੇ ਫਰਜ਼ੀ ਖਬਰੋਂ ਔਰ ਵੀਡੀਓ ਕਾ ਇੱਕ ਸਿਲਸਿਲਾ ਲਗਾਤਾਰ ਦੇਖਣੇ

ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਖਾਸ ਲੜੀਵਾਰ ਸਾਡੇ ਦਿੱਲੀ ਕੇਂਦਰ ਤੋਂ FM 100.2 MHz ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਐਪ ਤੇ ਵੀ ਸੁਣ ਰਹੇ ਹੋ। ਸਮਾਂ ਮਿਲਾਓ, ਇਸ ਵੇਲੇ ਰਾਤ ਦੇ 7:45 ਹੋਏ ਨੇ ਤੇ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਮੋਨਿਕਾ ਤੇ ਇਸ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਹਿੰਦੀ ਜਾਂ ਪੰਜਾਬੀ ਗੀਤ ਤੇ ਆਪਣੀਆਂ ਫਰਮਾਇਸ਼ਾਂ ਦੱਸਣ ਲਈ ਤੁਸੀਂ ਕਰਨਾ ਇੱਕ ਛੋਟਾ ਜਿਹਾ ਕੰਮ, ਆਕਾਸ਼ਵਾਣੀ ਪਟਿਆਲਾ ਦਾ ਨੰਬਰ ਡਾਇਲ ਕਰਨਾ ਹੈ ਜੀ। ਸਾਡਾ ਨੰਬਰ ਹੈ 0175-2280-494। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਤੇ ਜਦੋਂ ਤੱਕ ਸਾਡੇ ਕੋਈ ਪਹਿਲੇ ਕਾਲਰ ਸਾਡੇ ਨਾਲ ਕਨੈਕਟ ਕਰਦੇ ਨੇ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਮਰਿੰਦਰ ਗਿੱਲ ਦੇ ਇਸ ਗੀਤ ਨਾਲ।

0: ਜੀ ਪ੍ਰੋਗਰਾਮ ਦੇ ਪਹਿਲੇ ਕਾਲਰ ਸਾਡੇ ਨਾਲ ਲਾਈਨ 'ਤੇ ਨੇ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ, ਮੈਂ ਸੁਰਿੰਦਰ ਸਿੰਘ ਸੰਧੂ, ਰਾਜਪੁਰਾ ਟਾਊਨ, ਜ਼ਿਲ੍ਹਾ ਪਟਿਆਲਾ ਤੋਂ ਜੀ। ਧੰਨਵਾਦ
0: ਜੀ, ਸਵਾਗਤ ਹੈ ਤੁਹਾਡਾ। ਕੀ ਹਾਲ ਚਾਲ ਨੇ?
1: ਜੀ, ਬਹੁਤ ਵਧੀਆ ਮੈਡਮ ਜੀ, ਬਹੁਤ ਵਧੀਆ। ਕਾਫੀ ਦਿਨ ਬਾਅਦ ਅੱਜ ਆਏ ਮੈਡਮ, ਹੁਣ ਤੁਸੀਂ ਫਿਰ ਪ੍ਰੋਗਰਾਮ ਆਉਣ ਲੱਗੇ। ਰੌਣਕ ਵਧਾਈ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ।
1: ਵਿੱਚੇ ਤੁਹਾਡੀ ਗੈਰ ਹਾਜ਼ਰੀ ਕਾਫੀ ਲੱਗ ਰਹੀ ਵੀ ਹੈ ਨੀ, ਕਾਫੀ ਦੇਰ ਨਹੀਂ ਆਏ ਤੁਸੀਂ।
0: ਹਾਂ ਦੇਖੋ, ਜ਼ਿੰਦਗੀ ਦੇ ਵਿੱਚ ਨਾ ਬ੍ਰੇਕ ਲੈਣਾ ਵੀ ਜ਼ਰੂਰੀ ਹੁੰਦਾ ਹੈ ਨਾ, ਕਈ ਵਾਰੀ ਚੀਜ਼ਾਂ ਤੋਂ।
1: ਬਿਲਕੁਲ
0: ਜੀ, ਤੇ ਚਲੋ ਹੁਣ ਆ ਗਏ ਹਾਂ। ਤਾਂ ਵੈਸੇ ਤਾਂ ਮੇਰੀ ਸ਼ਾਮ ਦੀ ਰੋਟੀ ਕਾਫੀ ਦਿਨਾਂ ਬਾਅਦ ਲੱਗੀ ਹੈ, ਮੈਂ ਮਾਰਨਿੰਗ 'ਚ ਹੁੰਦੀ ਹਾਂ ਜ਼ਿਆਦਾਤਰ।
1: ਹਾਂਜੀ ਹਾਂਜੀ ਹਾਂਜੀ ਮੈਡਮ।
0: ਹਾਂ
1: ਮੈਡਮ, ਮੈਂ ਏ ਐਸ ਕੰਗਤਾ ਜਿਹਦਾ ਗੀਤ ਸੁਣਨਾ ਚਾਹੁੰਦਾ, ਬਹੁਤ ਪਿਆਰਾ ਗੀਤ ਹੈ, ਗਿੱਧਿਆਂ ਦੀ ਰਾਣੀ ਇਹਨੇ ਗਿੱਧੇ ਵਿੱਚ ਆ।
0: ਜੀ ਤੁਹਾਡੀ ਪਸੰਦ 'ਤੇ ਸੁਣਵਾ ਰਹੇ ਹਾਂ ਇਹ ਗੀਤ।
1: ਥੈਂਕ ਯੂ ਮੈਡਮ ਜੀ, ਥੈਂਕ
0: ਜੀ
1: ਯੂ।

0: हेलो।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਧੰਨਾ ਸਿੰਘ ਖਰੜ ਬੋਲਦਾ ਜੀ।
0: ਹਾਂਜੀ, ਧੰਨਾ ਸਿੰਘ ਜੀ, ਸਵਾਗਤ ਹੈ ਤੁਹਾਡਾ।
1: ਸ਼ੁਕਰੀਆ ਜੀ, ਬਹੁਤ ਬਹੁਤ। ਤੁਸੀਂ ਸ਼ਾਮ ਨੂੰ ਘੱਟ ਆਉਂਦੇ ਹੋ, ਸਵੇਰੇ ਤਾਂ ਆ ਜਾਂਦੇ ਹੋ। ਸ਼ਾਮ ਨੂੰ ਤਾਂ ਬਹੁਤ ਦਿਨਾਂ ਬਾਅਦ ਆਏ ਹੋ।
0: ਹਾਂ, ਵਧੀਆ ਗੱਲ ਹੈ ਕਿ ਸਵੇਰੇ ਇਸੇ ਬਹਾਨੇ ਮੈਂ ਜਲਦੀ ਉੱਠ ਜਾਂਦੀ ਹੁੰਨੀ ਆ।
1: ਹਾਂ, ਗੱਲ ਤਾਂ ਸਾਡੀ ਠੀਕ ਹੈ ਜੀ। ਹਾਂ,
0: ਹਾਂ, ਤੇ ਕੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣੋਗੇ?
1: ਕਰਮਜੀਤ ਧੂਰੀ ਦੀ ਆਵਾਜ਼ 'ਚ ਸੁਣਾ ਦਿਓ ਜੀ, ਮਿੱਤਰਾਂ ਦੀ ਲੂਣ ਦੀ ਡਲੀ।
0: ਠੀਕ ਹੈ ਜੀ, ਕਰ ਰਹੇ ਹਾਂ ਤੁਹਾਡੀ ਫਰਮਾਇਸ਼ ਪੂਰੀ।
1: ਧੰਨਵਾਦ ਬੇਟੇ।

0: ਗੱਲ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਨਾਲ। ਹਾਂਜੀ, ਪ੍ਰੋਗਰਾਮ ਸ਼ਾਮ ਸੁਹਾਨੀ।
1: ਮੈਡਮ ਜੀ ਨਮਸਕਾਰ।
0: ਨਮਸਕਾਰ ਜੀ।
1: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ
0: ਪੱਪੂ
1: ਪੱਪੂ
0: ਰਾਜਾ
1: ਰਾਜਾ ਖੁਸ਼ ਦਿਲ
0: ਖੁਸ਼ਦਿਲ ਜੀ, ਤੁਹਾਡੀ ਤਾਂ ਆਵਾਜ਼ ਤੋਂ ਹੀ ਪਛਾਣ ਆ ਜਾਂਦੀ ਹੈ। ਬੜੇ ਸਾਰੇ ਐਸੇ ਲਿਸਨਰ ਨੇ ਜਿਨ੍ਹਾਂ ਦੀ ਆਵਾਜ਼ ਤੋਂ ਪਛਾਣ ਆ ਜਾਂਦੀ ਹੈ ਕਿ ਕੌਣ ਗੱਲ ਕਰਦਾ।
1: ਹਾਂ ਮੈਡਮ ਜੀ, ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ ਜੀ।
0: ਜੀ, ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦਾ ਜਿਹੜਾ ਅੰਦਾਜ਼ ਹੈ ਪਸੰਦ ਕਰਨ ਦੇ ਲਈ।
1: ਮੈਡਮ ਜੀ, ਪੁਰਾਣੀ ਫਿਲਮ ਹੈ ਜੀ ਪਗਲਾ ਕਹੀਂ ਕਾ, ਉਸਕਾ ਗਾਣਾ ਹੈ ਮੁਹੰਮਦ ਰਫੀ ਦੀ ਆਵਾਜ਼ 'ਚ, ਤੁਮ ਮੁਝੇ ਯੂੰ ਭੁਲਾਣਾ ਪਾਓਗੇ। ਇੰਨਾ ਪ੍ਰੋਗਰਾਮ ਚੰਗਾ ਪੇਸ਼ ਕਰਨ ਲਈ ਅਸੀਂ ਤੁਹਾਡਾ ਆਕਾਸ਼ਵਾਣੀ ਪਟਿਆਲਾ ਤੇ ਪੂਰਾ ਸਵਾਗਤ ਕਰਦੇ ਹਾਂ ਜੀ।
0: ਜੀ, ਬਹੁਤ ਬਹੁਤ ਸ਼ੁਕਰੀਆ, ਤੇ ਬਹੁਤ ਸੋਹਣਾ ਕਿ ਤੁਸੀਂ ਫਰਮਾਇਸ਼ ਕੀਤਾ, ਸੁਣਵਾ ਰਹੀ ਹਾਂ ਤੁਹਾਡੀ ਪਸੰਦ ਤੇ।

ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ। ਇਸ ਵੇਲੇ ਰਾਤ 8 ਵਜੇ ਨੇ ਅਤੇ ਇਹ ਵੇਲਾ ਹੈ ਨਿਊਜ਼ ਹੈਡਲਾਈਨਸ ਦਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ ਵਿਨਿਮੇ ਦਾ ਉਦਘਾਟਨ ਕੀਤਾ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ 10 ਸਾਲਾਂ ਦੀ ਯਾਦ ਵਿਚ ਪੀ ਐਮ ਐਸ ਐਮ ਏ ਦੇ 10 ਸਾਲ ਦੇਖਭਾਲ ਦਾ ਇਕ ਦਹਾਕਾ ਵਿਸ਼ੇ ਤੇ ਤਹਿਤ ਦੇਸ਼ ਵਿਆਪੀ ਜਸ਼ਨਾਂ ਦੀ ਸ਼ੁਰੂਆਤ ਕੀਤੀ। ਵਪਾਰ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦੀਆਂ ਬਰਾਮਦਾਂ 12 ਸਾਲਾਂ ਵਿਚ 866 ਅਰਬ ਅਮਰੀਕੀ ਡਾਲਰ ਤੱਕ ਵਧ ਗਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਤੇ ਉਨ੍ਹਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਕੱਲ੍ਹ ਤੋਂ ਆਰੰਭ ਹੋ ਗਿਆ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

0: ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ। ਤੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਅੱਜ 541 ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ, ਤੇ ਇਸ ਪ੍ਰੋਗਰਾਮ ਦੇ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ,
1: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
0: ਜੀ, ਆਪਣਾ ਨਾਮ ਦੱਸ ਦਿਓ।
1: ਮੇਰਾ ਨਾਮ ਚਰਨਜੀਤ ਕੌਰ ਜੀ,
0: ਜੀ
1: ਪਿੰਡ ਕਸੈਣਾ ਸਰਹੰਦ ਰੋੜੀ।
0: ਠੀਕ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਠਾਕ ਜੀ, ਇਹਨੂੰ ਬਹੁਤ ਦੇਰ ਬਾਅਦ ਲਾਏ ਜੀ ਹੁਣ।
0: ਅੱਛਾ ਜੀ, ਚਲੋ ਲੱਗ ਗਿਆ। ਅੱਜ ਤੁਹਾਡਾ ਗੀਤ ਕਿਹੜਾ ਸੁਣਵਾਈਏ?
1: ਬਸ ਕੋਈ ਨੱਚਣ ਵਾਲਾ ਮੇਰੀ ਪੋਤੀ ਸੁਣ ਲਓ ਜੀ, ਮਹਿਤਾਬ ਕੌਰ।
0: ਅੱਛਾ ਜੀ, ਠੀਕ ਹੈ, ਨੱਚਣ ਟੱਪਣ ਵਾਲਾ ਗੀਤ ਲਾਉਂਦੇ ਹਾਂ ਤੇ ਇਹਨੂੰ ਕਿਹਾ ਫਿਰ ਵੀ ਨੱਚ ਕੇ ਦਿਖਾਵੇ।
1: ਹਾਂ ਨੱਚਦੀ ਹੈ ਜੀ, ਫਿਰ ਅਸੀਂ ਵੀਡੀਓ ਬਣਾਈ ਜਾਂਦੇ।
0: ਹਾਂ ਬਹੁਤ ਵਧੀਆ ਜੀ, ਬਹੁਤ ਵਧੀਆ। ਸੁਣਵਾ ਰਹੀ ਹਾਂ ਮੈਂ ਤੁਹਾਨੂੰ ਅਮਰਿੰਦਰ ਗਿੱਲ ਦਾ ਗੀਤ।
1: ਅੱਛਾ ਜੀ।

ਹਰਜੀਤ ਹਰਮਨ ਦੇ ਇਸੇ ਗੀਤ ਦੇ ਨਾਲ ਹੀ ਅੱਜ ਦੇ ਸ਼ਾਮ ਸੁਹਾਣੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਚਲਦੇ ਚਲਦੇ ਉਹਨਾਂ ਸਾਰੇ ਸਰੋਤਿਆਂ ਨੂੰ ਇੱਕ ਨਿਮਰਤਾ ਸਹਿਤ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਘੱਟੋ ਘੱਟ ਇੱਕ ਹਫ਼ਤੇ ਬਾਅਦ ਹੀ ਇਸ ਪ੍ਰੋਗਰਾਮ ਦੇ ਵਿੱਚ ਦੁਬਾਰਾ ਕਾਲ ਕਰਨ ਤਾਂ ਕਿ ਸਾਡੇ ਹੋਰ ਸਰੋਤਿਆਂ ਨੂੰ ਵੀ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਮੌਕਾ ਮਿਲ ਸਕੇ। ਉਮੀਦ ਹੈ ਕਿ ਤੁਹਾਨੂੰ ਸਭ ਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਹੁਣ ਸ਼ਾਮ ਸੁਹਾਣੀ ਪ੍ਰੋਗਰਾਮ ਖਤਮ ਕਰਨ ਦੀ ਮੋਨਿਕਾ ਨੂੰ ਦਿਓ ਇਜਾਜ਼ਤ।

FM ਬੈਂਡ 100.2 MHz ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ। ਸਮਾਂ ਮਿਲਾਓ, ਇਸ ਵੇਲੇ ਰਾਤ ਦੇ ਠੀਕ 8:15 ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਮੰਥਨ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਚਾਰ ਚਰਚਾ। ਡਾਕਟਰ ਸ਼ਾਵੇਰ ਬੰਸਲ, ਡਾਕਟਰ ਹਰਮੋਹਨ ਸ਼ਰਮਾ, ਡਾਕਟਰ ਕੇਵਲ ਕ੍ਰਿਸ਼ਨ ਹੋਰਾਂ ਦੇ ਨਾਲ ਤੇ ਚਰਚਾ ਕਰਨਗੇ ਰਿਪੂ ਦਮਨ ਸਿੰਘ।

0: ਵਿਚਾਰ ਚਰਚਾ ਦਾ ਪ੍ਰੋਗਰਾਮ ਮੰਥਨ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਮੈਂ ਰਿਪੂਦਮਨ ਸਿੰਘ। ਸਾਥੀਓ, ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਇੱਕ ਅਜਿਹੇ ਵਿਸ਼ੇ 'ਤੇ ਚਰਚਾ ਕਰਨ ਜਾ ਰਹੇ ਹਾਂ ਜੋ ਸਾਡੇ ਦੇਸ਼ ਦੇ ਵਿਕਾਸ, ਸ਼ਾਸਨ ਅਤੇ ਭਵਿੱਖ ਦੀ ਦਿਸ਼ਾ ਨਾਲ ਜੁੜਿਆ ਹੋਇਆ। ਮਈ 2014 ਤੋਂ ਲੈ ਕੇ ਅੱਜ ਤੱਕ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਆਪਣੇ 12 ਸਾਲ ਪੂਰੇ ਕਰ ਲਏ ਨੇ। ਇਸ ਦੌਰਾਨ ਭਾਰਤ ਨੇ ਡਿਜੀਟਲ ਟੈਕਨੋਲੋਜੀ, ਬੁਨਿਆਦੀ ਢਾਂਚੇ, ਸਮਾਜਿਕ ਭਲਾਈ ਯੋਜਨਾਵਾਂ, ਆਰਥਿਕ ਸੁਧਾਰਾਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਪੜਾਅ ਤੈਅ ਕੀਤੇ ਨੇ। ਪਿਛਲੇ 12 ਸਾਲਾਂ ਦੀਆਂ ਉਪਲਬਧੀਆਂ, ਉਹਨਾਂ ਦੇ ਪ੍ਰਭਾਵ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਸਮਝਣ ਲਈ ਅੱਜ ਇਸ ਡਿਸਕਸ਼ਨ ਨੂੰ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ। ਸਾਡੀ ਇਸ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਨੇ ਅੱਜ ਚਿਤਕਾਰਾ ਯੂਨੀਵਰਸਿਟੀ ਤੋਂ ਡਾਕਟਰ ਸ਼ਵੇਤਾ ਬੰਸਲ, ਮੋਦੀ ਕਾਲਜ ਪਟਿਆਲਾ ਤੋਂ ਡਾਕਟਰ ਹਰਮੋਹਨ ਸ਼ਰਮਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਕੇਵਲ ਕ੍ਰਿਸ਼ਨਨ। ਤੁਹਾਡਾ ਤਿੰਨਾਂ ਦਾ ਇਸ ਵਿਚਾਰ ਚਰਚਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਡਾਕਟਰ ਸ਼ਵੇਤਾ, ਮੈਂ ਗੱਲਬਾਤ ਦਾ ਸਿਲਸਿਲਾ ਤੁਹਾਡੇ ਤੋਂ ਸ਼ੁਰੂ ਕਰਦਾ ਕਿ ਜਦੋਂ ਤੁਸੀਂ ਪਿਛਲੇ 12 ਸਾਲਾਂ ਦਾ ਸਰਕਾਰ ਦਾ ਸਫ਼ਰ ਦੇਖਦੇ ਹੋ ਤਾਂ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਬਦਲਾਅ ਤੁਹਾਨੂੰ ਕਿਹੜਾ ਨਜ਼ਰ ਆਉਂਦਾ ਹੈ?
1: ਦੇਖੋ, ਜੇ ਆਪਾਂ ਪਿਛਲੇ 12 ਸਾਲਾਂ ਦੀ ਗੱਲ ਕਰੀਏ, ਸਰਕਾਰ ਨੇ ਬਹੁਤ ਸਾਰੇ ਐਸੇ ਸਟੈਪਸ ਲਿੱਤੇ ਜਿਨ੍ਹਾਂ ਨਾਲ ਭਾਰਤ ਵਾਸੀਆਂ ਦਾ ਕਾਫ਼ੀ ਉਹਨਾਂ ਲਈ ਮਹੱਤਵ ਰਿਹਾ। ਜੇ ਮੈਂ ਗੱਲ ਕਰਾਂ, ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਹੈਗਾ ਸੀ ਪ੍ਰਭਾਵਸ਼ਾਲੀ, ਉਹ ਸੀ ਡਿਜੀਟਲ ਇੰਡੀਆ ਬਣਾਉਣ ਦਾ ਜਿਹੜਾ ਸੁਪਨਾ ਸੀ। ਜਿਵੇਂ ਉਹਨਾਂ ਨੇ UPI ਯੂਨੀਫਾਈਡ ਪੇਮੈਂਟ ਇੰਟਰਫੇਸ ਜਦੋਂ 2015 ਦੇ ਵਿੱਚ ਲਾਂਚ ਕੀਤਾ ਸੀਗਾ, ਅਤੇ ਉਦੋਂ ਉਹਨਾਂ ਨੇ ਡਿਜੀਟਲ ਇੰਡੀਆ ਮਤਲਬ

0: ਡਿਜੀਟਲ ਪੇਮੈਂਟ ਰੈਵੋਲਿਊਸ਼ਨ ਇੱਕ ਲਿਆਤਾ ਆਪਣੇ ਪੂਰੇ ਦੇਸ਼ ਲਈ, ਅਤੇ ਜਿੱਥੇ ਛੋਟੇ ਤੋਂ ਛੋਟੇ ਚਾਹੇ ਕੋਈ ਸਬਜ਼ੀ ਵਾਲਾ ਹੈ ਚਾਹੇ ਕੋਈ ਜਿੰਨੇ ਵੀ ਵੈਂਡਰਸ ਹੈ, ਉਹ ਕੈਸ਼ਲੈਸ ਦੇ ਵੱਲ ਜ਼ਿਆਦਾ ਝੁਕਾਵ ਹੋ ਗਿਆ ਉਹਨਾਂ ਦਾ, ਅਤੇ ਉਹਦੇ ਨਾਲ ਕੀ ਹੋਇਆ ਕਿ ਕਰਪਸ਼ਨ ਦਾ ਉਹਨਾਂ ਦਾ ਮਕਸਦ ਸੀ ਜਿਹੜਾ ਘਟੇ ਉਹ ਘਟਿਆ, ਕਿਉਂ ਜਿਹੜੀ ਇੱਕ ਯੋਜਨਾ ਸਰਕਾਰ ਵੱਲੋਂ ਚਲਾਈ ਗਈ ਸੀਗੀ ਜਨਧਨ ਯੋਜਨਾ, ਜਿਹਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਚਲਾਇਆ, ਜਿਹਦਾ ਮਕਸਦ ਇਹ ਸੀ ਚਲਾਉਣਾ ਕਿ ਜ਼ਿਆਦਾ ਤੋਂ ਜ਼ਿਆਦਾ ਬੈਂਕ ਅਕਾਊਂਟਸ ਖੁੱਲ੍ਹਣ, ਤਾਂ ਕਿ ਲੋਕਾਂ ਦੇ ਆਧਾਰ ਕਾਰਡ ਉਹਦੇ ਨਾਲ ਲਿੰਕ ਹੋਣ ਅਤੇ ਜਿੰਨਾ ਵੀ ਡਿਜੀਟਲ ਪੇਮੈਂਟ ਜਿਹੜੀ ਹੈ ਕੈਸ਼ ਹੈ ਉਹਦੇ 'ਚ ਜਾਏ, ਅਤੇ ਇਸ ਕਾਰਨ ਮੈਨੂੰ ਸਭ ਤੋਂ ਜ਼ਿਆਦਾ ਡਿਜੀਟਲ ਇੰਡੀਆ ਵੱਲ, ਜਾਂ ਦੂਸਰਾ ਜੇ ਮੈਂ ਉਦਾਹਰਣ ਲਵਾਂ ਤਾਂ ਉਹ ਹੈ ਇਨਫਰਾਸਟ੍ਰਕਚਰ। ਇਨਫਰਾਸਟ੍ਰਕਚਰ ਵੀ ਐਸਾ ਕਈ ਜਗ੍ਹਾ 'ਤੇ ਨਿਵੇਸ਼ ਹੋਇਆ ਜਿੱਥੇ, ਜਿਵੇਂ ਕਹਿ ਸਕਦੇ ਹਾਂ ਆਪਾਂ, ਰੇਲਵੇਜ਼ ਜਾਂ ਏਅਰਪੋਰਟਸ ਹੋ ਗਏ ਜਾਂ ਰੋਡਸ ਹੋ ਗਈਆਂ, ਮੈਟਰੋਜ਼ ਹੋ ਗਏ, ਤਾਂ ਕਿੰਨੇ ਐਸੀਆਂ ਚੀਜ਼ਾਂ ਨੇ ਜਿੱਥੇ ਇਸ ਚੀਜ਼ ਦਾ ਵਿਕਾਸ ਹੋਇਆ ਜਿਹੜਾ ਸਾਡੀ ਆਰਥਿਕ ਸਥਿਤੀ ਨੂੰ ਵੀ ਬਹੁਤ ਜ਼ਿਆਦਾ ਵਧਾਉਂਦਾ।
1: ਜੀ ਬਿਲਕੁਲ ਡਾਕਟਰ ਸ਼ਵੇਤਾ, ਤੁਸੀਂ 3-4 ਗੱਲਾਂ ਦਾ ਜ਼ਿਕਰ ਕੀਤਾ। ਸਭ ਤੋਂ ਪਹਿਲਾਂ ਤਾਂ UPI, ਜਿਹਨੇ ਮੈਨੂੰ ਲੱਗਦਾ ਕਿ ਪਿਛਲੇ 10-11 ਸਾਲਾਂ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ ਇਸ ਪ੍ਰਣਾਲੀ ਨੂੰ, ਕਿ ਅਸੀਂ ਲੈਣ ਦੇਣ ਕਿਸ ਤਰ੍ਹਾਂ ਕਰਦੇ ਹਾਂ, ਅਸੀਂ ਖਰੀਦਦਾਰੀ ਕਿਸ ਤਰ੍ਹਾਂ ਕਰਦੇ ਹਾਂ। ਇੱਕ ਤਰੀਕੇ ਨਾਲ ਕੈਸ਼ਲੈਸ ਇਕੋਨਮੀ ਦੇ ਵੱਲ ਜਿਹੜਾ ਵੱਡਾ ਕਦਮ ਸੀ ਉਹ UPI ਦੀ ਇੰਟਰੋਡਕਸ਼ਨ ਸੀ। ਦੂਸਰਾ ਜਿਹੜਾ ਤੁਸੀਂ ਜ਼ਿਕਰ ਕੀਤਾ ਇਨਫਰਾਸਟ੍ਰਕਚਰ ਦਾ, ਜਿਹੜਾ ਬੁਨਿਆਦੀ ਢਾਂਚਾ, ਬਿਲਕੁਲ ਬੇਸ਼ੱਕ ਇਸ ਗੱਲ ਵਿੱਚ ਮੈਨੂੰ ਲੱਗਦਾ ਕਿ ਡਾਕਟਰ ਹਰਮੋਹਨ ਜੀ ਕੋਈ ਦੋ ਰਾਏ ਨਹੀਂ ਹੋਏਗੀ ਕਿ ਬੁਨਿਆਦੀ ਜਿਹੜਾ ਇਨਫਰਾਸਟ੍ਰਕਚਰ ਹੈ, ਢਾਂਚਾ ਜਿਹੜਾ, ਉਹਦੇ ਵਿੱਚ ਬੜਾ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ, ਖਾਸ ਤੌਰ 'ਤੇ ਜਦੋਂ ਅਸੀਂ ਰੇਲਵੇਜ਼ ਦੇ ਵੱਲ ਦੇਖਦੇ ਹਾਂ।
2: ਬਿਲਕੁਲ, ਮੈਮ ਸ਼ਵੇਤਾ ਨੇ ਇਨਫਰਾਸਟ੍ਰਕਚਰ ਦੀ ਗੱਲ ਕੀਤੀ, ਅਤੇ ਜੇ ਆਪਾਂ ਰੋਡਸ ਦੀ ਗੱਲ ਕਰੀਏ, ਹਾਈਵੇਜ਼ ਦੀ ਗੱਲ ਕਰੀਏ, ਰੇਲਵੇ ਦੀ ਗੱਲ ਕਰੀਏ, ਤਾਂ ਬਹੁਤ ਹੀ ਪਿਛਲੇ 12 ਸਾਲਾਂ ਦੇ ਵਿੱਚ ਬਹੁਤ ਜ਼ਬਰਦਸਤ ਸੁਧਾਰ ਆਇਆ ਹੈ, ਅਤੇ ਡਿਸਟੈਂਸ ਜਿਹੜਾ ਹੈ ਉਹ ਬਹੁਤ ਘੱਟ ਹੋ ਗਿਆ। ਐਕਸਪ੍ਰੈਸ ਹਾਈਵੇਜ਼ ਜਿਹੜੇ ਬਣੇ ਨੇ ਉਹਨੇ ਦੂਰੀ ਬਹੁਤ ਹੀ ਘਟਾ ਦਿੱਤੀ ਹੈ, ਅਤੇ ਇੰਨੀ ਸਪੀਡ ਬੰਦੇ ਭਾਰਤ ਟ੍ਰੇਨ, ਜਿਸ ਦਾ ਕਿਰਾਇਆ ਵੀ ਬੜਾ ਹੀ ਨੋਮੀਨਲ ਹੈ, ਅਤੇ ਆਈ ਥਿੰਕ ਹਰ ਬੰਦਾ ਜਿਹੜਾ ਹੈ ਇਸਨੂੰ ਅਫੋਰਡ ਵੀ ਕਰ ਪਾ ਰਿਹਾ ਹੈ, ਅਤੇ ਬਹੁਤ ਅੱਛੀ ਫੈਸਿਲਿਟੀ ਉਸ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀ ਹੈ, ਅਤੇ ਇਹ ਭਾਰਤ ਸਰਕਾਰ ਦਾ ਵਾਕਈ ਬਹੁਤ ਸ਼ਲਾਘਾਯੋਗ ਕੰਮ ਹੈ।
3: ਇਸ ਬੜਾ ਸਲਾਹਕਾਰਯੋਗ ਕਦਮ ਤੋਂ ਹੈਗਾ ਸਰ। ਇਸ 'ਤੇ ਜੋ ਸਾਗਰਮਾਲਾ ਪ੍ਰੋਜੈਕਟ ਹੈ ਇੰਡੀਆ ਕਾ, ਜਿਸ 'ਤੇ ਮੈਰੀਟਾਈਮ ਸਿਕਿਉਰਟੀ ਅਸੀਂ ਦੇਖ ਰਹੇ ਹਾਂ ਕਿ ਮੈਰੀਟਾਈਮ ਸਿਕਿਉਰਟੀ ਸਟਰੈਂਥਨ ਕਰਨ ਜਾਂ ਟ੍ਰੇਡ ਜੋ ਮੈਰੀਟਾਈਮ ਟ੍ਰੇਡਸ ਨੇ ਉਸ ਬਣਨ ਵਾਸਤੇ ਐਕਸਪ੍ਰੈਸ ਹਾਈਵੇ ਜੋ ਤਿਆਰ ਕੀਤੇ ਗਏ ਹੈ, ਜਿਸਨੇ ਇਕੋਨੋਮੀ ਬੂਸਟ ਕਰਨ 'ਤੇ ਬੜੀ ਹੈਲਪ ਕੀਤੀ ਹੈ। ਮੋਸਟਲੀ ਜੋ ਸਟੇਟ ਇੰਟਰ ਸਟੇਟ ਟ੍ਰੇਡ ਹੈ ਜਾਂ ਜੋ ਸਿੱਧੀ ਪੋਰਟ ਤੋਂ ਕੰਟੇਨਰ ਫੈਸਿਲਿਟੀਜ਼ ਹੈ, ਤਾਂ ਸਾਗਰ ਜੋ ਪ੍ਰੋਜੈਕਟ ਹੈ, ਮੇਰੇ ਸਾਗਰਮਾਲਾ ਪ੍ਰੋਜੈਕਟ ਹੈ, ਉਸ 'ਤੇ ਵੀ ਜੋੜ ਕੇ ਬੜਾ ਹੀ ਅੱਛਾ ਇਨਫਰਾਸਟ੍ਰਕਚਰ ਬਿਲਡ ਕੀਤਾ ਹੈ, ਮੇਨਲੀ ਰੋਡ ਟਰਾਂਸਪੋਰਟੇਸ਼ਨ ਦਾ। ਮਲਟੀਨੈਸ਼ਨਲ ਕੰਪਨੀ ਕੀ ਬੜੇ ਟਾਈਮ ਤੋਂ ਇਹ ਡਿਮਾਂਡ ਚੱਲਦੀ ਆ ਰਹੀ ਸੀ ਕਿ ਸਾਡੇ ਕੋਲ ਰੇਲਵੇ ਟਰਾਂਸਪੋਰਟੇਸ਼ਨ ਦੀ ਬੜੀ ਪ੍ਰੋਬਲਮ ਹੈ ਇਹ, ਪਰ ਤੋਂ ਜੋ ਐਕਸਪ੍ਰੈਸ ਹਾਈਵੇ ਕਾ ਜੋ ਕੋਨਸੈਪਟ ਲੈ ਕੇ ਆਏ ਲੋਕ, ਜਿਨ੍ਹਾਂ ਨੇ ਜੋ ਐਕਸਪ੍ਰੈਸ ਹਾਈਵੇ ਬਣਾਇਆ, ਉਸ 'ਤੇ ਮਲਟੀਨੈਸ਼ਨਲ ਕੰਪਨੀ ਕੀ ਜੋ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ, ਉਸ 'ਤੇ ਵੀ ਬੜਾ ਫਰਕ ਪਿਆ, ਔਰ ਦੋ ਤਿੰਨ ਇਹਨਾਂ ਨੇ ਬੜੇ ਬੜੇ ਕੋਰੀਡੋਰਸ ਬਣਾਏ ਹੈ, ਅਭੀ ਨੌਰਥ ਈਸਟਰਨ ਰੀਜਨ ਮੇਂ ਵੀ ਤਿੰਨ ਬੜੇ ਕੋਰੀਡੋਰ ਬਣ ਰਹੇ ਡਿਊ ਟੂ ਦਾ ਕਮਿਊਨੀਕੇਸ਼ਨਸ।
1: ਡਾਕਟਰ ਕੇਵਲ ਕ੍ਰਿਸ਼ਨ, ਜਿਹੜਾ ਤੁਸੀਂ ਇਹ ਜ਼ਿਕਰ ਕੀਤਾ ਕੋਰੀਡੋਰਸ ਦਾ, ਅਤੇ ਮੈਨੂੰ ਲੱਗਦਾ ਵੀ ਇਹ ਨਾ ਸਿਰਫ ਦੇਸ਼ ਦੀ ਜਿਹੜੀ ਇੰਟਰਨਲ ਸਿਕਿਉਰਿਟੀ ਹੈ ਉਹਨੂੰ ਲੈ ਕੇ, ਬਲਕਿ ਸਾਡੇ ਦੇਸ਼ ਦੇ ਬਾਹਰ ਦੀ ਐਕਸਟਰਨਲ ਸਿਕਿਉਰਿਟੀ ਵੀ ਜਿਹੜੀ ਹੈ ਉਸ ਦੇ ਵਿੱਚ ਵੀ ਇਹ ਬੜਾ ਵੱਡਾ ਇੱਕ ਕਦਮ ਹੈ।
3: ਸਾਡੇ ਕੋਲ ਦੋ ਬੜੇ ਕੋਰੀਡੋਰ ਮਿਲਟਰੀ ਇੰਡਸਟਰੀਅਲ ਕੰਪਲੈਕਸ ਬਣ ਕੇ ਹੁਣ ਤਿਆਰ ਹੋਣ ਲੱਗੇ ਨੇ, ਇੱਕ ਤੋਂ UP 'ਚ ਹੈ, ਦੂਸਰਾ ਤਾਮਿਲਨਾਡੂ 'ਚ ਹੈ, ਜਿਸ 'ਤੇ ਅਸੀਂ ਬਹੁਤ ਜ਼ਿਆਦਾ ਫੋਰਨ ਡਾਇਰੈਕਟ ਇਨਵੈਸਟਮੈਂਟ ਲੈ ਰਹੇ ਹਾਂ। DPSUs ਆਏ ਜੋ ਪਬਲਿਕ ਪਾਰਟਨਰਸ਼ਿਪ 'ਤੇ ਤਹਿਤ ਇੰਡਸਟਰੀਜ਼ ਦੀ ਸੈਟਅਪ ਕੀਤੀਆਂ ਡਿਫਰੈਂਟ ਡਿਫਰੈਂਟ ਲੈਵਲ 'ਤੇ, ਜਿਸ 'ਤੇ ਡਰੋਨ ਟੈਕਨੋਲੋਜੀ ਹੈ, ਮਿਜ਼ਾਈਲ ਟੈਕਨੋਲੋਜੀ ਹੈ, ਆਰਟਲਰੀ ਸ਼ੈਲਸ ਹੈ, ਆਰਟਲਰੀ ਟੈਕਨੋਲੋਜੀ ਹੈ, ATS ਰਾਊਂਡਸ ਹੈ, ਮਤਲਬ DPS ਰਾਊਂਡਸ ਹੈ, DRDO ਨਾਲ ਮਿਲ ਕੇ ਦੋਨੋਂ ਮਿਲਟਰੀ ਕੰਪਲੈਕਸ ਅਬ ਕੰਟੀਨਿਊਸਲੀ ਚਲੀ ਜਾ ਰਹੇ ਹੈ ਹੁਣ ਤੱਕ, ਅਤੇ ਅਭੀ ਐਕਸਪੋਰਟ ਇੰਪੋਰਟ ਕਾ ਵੀ ਲਗਭਗ ਜੋ ਡਿਪੈਂਡੈਂਸੀ ਥੀ, ਅਭੀ ਇੰਪੋਰਟਸ ਕੀ ਡਿਪੈਂਡੈਂਸੀ ਥੀ ਵੈਸਟਰਨ ਪਾਵਰ ਤੇ, ਉਹ ਆਪਾਂ ਨੇ ਘੱਟ ਕਰ ਲਈਏ, ਤੋ ਨੀਅਰ ਅਬਾਊਟ 65% ਜੋ ਡੋਮੈਸਟਿਕ ਪ੍ਰੋਡਕਸ਼ਨਸ ਹੈ ਵੈਪਨਸ ਕੀ, ਉਹ ਥਰੂ ਕੋਰੀਡੋਰਸ ਕੇ ਹੀ ਹੁਣ ਬਣਨ ਲੱਗੀ ਨੇ।
0: ਜੇ ਜਿਵੇਂ ਤੁਸੀਂ ਸਰ ਮੈਂਸ਼ਨ ਕੀਤਾ ਕਿ ਇੰਪੋਰਟ, ਜੇ ਜਿਵੇਂ ਆਪਾਂ ਸਭ ਤੋਂ ਜ਼ਿਆਦਾ ਜਿਵੇਂ ਰਸ਼ੀਅਨ ਓਇਲ ਆਪਾਂ ਇੰਪੋਰਟ ਕਰਦੇ ਸੀ ਪਹਿਲਾਂ, ਅਤੇ ਜੇ ਵੋਰ ਦੀ ਗੱਲ ਕਰੀਏ, ਵੋਰ ਦੇ ਵਿੱਚ ਆਪਾਂ ਨੂੰ ਇੰਨੀ ਆਪਦਾ ਦੇ ਵਿੱਚ ਇਸ ਚੀਜ਼ ਦਾ, ਹੁਣ LPG ਦਾ ਹੋਇਆ ਜਾਂ ਓਇਲ ਦਾ ਹੋਇਆ, ਇੰਨੀ ਸ਼ੋਰਟੇਜ ਆਪਾਂ ਨੂੰ ਸਪਲਾਈ ਹੋਈ, ਅਤੇ ਉਹਦੇ ਵਿੱਚ ਹੁਣ ਸਰਕਾਰ ਨੇ ਕਈ ਐਸੇ ਇਨੀਸ਼ੀਏਟਿਵ, ਲਾਈਕ 3 ਇਹੋ ਜਿਹੇ ਮੇਜਰ ਓਇਲ ਰਿਜ਼ਰਵਰ ਉਹ ਕਰਨਾ ਚਾਹੁੰਦੇ ਹੈ, ਰਾਜਸਥਾਨ ਹੋਇਆ, ਕਰਨਾਟਕਾ ਹੋਇਆ, ਜਾਂ ਕਿਸੇ ਹੋਰ ਸਿਟੀ ਉੜੀਸਾ ਦੇ ਵਿੱਚ, ਇਹ 3 ਓਇਲ ਰਿਜ਼ਰਵਰ ਉਹ ਲਗਾਉਣਗੇ, ਜਿਹਦੇ 'ਚ ਐਸੀ ਕੋਈ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਆਪਦਾ ਆਉਂਦੀ ਹੈ ਤਾਂ ਆਪਾਂ ਉਹਦਾ ਡੱਟ ਕੇ ਸਾਹਮਣਾ ਕਰ ਸਕੀਏ, ਅਤੇ ਸਰਕਾਰ ਵੱਲੋਂ ਬਹੁਤ ਵੱਡਾ ਯੋਗਦਾਨ ਹੈ।
1: ਆਪਣੇ ਆਪ 'ਚ ਨਾ ਬੜਾ ਸਰਕਾਰ ਵੱਲੋਂ ਅਹਿਮ ਕੁਝ ਕਦਮ ਚੁੱਕੇ ਗਏ ਬੀਤੇ, ਖਾਸ ਤੌਰ 'ਤੇ ਅਗਰ ਬੀਤੇ ਕੁਝ

0: ਸਾਰੇ ਜਣੇ ਬੈਂਕਿੰਗ ਪ੍ਰਣਾਲੀ ਨਾਲ ਜੁੜੀਏ,
1: ਜੀ।
0: ਕਿਉਂਕਿ ਬੈਂਕ ਮਜ਼ਬੂਤ ਹੋਣਗੇ, ਸਾਡੀ ਬੈਂਕਿੰਗ ਪ੍ਰਣਾਲੀ ਅਗਰ ਮਜ਼ਬੂਤ ਹੋਏਗੀ ਤਾਂ ਸਾਡੀ ਜਿਹੜੀ ਇਕੋਨਮੀ ਹੈ, ਅਰਥ ਵਿਵਸਥਾ ਹੈ, ਉਹ ਆਪਣੇ ਆਪ 'ਚ ਹੀ ਮਜ਼ਬੂਤ ਹੋਏਗੀ, ਉਹ ਇੱਕ ਪੂਰੀ ਦੀ ਪੂਰੀ ਇੱਕ ਫਾਰਮਲ ਇਕੋਨਮੀ ਦੀ ਸ਼ੇਪ ਲੈ ਲਏਗੀ। ਜੀ
1: ਤੇ ਉਹ ਬਹੁਤ ਵੱਡਾ ਇੱਕ ਜਿਹੜਾ ਸਰਕਾਰ ਵੱਲੋਂ ਇਨੀਸ਼ੀਏਟਿਵ ਲਿੱਤਾ ਸੀਗਾ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਤਾਂ ਕਿ ਇਹਦੇ 'ਤੇ ਕੋਈ ਟੈਕਸ ਨਾ ਲਾਇਆ ਜਾਵੇ, ਤਾਂ ਕਿ ਆਮ ਜਨਤਾ ਇਹਦਾ ਭਰਪੂਰ ਯੂਜ਼ ਕਰ ਸਕੇ ਔਰ ਇਹਨੂੰ ਕੈਸ਼ਲੈਸ ਹੋਵੇ। ਅਤੇ ਦੂਸਰਾ 5G ਨੈਟਵਰਕ ਜਿਹੜਾ ਹੈ, ਜਿਵੇਂ ਬ੍ਰੌਡਬੈਂਡ ਰੂਰਲ ਏਰੀਆ ਦੇ ਵਿੱਚ ਕਨੈਕਟੀਵਿਟੀ ਪੂਰੀ ਹੋਵੇ, ਅਤੇ ਬਾਕੀ ਆਪਾਂ ਇਹਨੂੰ ਹੋਰ ਅੱਗੇ ਕਰਨ ਲਈ ਡਿਜੀਟਲ ਲਿਟਰੇਸੀ ਪ੍ਰੋਗਰਾਮਸ ਵੀ ਕਰ ਸਕਦੇ ਹਾਂ, ਲੋਕਾਂ ਨੂੰ ਅਵੇਅਰ ਕਰਾ ਸਕਦੇ ਹਾਂ ਇਸ ਚੀਜ਼ ਲਈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਹਦਾ ਫਾਇਦਾ ਚੱਕ ਸਕਣ। ਇੱਕ ਹੋਰ ਚੀਜ਼ ਮੈਂ ਇੱਥੇ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਵੇਂ ਛੋਟੇ ਸਟਾਰਟਅਪ ਹੈ, ਅੱਜ ਕੱਲ੍ਹ ਐਂਟਰਪ੍ਰੀਨਰਸ਼ਿਪ ਹੈ, ਇਹਨਾਂ ਨੂੰ ਵੀ ਪੂਰੀ ਭਰਪੂਰ ਸਹਿਯੋਗ ਸਪੋਰਟ ਕਰਨੀ ਜ਼ਰੂਰੀ ਹੈ, ਤਾਂ ਕਿ ਜਿਹੜੇ ਛੋਟੇ ਹੁਣ, ਪਹਿਲਾਂ ਇਹ ਅਸੀਂ ਦੇਖਦੇ ਹੁੰਦੇ ਸੀ ਬਾਹਰਲੇ ਮੁਲਕਾਂ ਵਿੱਚ ਅੱਜ ਤੋਂ 20 ਸਾਲ ਪਹਿਲਾਂ, ਕਿ ਉੱਥੇ ਇੱਕ ਇਹ ਕਰੀਕੁਲਮ ਹੁੰਦਾ ਸੀ ਉਹਨਾਂ ਦੇ ਪੜ੍ਹਾਈ ਦਾ, ਐਜੂਕੇਸ਼ਨ ਵੱਲ, ਕਿ ਜਿਹੜੇ ਬੱਚੇ ਹੈ ਉਹਨਾਂ ਨੂੰ 16 ਸਾਲ 17 ਸਾਲ ਤੋਂ ਬਾਅਦ ਆਪਣੇ ਆਪ ਹੀ ਛੋਟੀ ਮੋਟੀ ਜੋਬਸ ਕਰਕੇ, ਪਾਰਟ ਟਾਈਮ ਜੋਬ ਕਰਕੇ ਆਪਣੀ ਫੀਸਾਂ ਕੱਢਣੀਆਂ ਪੈਂਦੀਆਂ ਸੀ। ਅਤੇ ਇੱਥੇ ਵੀ ਆਪਾਂ ਹੁਣ ਦੇਖ ਸਕਦੇ ਹਾਂ ਆਪਣੇ ਦੇਸ਼ ਵਿੱਚ ਵੀ ਇਹੋ ਜਿਹੇ ਕਿੰਨੇ ਐਸੇ ਛੋਟੇ ਛੋਟੇ ਪਾਰਟ ਟਾਈਮ ਜੋਬਸ ਹੈ ਜਿੱਥੇ ਕਿੰਨਾ ਜ਼ਿਆਦਾ ਇਸ ਚੀਜ਼ ਦਾ ਅੱਗੇ ਇਹ ਸਿਸਟਮ ਵੱਧ ਰਿਹਾ ਹੈ।
0: ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਿਛਲੇ 12 ਸਾਲ 'ਚ ਭਾਰਤ ਵਿੱਚ ਬਦਲੀਆਂ ਨੇ। ਖਾਸ ਤੌਰ 'ਤੇ ਅਸੀਂ ਅਗਰ ਤਕਨੀਕ ਦੇ ਪੱਧਰ 'ਤੇ ਦੇਖੀਏ, ਡਿਜੀਟਲ ਇੰਡੀਆ ਜਿਹੜਾ ਮਿਸ਼ਨ ਭਾਰਤ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਸੀ, ਅਤੇ ਉਹਨੂੰ ਪਹਿਲਾਂ ਅਸੀਂ UPI ਦੀ ਗੱਲ ਕੀਤੀ, ਅਤੇ ਉਸ ਤੋਂ ਇਲਾਵਾ ਵੀ ਪਹਿਲਾਂ 4G ਟੈਕਨੋਲੋਜੀ ਆਈ, ਹੁਣ ਅਸੀਂ 5G ਵੱਲ ਵੱਧ ਰਹੇ ਹਾਂ। ਕਾਫੀ ਸਾਰੇ ਭਾਰਤ ਦੇ ਸ਼ਹਿਰਾਂ ਦੇ ਵਿੱਚ 5G ਟੈਕਨੋਲੋਜੀ ਆਲਰੇਡੀ ਆ ਗਈ ਹੈ। ਇੰਟਰਨੈਟ ਆਲਮੋਸਟ ਮੈਨੂੰ ਲੱਗਦਾ ਲਗਭਗ 90-95% ਭਾਰਤ ਦੇ ਵਿੱਚ ਪਹੁੰਚ ਗਿਆ ਇੰਟਰਨੈਟ। ਅਤੇ ਇਸ ਦੇ ਬਾਰੇ ਹਰਮੋਹਨ ਜੀ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਭਾਰਤ ਦੀ ਸਰਕਾਰ ਦੀ ਪਿਛਲੇ 12 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ, ਖਾਸ ਤੌਰ 'ਤੇ ਤਕਨੀਕੀ ਪੱਧਰ 'ਤੇ, ਕੰਪਿਊਟਰਾਈਜੇਸ਼ਨ ਨੂੰ ਲੈ ਕੇ, ਅਤੇ ਖਾਸ ਤੌਰ 'ਤੇ ਅੱਜ ਦੇ ਹੁਣ AI ਯੁੱਗ ਦੇ ਵਿੱਚ ਵੀ
2: ਬਿਲਕੁਲ
0: ਸਰਕਾਰ ਪੂਰੀ ਸਰਗਰਮ ਹੈ। ਅਸੀਂ ਫਰਵਰੀ ਦੇ ਮਹੀਨੇ ਵਿੱਚ ਗਲੋਬਲ AI ਸਮਿਟ ਵੀ ਹੋਸਟ ਕੀਤੀ, ਤਾਂ ਅਸੀਂ ਨਾ ਸਿਰਫ ਐਗਜਿਸਟਿੰਗ ਟੈਕਨੋਲੋਜੀ ਜਿਹੜੀਆਂ ਇੰਟਰਨੈਟ ਵਰਗੀਆਂ ਜਾਂ ਕੰਪਿਊਟਰ ਵਰਗੀਆਂ ਡਿਜੀਟਲ ਟੈਕਨੋਲੋਜੀ ਉੱਥੇ ਧਿਆਨ ਦੇ ਰਹੇ ਹਾਂ, ਪਰ ਅਸੀਂ ਜਿਹੜੀ ਭਵਿੱਖ ਦੀ ਟੈਕਨੋਲੋਜੀਜ਼ ਹੈ AI ਵਰਗੀਆਂ,
2: ਬਿਲਕੁਲ
0: ਉਹਨਾਂ 'ਤੇ ਵੀ ਅਸੀਂ ਧਿਆਨ ਦੇ ਰਹੇ ਹਾਂ।
2: ਬਿਲਕੁਲ ਜੀ, ਹੁਣ ਜਿਵੇਂ ਮੈਮ ਸ਼ਵੇਤਾ ਨੇ ਗੱਲ ਕੀਤੀ UPI ਦੀ ਡਿਜੀਟਲ ਇੰਡੀਆ ਮਿਸ਼ਨ ਦੇ ਵਿੱਚ, ਇਸ ਦੇ ਵਿੱਚ ਹੈਲਥ ਸੈਕਟਰ ਅਤੇ ਐਜੂਕੇਸ਼ਨ ਸੈਕਟਰ ਨੂੰ ਵੀ ਬਹੁਤ ਉਭਾਰ ਕੇ ਆਪਣੀ ਭਾਰਤ ਸਰਕਾਰ ਸਾਹਮਣੇ ਲੈ ਕੇ ਆਈ ਹੈ, ਅਤੇ ਸਟੂਡੈਂਟਸ ਆਪਣੀ ਐਨਰੋਲਮੈਂਟ ਔਨਲਾਈਨ ਕੋਰਸ ਦੇ ਵਿੱਚ ਕਰ ਰਹੇ ਨੇ, ਉੱਥੋਂ ਹੀ ਆਪਣੀ ਸਾਰੀ ਐਜੂਕੇਸ਼ਨ ਲੈ ਰਹੇ ਨੇ। ਹੈਲਥ ਕੇਅਰ ਦੇ ਵਿੱਚ ਜੇ ਆਪਾਂ ਗੱਲ ਕਰੀਏ, ਘਰ ਬੈਠੇ ਹੀ ਅਸੀਂ ਡਾਕਟਰਸ ਦੇ ਨਾਲ ਔਨਲਾਈਨ ਆਪਣੀ ਕੋਈ ਵੀ ਸਮੱਸਿਆ ਹੈ ਉਸ ਨੂੰ ਸਲਾਹ ਕਰ ਸਕਦੇ ਹਾਂ, ਅਤੇ ਉੱਥੋਂ ਆਪਣਾ ਟ੍ਰੀਟਮੈਂਟ ਜਿਹੜਾ ਹੈ ਉਹ ਕਰਵਾ ਸਕਦੇ ਹਾਂ। ਅਤੇ ਹੁਣ ਜਿਵੇਂ ਤੁਸੀਂ ਗੱਲ ਕੀਤੀ AI ਦੀ, ਭਾਰਤ ਸਰਕਾਰ AI ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਇਨੀਸ਼ੀਏਟਿਵਸ ਲੈ ਰਹੀ ਹੈ, ਅਤੇ ਇਸ ਦੇ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਤਸਾਹਿਤ ਕਰ ਰਹੀ ਹੈ, ਅਤੇ ਉਹਨਾਂ ਨੂੰ ਫੰਡਿੰਗ ਵੀ ਕਰ ਰਹੀ ਹੈ ਕਿ ਤੁਸੀਂ AI ਦੇ ਵਿੱਚ ਆਪਣਾ ਯੋਗਦਾਨ ਪਾਓ, ਅਤੇ ਜੋ ਵੀ ਬੈਸਟ ਹੋਏਗਾ ਭਾਰਤ ਸਰਕਾਰ ਉਸ ਨੂੰ ਇੰਪਲੀਮੈਂਟ ਡੈਫੀਨੇਟਲੀ ਕਰੇਗੀ।
0: ਖਾਸ ਤੌਰ 'ਤੇ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਸਟਾਰਟਅਪ ਦੀ,
2: ਜੀ
0: ਅਸੀਂ ਡਿਸਕਸ਼ਨ 'ਚ ਵਿਚਾਰ ਚਰਚਾ 'ਚ ਜ਼ਿਕਰ ਕੀਤਾ ਕਿ ਸਟਾਰਟਅਪ ਕਲਚਰ ਨੂੰ ਵੀ ਬੂਸਟ ਕੀਤਾ ਜਾ ਰਿਹਾ, ਅਤੇ ਇਹ ਬੜਾ ਅਹਿਮ ਹੋ ਜਾਂਦਾ ਮੈਨੂੰ ਲੱਗਦਾ ਕਿ ਖਾਸ ਤੌਰ 'ਤੇ ਭਾਰਤ ਵਰਗੇ ਦੇਸ਼ ਦੇ ਵਿੱਚ, ਕਿ ਜਿੱਥੇ ਅਸੀਂ ਹਲੇ ਥੋੜ੍ਹਾ ਮੈਨੂਫੈਕਚਰਿੰਗ ਦੇ ਲੈਵਲ 'ਤੇ, ਮੈਨੂਫੈਕਚਰਿੰਗ ਸੈਕਟਰ 'ਤੇ ਹਲੇ ਉਸ ਤਰੀਕੇ ਨਾਲ ਅਸੀਂ ਧਿਆਨ ਨਹੀਂ ਦੇ ਪਾ ਰਹੇ, ਅਸੀਂ ਹੋ ਸਕਦਾ ਕਿ ਅਗਰ ਭਾਰਤ ਦੇ ਵਿੱਚ ਬਹੁਤ ਵਧੀਆ ਸਟਾਰਟਅਪਸ ਉਭਰ ਆਉਣ, ਬਹੁਤ ਵਧੀਆ ਕੰਪਨੀਆਂ ਸਾਡੇ ਭਾਰਤ ਦੇ ਖੁਦ ਨੌਜਵਾਨ ਅਗਰ ਉਹਨਾਂ ਕੰਪਨੀਆਂ ਨੂੰ ਸ਼ੁਰੂ ਕਰਨ, ਤਾਂ ਹੋ ਸਕਦਾ ਕਿ ਭਵਿੱਖ ਵਿੱਚ ਜਾ ਕੇ ਦੇਸ਼ ਵਿਦੇਸ਼ ਦੇ ਵਿੱਚ ਸਾਡੀ ਕੰਪਨੀਆਂ ਦਾ ਨਾਮ ਉਸ ਤਰੀਕੇ ਨਾਲ ਹੋਏ, ਅਤੇ ਭਾਰਤ ਇੱਕ ਮੈਨੂਫੈਕਚਰਿੰਗ ਹੱਬ ਦੀ ਤਰ੍ਹਾਂ ਉਭਰੇ।
2: ਬਿਲਕੁਲ ਉਭਰੇਗਾ ਜੀ, ਉਭਰ ਰਿਹਾ ਹੈ, ਅਤੇ ਭਾਰਤ ਦਾ ਜਿਹੜਾ ਯੰਗਸਟਰਸ ਦਾ ਬ੍ਰੇਨ ਹੈ ਉਹ ਪੂਰੇ ਵਰਲਡ ਦੇ ਵਿੱਚ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ। ਜੇ ਆਪਾਂ ਗੱਲ ਕਰੀਏ ਅਮੈਰੀਕਾ ਦੀ, ਉੱਥੇ ਵੀ ਜਿੰਨੇ ਵੀ ਟੌਪ ਪ੍ਰੋਫੈਸ਼ਨਲਸ ਹੈ, IT ਪ੍ਰੋਫੈਸ਼ਨਲਸ, ਉਹ ਸਾਰੇ ਦੇ ਸਾਰੇ ਭਾਰਤ ਤੋਂ ਹੀ ਐਜੂਕੇਸ਼ਨ ਲੈ ਕੇ ਉੱਥੇ ਗਏ ਹੋਏ ਨੇ। ਜੇ ਉੱਥੇ ਜਾ ਕੇ ਕੰਮ ਕਰ ਸਕਦੇ ਨੇ ਤਾਂ ਬਹੁਤ ਸਾਰੇ ਇੰਡੀਅਨਸ ਆਪਣੇ ਯੰਗਸਟਰਸ ਇੱਥੇ ਇੰਡੀਆ ਦੇ ਵਿੱਚ ਨੇ ਜਿਹੜੇ ਕਿ ਆਪਣੇ ਐਂਟਰਪ੍ਰੀਨਿਓਰ ਬਣ ਰਹੇ ਨੇ, ਆਪਣੇ ਸਟਾਰਟਅਪ ਸ਼ੁਰੂ ਕਰ ਰਹੇ ਨੇ, ਅਤੇ ਭਾਰਤ ਸਰਕਾਰ ਉਹਨਾਂ ਨੂੰ ਪੂਰਾ ਬੈਕਅਪ ਦੇ ਰਹੀ ਹੈ ਕਿ ਤੁਸੀਂ ਆਪਣਾ ਸਟਾਰਟਅਪ ਸ਼ੁਰੂ ਕਰੋ, ਅਤੇ ਸਰਕਾਰ ਉਹਨਾਂ ਨੂੰ ਹਰ ਤਰ੍ਹਾਂ ਨਾਲ ਫਾਈਨੈਂਸ਼ੀਅਲੀ ਹੈਲਪ ਕਰ ਰਹੀ ਹੈ।
3: ਜਿਵੇਂ ਤਾਂ ਡਿਫੈਂਸ ਸੈਕਟਰ 'ਚ ਵੀ ਕਾਫੀ ਸਟਾਰਟਅਪ ਆਏ ਨੇ, ਇੰਡੀਅਨ ਗੌਰਮੈਂਟ ਕੀ ਸਕੀਮ ਹੈਗੀ IDEX ਕੇ ਅੰਡਰ, ਤੋ ਕਾਫੀ IIT ਸਟੂਡੈਂਟਸ ਨੇ ਉਹਨੇ AI ਇਨੇਬਲਡ ਟੈਕਨੋਲੋਜੀ, ਸਾਈਬਰ ਫੈਸਿਲਿਟੀ, ਡਰੋਨ ਟੈਕਨੋਲੋਜੀ, ਸਵਿਮ ਟੈਕਨੋਲੋਜੀ ਔਰ ਸਰਵੀਲੈਂਸ ਕੈਮਰਾਜ, ਕਾਫੀ ਟੈਕਨੋਲੋਜੀ ਕੇ ਸਟਾਰਟਅਪ ਆਏ ਨੇ, ਅਤੇ ਗੌਰਮੈਂਟ ਉਹਨਾਂ ਨੂੰ ਬੜੀ ਹੈਲਪ ਕੀਤੀ ਹੈ, ਉਹਨਾਂ ਨੇ ਪੈਸਾ ਦੇ ਰਹੀ ਹੈ, ਉਨਕੀ ਟੈਸਟਿੰਗ ਕਰ ਰਹੀ ਹੈ। ਤੋ ਡਿਫੈਂਸ ਸੈਕਟਰ ਮੇਂ काफ़ी

0: ਸੈਟਅਪ ਮਤਲਬ ਸਟਾਰਟਅਪ ਸਟਾਰਟ ਕੀਤੇ ਹਨ ਲੋਕਾਂ ਨੇ, ਔਰ ਉਹਨਾਂ ਨੇ ਪ੍ਰੋਡਕਸ਼ਨ ਵੀ ਸਟਾਰਟ ਕੀਤੇ DRDO ਨਾਲ ਮਿਲ ਕੇ, ਥਰੂ PP ਮਾਡਲਸ ਔਰ ਥਰੂ ਗੌਰਮੈਂਟ ਟੂ ਗੌਰਮੈਂਟ ਔਰ ਅਦਰ ਫਰਮ ਟੂ ਫਰਮ।
1: ਭਾਰਤ ਸਰਕਾਰ ਵੱਲੋਂ ਬੀਤੇ ਕੁਝ ਸਾਲਾਂ ਦੇ ਵਿੱਚ ਡਿਫੈਂਸ ਸੈਕਟਰ ਅਤੇ ਖਾਸ ਤੌਰ 'ਤੇ ਜਿਹੜਾ ਪੁਲਾੜ ਦਾ ਖੇਤਰ ਹੈ, ਸਪੇਸ ਐਕਸਪਲੋਰੇਸ਼ਨ, ਉਹਦੇ ਵਿੱਚ ਵੀ ਪ੍ਰਾਈਵੇਟ ਪਲੇਅਰਸ ਦੇ ਲਈ, ਨਿੱਜੀ ਪਲੇਅਰਸ ਦੇ ਲਈ ਰਸਤਾ ਖੋਲ੍ਹ ਦਿੱਤਾ ਗਿਆ।
0: ਹੁਣ ਡਿਫੈਂਸ ਸੈਕਟਰ 'ਚ ਤਿੰਨ ਚਾਰ ਤਰ੍ਹਾਂ ਕਿ ਟੈਕਨੋਲੋਜੀ ਟ੍ਰਾਂਸਫਰ ਹੋ ਰਹੀ ਹੈ, ਗੌਰਮੈਂਟ ਟੂ ਗੌਰਮੈਂਟ ਟੈਕਨੋਲੋਜੀ ਟ੍ਰਾਂਸਫਰ ਹੋ ਰਹੀ ਹੈ ਇੱਥੇ, ਅਦਰ ਵਨ ਮਲਟੀਨੈਸ਼ਨਲ ਕੰਪਨੀ ਟੂ ਮਲਟੀਨੈਸ਼ਨਲ ਕੰਪਨੀ। ਅਵਰ ਸਾਡਾ ਨਾ ਡਿਫੈਂਸ ਪ੍ਰੋਡਕਸ਼ਨਸ ਨਾ ਬੜੇ ਲੰਬੇ ਟਾਈਮ ਤੱਕ ਕੋਈ ਲੰਬੇ ਟਾਈਮ ਤੱਕ ਜ਼ਿਆਦਾ ਠੀਕ ਨਹੀਂ ਚੱਲ ਰਿਹਾ ਸੀਗਾ, ਤਾਂ ਇਹਨਾਂ ਨੇ ਜੋ 49% ਸ਼ੇਅਰ ਥਾ ਉਹ ਬੜਾ ਕੇ 75% ਤੱਕ ਕਰਤਾ ਹੁਣ। ਤੋ ਕਾਫੀ ਕੰਪਨੀ ਆ ਕੇ ਇਹਨਾਂ ਨੇ ਆਪਣਾ ਇੱਧਰ ਫੋਰਨ ਡਾਇਰੈਕਟ ਇਨਵੈਸਟਮੈਂਟ ਡਿਫੈਂਸ ਸੈਕਟਰ 'ਤੇ ਲਗਾਇਆ, ਅਤੇ ਇੰਡੀਅਨ ਜਿਸਨੇ ਡਿਫੈਂਸ ਸੈਕਟਰ ਇੰਡੀਅਨ ਆਰਮੀ ਨੇ ਉਹਨਾਂ ਕੇ ਵੈਪਨਸ ਮੇਂ ਇੰਟਰਸਟ ਵੀ ਦਿਖਾਇਆ ਅਤੇ ਪਰਚੇਜ ਵੀ ਕੀਤੇ ਕਾਫੀ। ਤੋ ਦੋਨੋਂ ਸਾਈਡ ਮੇਂ ਸਪੇਸ ਟੈਕਨੋਲੋਜੀ ਮੇਂ ਵੀ ਇਹਨੇ ਅੰਤਰਿਕਸ਼ ਟੈਕਨੋਲੋਜੀ ਪੇਸ਼ ਕੀਤੀ, ਜਿਸ ਤੇ ਮਾਰਕੀਟ ਇਹਨਾਂ ਨੇ ਓਪਨ ਮਾਰਕੀਟ ਖੋਲ੍ਹੀ, ਓਪਨ ਮਾਰਕੀਟ ਫੋਰ ਵਰਲਡ ਖੋਲ੍ਹੀ ਕੇ ਐਕਸਪਲੋਰੇਸ਼ਨ ਵਾਸਤੇ। ਤੋ ਡਿਫਰੈਂਟ ਡਿਫਰੈਂਟ ਸੈਕਟਰ ਮੇਂ, ਬੋਰਡਰ ਸਿਕਿਉਰਿਟੀ ਕੇ ਸੈਕਟਰ ਮੇਂ ਇਹਨਾਂ ਨੇ ਡਿਫਰੈਂਟ ਡਿਫਰੈਂਟ ਸਰਵੇਲੈਂਸ ਕੈਮਰੇ ਲਗਾਏ, ਜਾਂ ਡਿਫਰੈਂਟ ਕਾਫੀ ਪ੍ਰਾਈਵੇਟ ਪਾਰਟਨਰਸ਼ਿਪ ਆਈ ਹੈ, ਤਿੰਨ ਚਾਰ ਟਾਈਪਸ ਕੇ ਪ੍ਰਾਈਵੇਟ ਪਾਰਟਨਰਸ਼ਿਪ ਦੇਖ ਰਹੇ। ਤੋ PP ਟੇਕ ਕੇ ਥਰੂ ਕਰ ਰਹੇ ਹਾਂ, ਟੈਕਨੋਲੋਜੀ ਟ੍ਰਾਂਸਫਰ ਕਰ ਰਹੇ ਹਾਂ, ਜਾਂ ਵੈਪਨਸ ਟੈਕਨੋਲੋਜੀ ਗੌਰਮੈਂਟ ਟੂ ਗੌਰਮੈਂਟ ਕਰ ਰਹੇ ਹਾਂ ਥਰੂ DRDO ਕੇ ਥਰੂ ਕਰ ਰਹੇ ਹਾਂ। ਤੋ ਕਾਫੀ ਕੁਛ ਡਿਫੈਂਸ ਸੈਕਟਰ ਮੇਂ ਪ੍ਰਾਈਵੇਟ ਸੈਕਟਰ ਨੇ ਬਹੁਤ ਜ਼ਿਆਦਾ ਮਤਲਬ ਐਕਸਪਲੋਰ ਕਰ ਰਹੇ ਹਾਂ ਡਿਫਰੈਂਟ ਸੈਕਟਰਸ ਮੇਂ।
1: ਮੈਨੂੰ ਯਾਦ ਹੈ ਕਿ ਅੱਜ ਤੋਂ ਤਕਰੀਬਨ 10 ਸਾਲ ਪੁਰਾਣੀ ਗੱਲ ਹੋਣੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਸਰਕਾਰ ਦਾ ਕੰਮ ਹੈ ਕਿ ਮੈਕਸੀਮਮ ਗਵਰਨੈਂਸ ਮਿਨੀਮਮ ਗਵਰਨਮੈਂਟ, ਕਿ ਮਤਲਬ ਜਿਹੜੇ ਵੀ ਖੇਤਰ ਦੇ ਵਿੱਚ ਪ੍ਰਾਈਵੇਟ ਪਲੇਅਰਸ ਨਿੱਜੀ ਪਲੇਅਰਸ ਆ ਕੇ ਕੰਮ ਕਰਨਾ ਚਾਹੁੰਦੇ ਨੇ, ਅਤੇ ਡਿਫੈਂਸ ਅਤੇ ਸਪੇਸ ਐਕਸਪਲੋਰੇਸ਼ਨ ਮੈਨੂੰ ਲੱਗਦਾ ਕਿ ਉਹਦਾ ਇੱਕ ਚੰਗਾ ਉਦਾਹਰਣ ਹੈ ਕਿ ਸਰਕਾਰ ਖੁਦ ਹੁਣ ਇਹ ਸੁਨੇਹਾ ਦੇ ਰਹੀ ਹੈ ਕਿ ਅਗਰ ਤੁਸੀਂ ਰੱਖਿਆ ਦੇ ਖੇਤਰ ਵਿੱਚ ਵੀ ਜਾਂ ਪੁਲਾੜ ਦੇ ਖੇਤਰ ਵਿੱਚ ਵੀ ਆਉਣਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਅਗਰ ਉਸ ਤਰੀਕੇ ਦੀ ਤਕਨੀਕੀ ਨੌਲੇਜ ਹੈ, ਤੁਹਾਡੇ ਕੋਲ ਉਸ ਤਰੀਕੇ ਦਾ ਤਕਨੀਕੀ ਗਿਆਨ ਹੈ, ਤਾਂ ਤੁਸੀਂ ਉਸ ਖੇਤਰ ਵਿੱਚ ਵੀ ਆ ਸਕਦੇ ਹੋ। ਡਾਕਟਰ ਸ਼ਵੇਤਾ, ਜਦੋਂ ਅਸੀਂ ਸਟਾਰਟਅਪਸ ਦੀ ਗੱਲ ਕਰਦੇ ਹਾਂ ਅਤੇ ਔਂਟਰਪ੍ਰੀਨਿਓਰਸ ਦੀ ਗੱਲ ਕਰਦੇ ਹਾਂ, ਅਤੇ ਸਰਕਾਰ ਵੱਲੋਂ ਖਾਸ ਤੌਰ 'ਤੇ ਔਰਤਾਂ ਲਈ ਵੀ, ਮਹਿਲਾਵਾਂ ਨੂੰ ਵੀ ਪ੍ਰੋਤਸਾਹਨ ਦਿੱਤਾ ਗਿਆ ਬੀਤੇ ਕੁਝ ਸਾਲਾਂ ਦੇ ਵਿੱਚ ਕਿ ਔਰਤਾਂ ਵੀ ਅੱਗੇ ਆ ਕੇ ਆਪਣਾ ਕੋਆਪਰੇਟਿਵ, ਆਪਣੇ ਸਟਾਰਟਅਪਸ ਕਰਨ, ਕਿ ਦੇਸ਼ ਦੀ ਤਰੱਕੀ ਦੇ ਵਿੱਚ, ਦੇਸ਼ ਦੇ ਪ੍ਰੋਗਰੈਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।
2: ਬਿਲਕੁਲ ਜੀ, ਬਿਲਕੁਲ। ਹੁਣ ਜੇ ਮੈਂ ਗੱਲ ਕਰਾਂ, ਸਰਕਾਰ ਵੱਲੋਂ ਇੱਕ ਹੋਰ ਯੋਜਨਾ ਚਲਾਈ ਗਈ ਮੇਕ ਇਨ ਇੰਡੀਆ, ਜਿਹੜੀ ਇਹਦੇ 'ਚ ਅਹਿਮ ਭੂਮਿਕਾ ਹੈ ਇਹਦੀ। ਕਿੰਨੇ ਐਸੇ ਛੋਟੇ ਛੋਟੇ ਸਟਾਰਟਅਪ ਹੈ, ਅੰਟਰਪ੍ਰੀਨਿਓਰ, ਅਤੇ ਕਿੰਨੇ ਲੋਕ ਉਸ ਚੀਜ਼ 'ਚ ਬਹੁਤ ਤਰੱਕੀ ਕਰ ਰਹੇ ਨੇ, ਚਾਹੇ ਉਹ IT ਦੇ ਵਿੱਚ ਲਾ ਲਓ, ਚਾਹੇ ਉਹ ਕਿਸੇ ਕੋਸਮੈਟਿਕ ਦੇ ਵਿੱਚ ਲਾ ਲਓ, ਕਿਸੇ ਵੀ ਤਰ੍ਹਾਂ ਦੇ ਉਦਾਹਰਣ, ਕਿੰਨੇ ਹੀ ਉਦਾਹਰਣ ਨੇ ਇਹੋ ਜਿਹੇ ਜਿੱਥੇ ਔਰਤਾਂ ਇਸ ਖੇਤਰ ਵਿੱਚ ਬਹੁਤ ਅੱਗੇ ਵੱਧ ਰਹੀਆਂ ਨੇ।
1: ਜੀ ਬਿਲਕੁਲ, ਬਹੁਤ ਸਾਰੇ ਉਦਾਹਰਣ ਤਾਂ ਸਾਨੂੰ, ਮੈਨੂੰ ਲੱਗਦਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਹੀ ਆਪਣੀ ਮਨ ਕੀ ਬਾਤ 'ਚ ਦੇ ਦਿੰਦੇ ਨੇ, ਅਤੇ ਬੜੇ ਸਾਰੇ ਉਦਾਹਰਣ ਸਾਨੂੰ ਜਦੋਂ ਕੋਵਿਡ ਦਾ ਦੌਰ ਸੀ ਉਸ ਵੇਲੇ ਵੀ ਦੇਖਣ ਨੂੰ ਮਿਲੇ ਕਿ ਕਿਸ ਤਰ੍ਹਾਂ ਸਰਕਾਰ ਨੇ ਵੀ ਅਤੇ ਦੇਸ਼ ਵਾਸੀਆਂ ਨੇ ਵੀ ਕਿਸ ਤਰੀਕੇ ਨਾਲ ਸਰਕਾਰ ਦੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਮੰਨ ਕੇ ਅਸੀਂ ਇਸ ਚੀਜ਼ ਨੂੰ ਸੁਨਿਸ਼ਚਿਤ ਕੀਤਾ ਕਿ ਕਰੋਨਾ ਵਰਗੀ ਮਹਾਂਮਾਰੀ ਦੇ ਵਿੱਚ ਵੀ ਸਾਡਾ ਦੇਸ਼ ਚੰਗੀ ਤਰ੍ਹਾਂ ਉਭਰੇ ਅਤੇ ਉੱਥੇ ਵੀ ਸਾਨੂੰ ਜ਼ਿਆਦਾ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਏ। ਡਾਕਟਰ ਹਰਮੋਹਨ ਜੀ, ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਭਾਰਤ ਦੀ ਛਵੀ ਦੀ, ਬੀਤੇ 12 ਸਾਲਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਦੁਨੀਆ ਭਰ ਦੇ ਵਿੱਚ, ਵਿਸ਼ਵ ਭਰ ਦੇ ਵਿੱਚ ਭਾਰਤ ਦੀ ਛਵੀ ਕਿਸ ਤਰੀਕੇ ਦੀ ਹੋਈ ਹੈ, ਕਿਸ ਤਰੀਕੇ ਦਾ ਬਦਲਾਵ, ਕਿਸ ਤਰੀਕੇ ਦਾ ਪੋਜ਼ਿਟਿਵ ਸਕਾਰਾਤਮਕ ਚੇਂਜ ਆਇਆ
3: 12 ਸਾਲਾਂ ਦੇ ਵਿੱਚ? ਜੋ ਇਹ ਸਰਕਾਰ ਨੇ ਕਰ ਦਿਖਾਇਆ ਹੈ, ਮੈਨੂੰ ਲੱਗਦਾ ਕਿ ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਡਿਜੀਟਲ ਇੰਡੀਆ ਦੀ ਗੱਲ ਕਰੀਏ, ਏਅਰ ਸਪੇਸ ਦੀ ਗੱਲ ਕਰੀਏ, ਅੰਤਰਿਕਸ਼ ਦੀ ਗੱਲ ਕਰੀਏ, ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਖੇਤਰ ਇਹੋ ਜਿਹਾ ਹੈ ਜਿੱਥੇ ਕਿ ਭਾਰਤ ਸਰਕਾਰ ਨੇ ਕੋਈ ਅਨਟੱਚਡ ਏਰੀਆ ਛੱਡਿਆ ਹੋਵੇ। ਅਤੇ ਹੁਣ ਬਾਹਰਲੇ ਜਿੰਨੇ ਵੀ ਕੰਟਰੀਜ਼ ਨੇ ਉਹ ਇੰਡੀਆ ਤੋਂ ਹੈਲਪ ਲੈਂਦੇ ਨੇ, ਹੁਣ ਕਿਸੇ ਵੀ ਫੀਲਡ ਦੀ ਗੱਲ ਹੋਵੇ ਤਾਂ ਇੰਡੀਆ ਵੱਲ ਉਹ ਜ਼ਰੂਰ ਦੇਖਦੇ ਨੇ। ਅਤੇ ਭਾਰਤ ਸਰਕਾਰ, ਸਾਡੇ ਪ੍ਰਧਾਨ ਮੰਤਰੀ ਜੀ ਨੇ ਇੰਡੀਆ ਦੀ ਛਵੀ ਪੂਰੇ ਵਰਲਡ ਦੇ ਵਿੱਚ ਇੱਕ ਬਹੁਤ ਹੀ ਉੱਚੇ ਸਤਰ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜੀ ਕਾਮਯਾਬ ਵੀ ਹੋਏ ਨੇ।
1: ਜੀ ਬਿਲਕੁਲ, ਜਦੋਂ ਜਦੋਂ ਪ੍ਰਧਾਨ ਮੰਤਰੀ ਜੀ ਬਾਹਰ ਜਾਂਦੇ ਨੇ ਅਤੇ ਸਾਨੂੰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਬਾਹਰਲੇ ਦੇਸ਼ਾਂ ਦੇ ਲੀਡਰ ਨੇ ਉਹ ਬੜੇ ਚਾਅ ਨਾਲ, ਬੜੇ ਰੀਝ ਨਾਲ ਪ੍ਰਧਾਨ ਮੰਤਰੀ ਨੂੰ ਮਿਲਦੇ ਨੇ ਅਤੇ ਸਾਡੀ ਗੱਲ ਸੁਣੀ ਜਾਂਦੀ ਹੈ। ਅਤੇ ਪ੍ਰਧਾਨ ਮੰਤਰੀ ਦੀ ਮੈਨੂੰ ਲੱਗਦਾ ਇੱਕ ਖਾਸੀਅਤ ਹੈ ਕਿ ਬੜੇ ਦੋਸਤਾਨਾ ਸੰਬੰਧ ਉਹ ਨਿੱਜੀ ਪੱਧਰ 'ਤੇ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਨੇ।
3: ਅਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਕੱਲੇ ਸਾਡੇ ਪ੍ਰਧਾਨ ਮੰਤਰੀ ਜੀ ਉੱਧਰ ਨਹੀਂ ਜਾਂਦੇ, ਅਲੱਗ ਅਲੱਗ ਕੰਟਰੀਜ਼ ਦੇ ਪ੍ਰਾਈਮ ਮਿਨਿਸਟਰਸ, ਪ੍ਰੈਜ਼ੀਡੈਂਟਸ ਆਪਣੇ ਕੰਟਰੀ ਦੇ ਵਿੱਚ ਵਿਜ਼ਿਟ ਕਰਦੇ ਨੇ, ਅਤੇ ਉਹ ਬਹੁਤ ਹੀ ਇੱਕ ਅੱਛਾ ਮਾਹੌਲ ਬਣਦਾ ਕੰਟਰੀ ਦੇ ਵਿੱਚ, ਜਿਹੜੇ ਰਿਲੇਸ਼ਨਸ ਡਿਵੈਲਪ ਹੁੰਦੇ ਨੇ ਤਾਂ ਉਸ ਦੀ ਤਾਂ ਗੱਲ ਹੀ ਕੁਛ ਹੋਰ ਹੁੰਦੀ ਹੈ।
1: ਬੀਤੇ 12 ਸਾਲਾਂ

0: ਦੇ ਵਿੱਚ ਤੁਸੀਂ ਭਾਰਤ ਦੀ ਜਿਹੜੀ ਇੰਟਰਨਲ ਤੇ ਐਕਸਟਰਨਲ ਸਿਕਿਉਰਿਟੀ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿਸ ਤਰੀਕੇ ਦੇ ਬਦਲਾਅ ਆਏ ਨੇ ਕਿ ਸਾਡੀ ਜਿਹੜੀ ਵਿਸ਼ਵ ਦੇ ਵਿੱਚ ਭੂਮਿਕਾ ਹੈ ਜਾਂ ਜਿਹੜੀ ਸਾਡੀ ਸਟੈਂਡਿੰਗ ਹੈ ਵਰਲਡ ਦੇ ਵਿੱਚ ਉਸ 'ਚ ਕਿਸ ਤਰੀਕੇ ਦਾ ਬਦਲਾਅ ਆਇਆ?
1: ਦੇਖੋ ਸਰ, ਡਿਵੈਲਪਮੈਂਟ ਵਾਸਤੇ ਪੀਸ ਬੜੀ ਜ਼ਰੂਰੀ ਹੈ। ਇੰਟਰਨਲ ਸਿਕਿਉਰਿਟੀ ਸੇ ਕੰਸਰਨ ਜਿੰਨਾ ਵੀ ਹੈ, ਇੰਟਰਨਲ ਸਿਕਿਉਰਿਟੀ ਮੇਂ ਜਿਤਨਾ ਟੈਰਿਜ਼ਮ ਕਾ ਕਨਸੈਪਟ ਹੈ, ਆਬ ਮੋਸਟ ਆਫ ਦਾ ਇੰਡੀਆ ਮੇਂ ਨਕਸਲਿਜ਼ਮ ਥਾ। ਏਕ ਟਾਈਮ ਥਾ ਕਿ ਬਹੁਤ ਸਟੇਟ ਇੰਡੀਆ ਕੇ ਅੰਡਰ ਐਡਮਿਨਿਸਟ੍ਰੇਸ਼ਨ ਮੇਂ ਥੀ ਨਹੀਂ। ਉਸ ਤੋਂ ਬਾਅਦ ਕੀ ਹੋਇਆ ਕਿ ਧੀਰੇ ਧੀਰੇ ਨਕਸਲਿਜ਼ਮ ਆਲਮੋਸਟ ਖਤਮ ਹੋ ਗਿਆ, ਟੈਰਿਜ਼ਮ ਮੋਸਟਲੀ ਕੰਟਰੀ ਦਾ ਖਤਮ ਹੋ ਗਿਆ, ਕੋਨਫਲਿਕਟ ਕਮਿਊਨਲ ਵਾਇਲੈਂਸ ਮੋਸਟਲੀ ਆਲਮੋਸਟ ਖਤਮ ਹੀ। ਤੋ ਸਾਰਾ ਕੁਝ ਕਰਕੇ ਪੀਸ ਕੇ ਸਾਥ ਡਾਇਰੈਕਟ ਐਫ ਡੀ ਆਈ ਆ, ਉਸ ਕੇ ਤਰਫ ਫੋਰਨ ਡਾਇਰੈਕਟ ਇਨਵੈਸਟਮੈਂਟ ਆਇਆ। ਵਰਲਡ ਨੇ ਦੇਖਿਆ ਕਿ ਇੱਧਰ ਪੀਸ ਪ੍ਰੋਸੈਸ ਜ਼ਿਆਦਾ ਚੱਲ ਗਿਆ, ਤੋ ਕੰਟਰੀਜ਼ ਕਾ ਇੰਟਰੈਕਸ਼ਨ ਜੋ ਆਈ, ਇੰਟਰਨਲ ਸਿਕਿਉਰਿਟੀ, ਬਾਰਡਰ ਸਿਕਿਉਰਿਟੀ ਮੈਨੇਜਮੈਂਟ, ਇਹਨਾਂ ਨੇ ਬੜਾ ਸਿਕਿਉਰਿਟੀ ਮੈਨੇਜ ਕੀਆ, ਕੰਪਰੀਹੈਂਸਿਵ ਸਿਕਿਉਰਿਟੀ ਮੈਨੇਜਮੈਂਟ ਲੈ ਕੇ ਬਾਰਡਰ ਇਲਾਕੇ ਮੇਂ ਐਸੈਸਿਬਿਲਿਟੀ ਬੜ ਗਈ, ਚਾਹੇ ਚਾਈਨਾ ਬਾਰਡਰ ਹੋ, ਚਾਹੇ ਪਾਕਿਸਤਾਨ ਕੀ ਬਾਰਡਰ ਹੋ। ਕਿਉਂਕਿ ਪਾਕਿਸਤਾਨ ਔਰ ਚਾਈਨਾ, ਸਾਡੇ ਕੋਲ ਦੋ ਕੰਟਰੀ ਐਸੇ ਜਿਨ੍ਹਾਂ ਕੋਲ ਨਿਊਕਲੀਅਰ ਪਾਵਰ ਹੈ, ਮਿਜ਼ਾਈਲ ਪਾਵਰ ਹੈ, ਦੋਨੋਂ ਬਾਰਡਰ ਸਾਡੇ ਲਾਈਵ ਹੈ, ਉੱਥੇ ਕੋਈ ਨਾ ਕੋਈ ਫਾਇਰਿੰਗ ਹੁੰਦੀ ਰਹੇ, ਕੁਛ ਨਾ ਕੁਛ ਹੈ। ਤੋ ਬਾਰਡਰ ਜੋ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਕੇ ਇੰਟਰਨਲ ਪੀਸ ਲਿਆਉਣ ਵਾਸਤੇ, ਸਾਰਾ ਟੈਰਿਜ਼ਮ ਸੇ ਡਰੱਗ ਸਪਲਾਈ ਰੋਕੀ, ਟੈਰਿਜ਼ਮ ਕੇ ਇਲੀਗਲ ਆਰਮਸ, ਆਰਮਸ ਟ੍ਰੇਡਿੰਗ ਸਪਲਾਈ ਸਾਰੀ ਕੰਟਰੋਲ ਕੀਤੀ, ਨੌਰਥ ਈਸਟ ਕੀ ਸਾਰੀ ਆਰਮਸ ਸਪਲਾਈ, ਡਰੱਗ ਸਪਲਾਈ ਕਰਕੇ ਉਹਨਾਂ ਨਾਲ ਨੈਗੋਸੀਏਟ ਕਰਕੇ, ਕਾਫੀ ਹੱਦ ਤੱਕ ਅਲਗਾਵਾਦੀ ਗਰੁੱਪ ਸੀਗੇ ਨੌਰਥ ਈਸਟ ਕੇ, ਉਹਨਾਂ ਨਾਲ ਵੀ ਸ਼ਾਂਤੀ ਲਗਭਗ ਚੱਲੀ ਰਹੀ, ਇੱਕ ਦੋ ਗਰੁੱਪ ਛੋੜ ਕੇ। ਨਕਸਲਿਜ਼ਮ ਕੀ ਇੱਕ ਬਹੁਤ ਬੜੀ ਸਮੱਸਿਆ ਸੀਗੀ ਇੰਡੀਆ ਕੇ ਸਾਹਮਣੇ, ਔਰ ਇੰਟਰਨਲ ਸਿਕਿਉਰਿਟੀ ਕਾ ਬਹੁਤ ਜ਼ਿਆਦਾ ਥ੍ਰੈਟ ਥਾ। ਤੋ ਨੀਅਰ ਅਬਾਊਟ ਫਿਨਿਸ਼ ਹੋ ਚੁੱਕੀ ਸਾਰੀ ਕੰਟਰੀਜ਼ ਹੈ, ਕੋਈ ਜ਼ਿਆਦਾ ਹੈ ਨਹੀਂ। ਨੈਸ਼ਨਲ ਸਿਕਿਉਰਿਟੀ ਮੇਂ ਇਹਨਾਂ ਨੇ ਐਕਸਪੋਰਟ ਇੰਪੋਰਟ ਕਾ ਕਰਕੇ ਆਪਣਾ ਡਿਵੈਲਪਮੈਂਟ ਕੀਤਾ। ਐਕਸਟਰਨਲ ਜਿਤਨੇ ਐਕਸਟਰਨਲ ਥ੍ਰੈਟ ਸੀਗੇ, ਫਸਟ ਨੇਬਰਹੁੱਡ ਪੋਲਿਸੀ ਲੈ ਕੇ, ਲੁਕਇਸਟ ਪੋਲਿਸੀ ਲੈ ਕੇ, ਤੋ ਡਿਫਰੈਂਟ ਡਿਫਰੈਂਟ ਪੋਲਿਸੀ ਲੈ ਕੇ 2016 ਟੂ ਲੈ ਕੇ 2020 ਤੱਕ ਹਰ ਸਾਲ ਇਹਨਾਂ ਨੇ ਡਿਫਰੈਂਟ ਡਿਫਰੈਂਟ ਟਾਈਪਸ ਕੀ ਪੋਲਿਸੀ ਇਹਨਾਂ ਨੇ ਲਾਗੂ ਕੀਤੀ, ਤਾਂ ਕਿ ਨਈ ਵੈਪਨਰੀ ਆਈ, ਮਿਲਟਰੀ ਕੋ ਸਟਰੈਂਥਨ ਕੀਆ, ਸਾਈਬਰ, ਚਾਹੇ ਸਾਈਬਰ ਹੋ, AI ਹੋ, ਚਾਹੇ ਸਪੇਸ ਹੋ, ਮਿਜ਼ਾਈਲ ਟੈਕਨੋਲੋਜੀ ਹੋ, ਈਵਨ ਦੈਨ ਮੈਰੀਟਾਈਮ ਸਿਕਿਉਰਿਟੀ, ਤਾਂ ਇਹਨਾਂ ਨੇ ਬੜਾ ਕੋਸਟਲ ਗਾਰਡ ਕੀਆ, ਮੈਰੀਟਾਈਮ ਸਿਕਿਉਰਿਟੀ ਮੇਂ ਵਿਕਰਾਂਤ ਬਣਾਇਆ, ਸਕੋਰਪੀਨ ਕਲਾਸ ਕੀ ਸੈਮੈਰੀਨਸ ਇਹਨਾਂ ਨੇ ਖੁਦ ਡਿਵੈਲਪ ਕੀਤੀ ਸੈਲਫ ਲਾਈਨਸ ਮੇਂ। ਤੋ ਆਤਮ ਨਿਰਭਰ ਭਾਰਤ ਕੇ ਥਰੂ ਇਹਨਾਂ ਨੇ ਇੰਟਰਨਲ ਸਿਕਿਉਰਿਟੀ ਔਰ ਐਕਸਟਰਨਲ ਸਿਕਿਉਰਿਟੀ 'ਚ ਕਾਫੀ ਕੁਛ ਗੌਰਮੈਂਟ ਨੇ ਕੀਤਾ, ਤਾਂ ਕਿ ਦੇਸ਼ ਕੀ ਸਟਰੈਂਥ ਰਹੇ। ਓਪਰੇਸ਼ਨ ਸਿੰਦੂਰ ਮੈਂ ਆਪਾਂ ਨੇ ਦੇਖ ਹੀ ਲਿਆ, ਇਸ ਇਜ਼ ਓਪਰੇਸ਼ਨ ਸਟ੍ਰਾਈਕ ਇਹਨਾਂ ਨੇ ਕੀਤੀ
0: ਜੀ
1: ਕੰਟਰੀ ਤੋਂ ਉੱਪਰ, ਤੋ ਇਸ ਇਨਕਾ ਬਹੁਤ ਡਿਵੈਲਪਮੈਂਟ ਕੀਤਾ ਇਹਨਾਂ ਨੇ ਇਸ ਕਰਕੇ।
0: ਜੀ ਬਿਲਕੁਲ, ਅਤੇ ਤੁਸੀਂ ਇੱਕ ਗੱਲ ਦਾ ਜਿਹੜਾ ਜ਼ਿਕਰ ਕੀਤਾ ਨਾ ਕਿ ਆਖਰੀ ਪਿੰਡ ਤੱਕ ਐਕਸੈਸਿਬਿਲਿਟੀ ਜਿਹੜੀ ਹੋਈ ਹੈ ਸੜਕਾਂ ਦੀ ਖਾਸ ਤੌਰ 'ਤੇ, ਅਤੇ ਜਦੋਂ ਹੁਣ ਜਿਹੜੇ ਟੂਰਿਸਟ ਨੇ ਉਹ ਲੇਹ ਲੱਦਾਖ ਦੇ ਏਰੀਆ 'ਚ ਜਾਂਦੇ ਨੇ ਤਾਂ ਅਕਸਰ ਜਦੋਂ ਉੱਥੇ ਜਾ ਕੇ ਗੱਲ ਕਰਦੇ ਨੇ, ਵੀਡੀਓ ਬਣਾਉਂਦੇ ਨੇ ਜਾਂ ਵਾਪਸ ਆ ਕੇ ਸਾਂਝੀ ਕਰਦੇ ਨੇ ਆਪਣੇ ਐਕਸਪੀਰੀਅੰਸ, ਤਾਂ ਕਹਿੰਦੇ ਨੇ ਕਿ ਪਹਿਲਾਂ ਸੜਕਾਂ ਨਹੀਂ ਸੀ, ਹੁਣ ਉੱਥੇ ਸੜਕਾਂ ਵੀ ਹੈ ਅਤੇ ਸੜਕਾਂ ਚੰਗੀਆਂ ਨੇ। ਅਤੇ ਉਹਦੇ ਨਾਲ ਮੈਨੂੰ ਲੱਗਦਾ ਵੀ ਸਾਡੇ ਦੇਸ਼ ਦੀ ਸਿਕਿਉਰਿਟੀ ਵੀ ਵੱਧਦੀ ਹੈ, ਕਿਉਂਕਿ ਹੁਣ ਸਾਡੀਆਂ ਜਿਹੜੀਆਂ ਫੌਜਾਂ ਨੇ ਉਹ ਵੀ ਉਹਨਾਂ ਏਰੀਆ ਤੱਕ ਆਰਾਮ ਨਾਲ ਜਾ ਸਕਦੀਆਂ ਨੇ ਅਤੇ ਸਾਨੂੰ ਮਤਲਬ ਉੱਥੇ ਜਾ ਕੇ ਆਪਣੇ ਬਾਰਡਰਸ ਨੂੰ ਪ੍ਰੋਟੈਕਟ ਕਰ ਸਕਦੀਆਂ ਨੇ। ਅਤੇ ਗੱਲਬਾਤ ਨੂੰ ਅੱਗੇ ਤੋਰਦੇ ਹੋਏ ਥੋੜ੍ਹਾ ਜਿਹਾ ਜ਼ਿਕਰ ਆਤਮ ਨਿਰਭਰ ਭਾਰਤ ਜਿਹੜਾ ਮਿਸ਼ਨ ਹੈ ਅਤੇ ਉਹਦੇ ਨਾਲ ਨਾਲ ਜਿਹੜਾ ਵਿਕਸਿਤ ਭਾਰਤ ਸਰਕਾਰ ਦਾ ਮਿਸ਼ਨ ਹੈ ਕਿ ਵਿਕਸਿਤ ਭਾਰਤ 2047 ਤੱਕ, ਡਾਕਟਰ ਸ਼ਵੇਤਾ ਇਹਨਾਂ ਦੋਨਾਂ ਮਿਸ਼ਨਸ ਦੇ ਲਈ ਤੁਹਾਨੂੰ ਕੀ ਲੱਗਦਾ ਹੈ ਵੀ ਭਾਰਤ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਕਿਸ ਤਰੀਕੇ ਦੇ ਬਦਲਾਵ ਹੋਣੇ ਚਾਹੀਦੇ ਹੈ ਕਿ ਅਸੀਂ ਆਤਮ ਨਿਰਭਰਤਾ ਦੇ ਵੱਲ, ਸੈਲਫ ਰਿਲਾਇੰਸ ਦੇ ਵੱਲ ਵਧੀਏ ਅਤੇ ਨਾਲ ਹੀ ਅਸੀਂ ਵਿਕਸਿਤ ਭਾਰਤ ਦਾ ਜਿਹੜਾ 2047 ਦਾ ਟੀਚਾ ਉਹਨੂੰ ਪੂਰਾ ਕਰਨ ਦੇ ਵਿੱਚ ਵੀ ਅਸੀਂ ਕਦਮ ਪੁੱਟੀਏ?
2: ਦੇਖੋ, ਬਹੁਤ ਸਾਰੇ ਐਸੇ ਸਾਨੂੰ ਸਟੈਪਸ ਲੈਣੇ ਪੈਣਗੇ। ਸਭ ਤੋਂ ਪਹਿਲਾਂ ਤਾਂ ਜੇ ਮੈਂ ਜ਼ਿਕਰ ਕਰਾਂ, ਜਿਵੇਂ ਹੁਣ AI ਜਿਹੜਾ ਹੈ, ਆਪਾਂ ਕਿਤੇ ਨਾ ਕਿਤੇ ਦੂਸਰੇ ਮੁਲਕਾਂ ਵੱਲ ਜ਼ਿਆਦਾ ਉਹਨਾਂ ਦੇ ਕੰਜ਼ਿਊਮਰਸ ਹਾਂ ਆਪਾਂ। ਆਪਾਂ ਨੂੰ ਉਹਦਾ ਓਰੀਜਨੇਟਰ ਬਣਨਾ ਚਾਹੀਦਾ ਹੈ, ਆਪਾਂ ਨੂੰ ਖੁਦ ਦਾ ਇੱਕ ਸੋਫਟਵੇਅਰ ਬਣਾਉਣਾ ਚਾਹੀਦਾ ਹੈ। ਅਤੇ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਨੂੰ ਇਹਨਾਂ ਸੋਫਟਵੇਅਰ ਦੇ ਉੱਪਰ ਜ਼ਿਆਦਾ ਰਿਸਰਚ ਦੇ ਵਿੱਚ ਥੋੜ੍ਹਾ ਜਿਹਾ ਪੈਸਾ ਜ਼ਿਆਦਾ ਨਿਵੇਸ਼ ਕਰਨਾ ਚਾਹੀਦਾ ਹੈ, ਜਿਹਦੇ ਨਾਲ ਅਸੀਂ ਅੱਗੇ ਵੱਧ ਸਕੀਏ। ਜਾਂ ਆਪਾਂ ਗੱਲ ਕਰ ਸਕਦੇ ਹਾਂ ਟੂਰਿਜ਼ਮ ਦੀ, ਕਿ ਜਿੱਥੇ ਉਹਨੂੰ ਜਿੰਨਾ ਜ਼ਿਆਦਾ ਹੋ ਸਕੇ ਆਪਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ, ਜਿਵੇਂ ਲਕਸ਼ਦੀਪ, ਅੰਡੇਮਾਨ, ਨਿਕੋਬਾਰ, ਜਾਂ ਹੋਰ ਵੀ ਕਿੰਨਾ ਟੂਰਿਜ਼ਮ ਹੈ ਜਿੱਥੇ ਜਗ੍ਹਾ ਜਗ੍ਹਾ ਲੋਕਾਂ ਨੂੰ ਜਾ ਕੇ ਇਸ ਚੀਜ਼ ਨੂੰ ਅੱਗੇ ਬੜਾਵਾ ਦੇਣਾ ਚਾਹੀਦਾ ਹੈ।
0: ਜੀ ਬਿਲਕੁਲ, ਇੱਕ ਤੁਸੀਂ ਟੂਰਿਜ਼ਮ ਦੀ ਗੱਲ ਕੀਤੀ ਨਾ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਭਵਿੱਖ ਵਿੱਚ ਸਾਡੇ ਵਾਸਤੇ ਇੱਕ ਬੜੀ ਵੱਡੀ ਗਰੋਥ ਦੀ ਓਪਰਚੁਨਿਟੀ ਹੈ ਕਿ ਹੁਣ ਭਾਰਤ ਦੇ ਬਹੁਤ ਸਾਰੇ ਲੋਕ ਬਾਹਰ ਤਾਂ ਜਾਣ ਲੱਗ ਗਏ ਨੇ, ਥਾਈਲੈਂਡ ਹੋ ਗਿਆ, ਵੀਅਤਨਾਮ ਹੋ ਗਿਆ, ਇਹ ਸਾਡੇ ਵਾਸਤੇ ਹੁਣ ਬੜੀ ਕਾਮਨ ਡੈਸਟੀਨੇਸ਼ਨ ਹੋ ਗਈਆਂ ਨੇ। ਮੈਂ ਕੁਝ ਦਿਨ ਪਹਿਲਾਂ ਹੀ ਪੜ੍ਹ ਰਿਹਾ ਸੀ ਕਿ ਭਾਰਤ ਤੋਂ ਬਾਹਰ ਜਾਣ ਵਾਲਾ ਜਿਹੜਾ ਟੂਰਿਜ਼ਮ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਤਕਰੀਬਨ ਕੁਝ $85 ਬਿਲੀਅਨ ਦਾ ਹੋ ਜਾਏਗਾ, ਤਾਂ ਇਹ ਸਾਰਾ ਦਾ ਸਾਰਾ ਪੈਸਾ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਰਹੇ ਹਾਂ। ਅਤੇ ਸਾਨੂੰ ਲੱਗਦਾ ਕਿ ਇੱਥੇ ਜ਼ਰੂਰਤ ਹੈ ਕਿ ਕਿਉਂਕਿ ਭਾਰਤ ਵਿੱਚ ਸਭ ਕੁਝ ਹੈ, ਭਾਰਤ ਦੇ ਵਿੱਚ ਪਹਾੜ ਵੀ ਨੇ, ਭਾਰਤ ਦੇ ਵਿੱਚ ਰੇਗਿਸਤਾਨ ਵੀ ਨੇ, ਬੀਚ ਵੀ ਨੇ, ਭਾਰਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਸਥਲ ਵੀ ਨੇ, ਅਤੇ ਘੁੰਮਣ ਵਾਸਤੇ ਬਹੁਤ ਸਾਰੀ ਜਗ੍ਹਾਵਾਂ ਨੇ ਹੋਰ ਵੀ ਜ਼ਿਆਦਾ, ਚਾਹੇ ਉਹ ਕੁਦਰਤ

0: ਦੀਆਂ ਹੋਣ, ਚਾਹੇ ਉਹ ਇਤਿਹਾਸਿਕ ਹੋਣ, ਥਾਵਾਂ ਹੋਣ, ਸਾਨੂੰ ਸਾਰਿਆਂ ਨੂੰ, ਭਾਰਤ ਸਰਕਾਰ ਨੂੰ ਵੀ ਮੈਨੂੰ ਲੱਗਦਾ ਵੀ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਅਸੀਂ ਇੰਡੀਆ ਦੇ ਅੰਦਰ ਟੂਰਿਜ਼ਮ ਨੂੰ ਖਿੱਚ ਸਕੀਏ ਕਿ ਲੋਕ ਬਾਹਰੋਂ ਆਉਣ, ਇੱਥੇ ਆਉਣ, ਇੱਥੇ ਆ ਕੇ ਸੈਲਾਨੀ ਦੇ ਤੌਰ 'ਤੇ ਇੱਥੇ ਆ ਕੇ ਘੁੰਮਣ ਫਿਰਨ, ਟੂਰਿਸਟ ਦੇ ਤੌਰ 'ਤੇ ਘੁੰਮਣ, ਅਤੇ
1: ਹਾਂਜੀ
0: ਜਦੋਂ ਫਿਰ ਉਹ ਆਪਣੇ ਦੇਸ਼ ਜਾਣ ਤਾਂ ਫਿਰ ਉਹ ਇੱਕ ਚੰਗਾ ਸੁਨੇਹਾ ਲੈ ਕੇ ਜਾਣ। ਤਾਂ ਇਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਉਸ ਤਰੀਕੇ ਨਾਲ ਤਿਆਰ ਕਰੀਏ, ਨਾਗਰਿਕ ਦੇ ਪੱਖੋਂ ਵੀ ਅਤੇ ਸਰਕਾਰ ਦੇ ਪੱਖੋਂ ਵੀ, ਕਿ ਜਦੋਂ ਲੋਕ ਬਾਹਰੋਂ ਸਾਡੇ ਦੇਸ਼ ਘੁੰਮਣ ਆਉਣ ਤਾਂ ਉਹਨਾਂ ਨੂੰ ਲੱਗੇ ਕਿ ਉਹ ਇੱਕ ਚੰਗੀ ਜਗ੍ਹਾ ਆਏ ਨੇ, ਉਹ ਇੱਕ ਐਸੀ ਸੱਭਿਅਤਾ 'ਚ ਆਏ ਨੇ ਜਿਹੜੀ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਹੈ। ਜੀ ਡਾਕਟਰ ਹਰਮੋਹਨ ਜੀ, ਤੁਹਾਨੂੰ ਕੀ ਲੱਗਦਾ ਹੈ ਵੀ ਆਉਣ ਵਾਲੇ ਸਾਲਾਂ ਦੇ ਵਿੱਚ 2047 ਦਾ ਜਿਹੜਾ ਵਿਕਸਿਤ ਭਾਰਤ ਦਾ ਟੀਚਾ ਹੈ, ਉਹਨੂੰ ਪੂਰਾ ਕਰਨ ਦੇ ਲਈ ਸਾਨੂੰ ਹੋਰ ਕਿਹੜੀ-ਕਿਹੜੀ ਗੱਲਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ?
1: ਵਿਕਸਿਤ ਭਾਰਤ ਦੀ ਆਪਾਂ ਜੇ ਗੱਲ ਕਰਦੇ ਹਾਂ, ਪਿਛਲੇ 12 ਸਾਲਾਂ ਦੇ ਵਿੱਚ ਇੰਟਰਨੈਟ ਦੀ ਫੈਸਿਲਿਟੀ 80-85% ਏਰੀਆਜ਼ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੀ ਹੈ। ਬਟ ਥੋੜ੍ਹਾ ਜਿਹਾ ਪੋਰਸ਼ਨ ਇੰਡੀਆ ਦਾ ਐਸਾ ਵੀ ਹੈ ਜਿੱਥੇ ਥੋੜ੍ਹਾ ਜਿਹਾ ਹੋਰ ਇੰਟਰਨੈਟ ਕਨੈਕਟੀਵਿਟੀ ਨੈਟਵਰਕ ਇਸ ਦੇ ਉੱਤੇ ਥੋੜ੍ਹਾ ਜਿਹਾ ਕੰਮ ਕਰਨ ਦੀ ਲੋੜ ਹੈ, ਤਾਂ ਕਿ ਉਹ ਜਿਹੜੇ ਬੰਦੇ ਹਾਲੇ UPI ਜਾਂ ਡਿਜੀਟਲ ਇੰਡੀਆ ਦਾ ਫੁੱਲ ਹੈਲਪ ਨਹੀਂ ਲੈ ਸਕਦੇ, ਫਾਇਦਾ ਨਹੀਂ ਲੈ ਸਕਦੇ, ਉਹ ਵੀ ਆਪਣੇ ਸਾਰਿਆਂ ਦੇ ਬਰਾਬਰ ਪੂਰਾ ਆਪਣਾ ਫਾਇਦਾ ਉਠਾਉਣ। ਅਤੇ ਭਾਰਤ ਸਰਕਾਰ ਨੂੰ ਇਨੋਵੇਸ਼ਨ, ਐਜੂਕੇਸ਼ਨ ਅਤੇ ਰਿਸਰਚ ਇਹਨਾਂ ਵੱਲ ਥੋੜ੍ਹਾ ਜਿਹਾ ਹੋਰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਤਾਂ ਕਿ ਆਪਾਂ 47 ਦੇ ਵਿੱਚ ਪੂਰੇ ਵਰਲਡ ਦੇ ਵਿੱਚ ਟੌਪ ਪੋਜੀਸ਼ਨ ਦੇ ਉੱਤੇ ਹੋਈਏ ਬਾਕੀ ਕੰਟਰੀਜ਼ ਦੇ ਕੰਪੈਰੇਟਿਵਲੀ। ਸਰ
2: 2047 ਤੱਕ ਅਸੀਂ 100 ਈਅਰਸ ਕੰਪਲੀਟ ਕਰ ਚੁੱਕਾਂਗੇ
0: ਜੀ।
2: ਬਜਾਏ ਕਿ ਨੈਸ਼ਨਲ ਸਿਕਿਉਰਿਟੀ ਔਰ ਇੰਟਰਨਲ ਸਿਕਿਉਰਿਟੀ ਸੇ ਤਿੰਨ ਚਾਰ ਮੇਨ ਇਸ਼ੂ ਹੈਗੇ 2047 ਤੱਕ ਜੋ ਥਰੈਟ ਕਰਨਗੇ ਦੇਸ਼ ਨੇ। ਇੱਕ ਹੈ ਫਸਟ ਸਾਈਬਰ ਕ੍ਰਾਈਮ, ਸੈਕਿੰਡ ਹੈ AI ਐਨੇਬਲ ਟੈਕਨੋਲੋਜੀਜ਼, ਥਰਡ ਹੈ ਟੈਕਨੋਲੋਜੀਕਲ ਡਿਪੈਂਡੈਂਸੀ ਆਫ ਦਾ ਆਰਮੀ। ਜੇ ਅਸੀਂ ਪੂਰੀ ਡਿਪੈਂਡੈਂਸੀ ਟੋਟਲੀ ਦੂਸਰੇ ਕੰਟਰੀ 'ਤੇ ਛੋੜ ਕੇ ਆਪਣੇ ਵੈਪਨਸ ਡਿਵੈਲਪ ਕਰਾਂਗੇ, ਆਪਣੀ ਟੈਕਨੋਲੋਜੀਕਲ ਡਿਵੈਲਪਮੈਂਟ ਕਰਾਂਗੇ ਇੰਡੀਅਨ ਆਰਮੀ ਕੋ, ਤਾਂ ਇੰਡੀਅਨ ਆਰਮੀ ਜ਼ਿਆਦਾ ਸ਼ਾਰਪ ਹੋਗੀ ਐਕਸ਼ਨ ਮੇਂ ਵੀ, ਓਫੈਂਸਿਵ ਮੇਂ ਵੀ, ਡਿਫੈਂਸਿਵ ਮੇਂ ਵੀ। ਇੱਕ ਰੋਲ ਆਫ ਸੋਸ਼ਲ ਮੀਡੀਆ ਟੂ ਰੇਡੀਕਲਾਈਜੇਸ਼ਨ ਆਫ ਦਾ ਪੀਪਲਜ਼ ਔਰ ਕਮਿਊਨਲ ਵਾਇਲੈਂਸ ਮੇਂ, ਉਸਨੇ ਵੀ ਕਾਫੀ ਰੋਕਣ ਕੀ ਵੋ ਹੈ 47 ਤੱਕ। ਤੋ ਤਿੰਨ ਚਾਰ ਮੇਜਰ ਥਰੈਟਸ ਹੈ ਦੋ 1942-1947 ਤੱਕ ਜੋ ਆਪਾਂ ਫੇਸ ਕਰਾਂਗੇ।
0: ਅਤੇ ਮੇਰਾ ਆਖਰੀ ਸਵਾਲ ਇਸ ਗੱਲਬਾਤ ਦੇ ਵਿੱਚ ਇਹ ਕਿ ਸਿੱਖਿਆ ਸੰਸਥਾਵਾਂ ਦਾ ਭਾਰਤ ਦੇ ਵਿਕਾਸ ਦੇ ਵਿੱਚ ਅੱਗੇ ਦੇ ਸਫ਼ਰ ਦੇ ਵਿੱਚ ਕੀ ਯੋਗਦਾਨ ਹੋ ਸਕਦਾ?
3: ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜੇ ਆਪਾਂ ਐਜੂਕੇਸ਼ਨ ਵੱਲ ਕਰੀਏ ਗੱਲ, ਬੱਚੇ ਜਿਵੇਂ ਆਪਣੀ ਫੀਸਾਂ ਛੋਟੇ ਪਾਰਟ ਟਾਈਮ ਜੋਬਸ ਕਰਕੇ ਆਪਣੀਆਂ ਕੱਢਣ ਦੀ ਕੋਸ਼ਿਸ਼, ਆਤਮ ਨਿਰਭਰ ਹੋਏ ਨੇ ਹੁਣ, ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ AI ਵੱਲ, ਆਰਟੀਫਿਸ਼ਲ ਇੰਟੈਲੀਜੈਂਸ ਜਾਂ ਕੋਈ ਹੋਰ ਐਸੀ ਟੈਕਨੋਲੋਜੀ ਵੱਲ, ਰਿਸਰਚ ਵੱਲ ਆਪਣਾ ਧਿਆਨ ਦੇਣਾ ਚਾਹੀਦਾ ਹੈ।
1: ਸਰ, ਸਾਨੂੰ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਸਟੂਡੈਂਟਸ ਲਈ ਸਕਿੱਲ ਡਿਵੈਲਪਮੈਂਟ ਕੋਰਸਿਸ ਜਿਹੜੇ ਨੇ ਆਪਣੇ ਕਰੀਕੁਲਮ ਦੇ ਵਿੱਚ ਇੰਟਰੋਡਿਊਸ ਕਰਨੇ ਚਾਹੀਦੇ ਨੇ, ਅਤੇ ਸਟੂਡੈਂਟਸ ਨੂੰ ਜਿਵੇਂ ਸਮਰ ਵਕੇਸ਼ਨਸ ਆ ਜਾਂ ਵਿੰਟਰ ਬ੍ਰੇਕ ਹੈ ਉਸ ਦੇ ਵਿੱਚ ਇੰਟਰਨਸ਼ਿਪਸ, ਕੁਛ ਟ੍ਰੇਨਿੰਗਸ ਐਸੀਆਂ ਮੁਹੱਈਆ ਕਰਵਾਈਆਂ ਜਾਣ ਜਿਸ ਦੇ ਨਾਲ ਉਹ ਪਾਸ ਆਊਟ ਹੋਣ ਤੋਂ ਬਾਅਦ ਆਪਣੇ ਕੋਈ ਵੀ ਐਂਟਰਪ੍ਰੀਨਿਓਰ ਬਣ ਸਕੇ, ਕੋਈ ਵੀ ਆਪਣਾ ਕੰਮ ਸ਼ੁਰੂ ਕਰ ਸਕੇ। ਸਰ,
2: ਜੋ ਕਰੈਕਟਰ ਆਫ ਦਾ ਸਟੂਡੈਂਟਸ ਹੈ, ਜੋ ਉਨ੍ਹਾਂ ਜੋ ਪੀਸ ਬਿਲਡਿੰਗ ਕਾ ਪ੍ਰੋਸੈਸ ਹੈ, ਅਗਰ ਉਹ ਉਨ੍ਹਾਂ ਕਰੈਕਟਰ ਠੀਕ ਹੈ, ਉਹ ਇੱਕ ਪੀਸ ਪ੍ਰੋਸੈਸ ਮੇਂ ਹੈ, ਉਨ੍ਹਾਂ ਡਿਵੈਲਪਮੈਂਟ ਹੈ, ਪਰਸਨੈਲਿਟੀ ਡਿਵੈਲਪਮੈਂਟ ਠੀਕ ਹੈ, ਸਿਵਲ ਸੈਂਸ ਠੀਕ ਹੈ, ਤਾਂ ਉਸ ਤੋਂ ਬਾਅਦ ਉਨ੍ਹਾਂ ਹੋਰ ਵੀ ਆਪਣੇ ਆਪ ਡਿਵੈਲਪਮੈਂਟ ਹੋਇਆ, ਸਕਿੱਲ ਡਿਵੈਲਪਮੈਂਟ ਵੀ ਆ ਜਾਣਾ, ਸਟਾਰਟਅਪ ਵੀ ਆ ਜਾਣੇ ਹੈ, ਇੱਕ ਐਨਰਜੀ ਨੇ ਇੱਕ ਪੋਜੀਟਿਵ ਵੇ ਕੀ ਤਰਫ ਲਗਾ ਲੇਂਗੇ, ਤਾਂ ਉਹ ਬੈਟਰ ਇੱਕ ਕਮਿਟਮੈਂਟ ਹੋਗੀ। ਤਾਂ ਯੂਨੀਵਰਸਿਟੀਜ਼ ਮੇਂ ਮੋਸਟਲੀ ਸਟਾਰਟਅਪ ਹੈ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਹੈ, ਐਵਰੀਥਿੰਗ ਇਜ਼ ਦੇ, ਸਟਾਰਟ ਕੀਤੇ ਹੈ, ਸਭ ਨੇ ਸਟਾਰਟ ਕੀਤੇ ਹੋਏ ਨੇ, ਪਰ ਇੱਕ ਜੋ ਕਰੈਕਟਰ ਬਿਲਡ ਕਰਨਾ ਹੈ ਇੱਕ ਐਜ ਏ ਯੂਥ, ਤਾਂ ਕਿ ਉਹ ਡਰੱਗ ਵੱਲ ਨਾ ਜਾਏ, ਟੈਰਿਜ਼ਮ ਵੱਲ ਨਾ ਜਾਏ, ਕੋਈ ਕ੍ਰਾਈਮ ਨਾ ਕਰੇ, ਉਹ ਵੀ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਸਰ ਸੋਸਾਇਟੀ ਦਾ।
0: ਜੀ ਬਿਲਕੁਲ, ਇਹ ਬੜੀ ਅਹਿਮ ਗੱਲ ਹੈ ਕਿ ਅਸੀਂ ਆਪਣੇ ਅੰਦਰ ਇੱਕ ਨੈਸ਼ਨਲ ਕਰੈਕਟਰ, ਇੱਕ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੀਏ, ਅਤੇ ਆਪਣੇ ਅੰਦਰ ਦੇਸ਼ ਪਿਆਰ ਦੀ ਅਤੇ ਦੇਸ਼ ਪ੍ਰਤੀ ਇੱਕ ਜ਼ਿੰਮੇਵਾਰੀ ਵੀ ਸਮਝੀਏ। ਮੈਨੂੰ ਲੱਗਦਾ ਹੈ ਵੀ ਪਿਛਲੇ 12 ਸਾਲ ਦੀਆਂ ਉਪਲਬਧੀਆਂ, ਸਾਰੀਆਂ ਨੀਤੀਆਂ, ਉਹਨਾਂ ਦਾ ਮੁਲਾਂਕਣ ਕਰਨਾ, ਉਹਨਾਂ ਬਾਰੇ ਗੱਲਬਾਤ ਕਰਨਾ ਇੱਕ ਅੱਧੇ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਸੰਭਵ ਨਹੀਂ, ਪਰ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਜ਼ਰੂਰ ਕੀਤੀ ਕਿ ਪਿਛਲੇ 12 ਸਾਲ ਦੇ ਮੁੱਖ ਜਿਹੜੀ ਉਪਲਬਧੀਆਂ ਨੇ ਅਤੇ ਜਿਹੜੀਆਂ ਸਕੀਮਾਂ ਨੇ ਭਾਰਤ ਸਰਕਾਰ ਦੀਆਂ, ਉਹਨਾਂ ਬਾਰੇ ਅਸੀਂ ਗੱਲ ਕਰ ਸਕੀਏ, ਅਤੇ ਇਹ ਵੀ ਦੱਸ ਸਕੀਏ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਦੇ ਵਿੱਚ ਹੋਰ ਸੁਧਾਰ ਕਰਕੇ ਅਤੇ ਦੇਸ਼ ਨੂੰ ਹੋਰ ਅੱਗੇ ਤੋਰ ਸਕਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਸਾਡੇ ਅੱਜ ਦੇ ਮਹਿਮਾਨ ਡਾਕਟਰ ਸ਼ਵੇਤਾ ਬੰਸਲ, ਡਾਕਟਰ ਹਰਮੋਹਨ ਸ਼ਰਮਾ ਜੀ, ਡਾਕਟਰ ਕੇਵਲ ਕ੍ਰਿਸ਼ਨਨ ਜੀ, ਤੁਸੀਂ ਗੱਲਬਾਤ ਕੀਤੀ, ਵਿਚਾਰ ਸਾਂਝੇ ਕੀਤੇ, ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ।
3: ਧੰਨਵਾਦ ਜੀ,
1: ਧੰਨਵਾਦ ਸਰ।
0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮੰਥਨ ਦਾ ਐਪੀਸੋਡ, ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਐਪੀਸੋਡ ਪਸੰਦ ਆਇਆ ਹੋਵੇਗਾ। ਵਿਚਾਰ ਚਰਚਾ ਦਾ ਪ੍ਰੋਗਰਾਮ ਮੰਥਨ ਦਾ ਅਗਲਾ ਐਪੀਸੋਡ ਲੈ ਕੇ ਜਲਦ ਹਾਜ਼ਰ ਹੋਵਾਂਗੇ, ਤਾਂ ਤੱਕ ਲਈ ਮੈਨੂੰ ਰਿਪੁਦਮਨ ਸਿੰਘ ਨੂੰ ਦਿਓ ਇਜਾਜ਼ਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮੰਥਨ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਸੁਣੀ ਕੇਂਦਰ ਸਰਕਾਰ ਦੇ 12 ਸਾਲ ਤੇ ਵਿਚਾਰ ਚਰਚਾ। ਭਾਗ ਲੈਣ ਵਾਲੇ ਸਨ ਡਾਕਟਰ ਸ਼ਵੇਤਾ ਬੰਸਲ, ਡਾਕਟਰ ਹਰਮੋਹਨ ਸ਼ਰਮਾ ਤੇ ਡਾਕਟਰ ਕੇਵਲ ਕ੍ਰਿਸ਼ਨ, ਤੇ ਇਹਨਾਂ ਨਾਲ ਵਿਚਾਰ ਚਰਚਾ ਕਰ ਰਹੇ ਸਨ ਰਿਪੂ ਦਮਨ ਸਿੰਘ।

0: ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਤੁਸੀਂ ਸੁਣ ਰਹੇ ਹੋ ਦੁਨੀਆ ਭਰ ਦੇ ਵਿੱਚ। ਸਮਾਂ ਮਿਲਾਓ, ਇਸ ਵੇਲੇ ਰਾਤ ਦੇ 10 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਤੇ ਦੁਰਵਿਵਹਾਰ ਲਈ ਜ਼ਿੰਮੇਵਾਰ ਠਹਿਰਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ ਵਿਨਿਮੇ ਦਾ ਉਦਘਾਟਨ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਲਾਊ ਝੰਡੇ ਵਾਲੇ ਟੈਂਕਰ MT ਮੈਰੀਵੈਕਸ ਤੇ ਸਵਾਰ ਸਾਰੇ 24 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋਇਆ। ਸੰਮੇਲਨ ਵਿੱਚ 21 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਨੇ। ਵਪਾਰ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦੀਆਂ ਬਰਾਮਦਾਂ 12 ਸਾਲਾਂ ਵਿੱਚ 866 ਅਰਬ ਅਮਰੀਕੀ ਡਾਲਰ ਤੱਕ ਵਧੀਆਂ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਨੈਸ਼ਨਲ ਟੈਸਟਿੰਗ ਏਜੰਸੀ ਹੈੱਡਕੁਆਰਟਰ ਦਾ ਦੌਰਾ ਕੀਤਾ ਤੇ ਇਸ ਮਹੀਨੇ ਦੀ 21 ਤਰੀਕ ਨੂੰ ਹੋਣ ਵਾਲੀ ਰੀਨੀਟ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਤੇ ਉਨ੍ਹਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿੱਚ ਝੋਨੇ ਦੀ ਲਵਾਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ। ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਿਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਤੇ ਦਿੱਲੀ NCR ਵਿੱਚ ਛਾਪੇਮਾਰੀ। ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ।
1: ਕੁਦਰਤ ਤਾਂ ਨਿਰੰਕਾਰ ਹੈ, ਆਕਾਰ ਚ ਤਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ। ਲੁਕ ਤਾਂ ਅਸੀਂ ਰਹੇ ਆ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ। ਮੁੱਕ ਤਾਂ ਅਸੀਂ ਰਹੇ ਆ, ਮੁੱਕ ਤਾਂ ਅਸੀਂ ਰਹੇ ਆ। ਵਾਤਾਵਰਣ ਬਚਾਓ, ਧਰਤੀ ਬਚਾਓ।
0: ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ ਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਫਰਮਾਇਸ਼ੀ ਪੰਜਾਬੀ ਗੀਤ।

ਅਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ ਵਟਸਐਪ 'ਤੇ ਮੈਸੇਜ ਕਰਕੇ, ਸਾਡਾ ਨੰਬਰ 9956002668। ਜੀ, ਇਸ ਨੰਬਰ 'ਤੇ ਮੈਸੇਜ ਕਰਕੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸੁਣ ਸਕਦੇ ਹੋ। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9465002668। ਮੈਸੇਜ ਆਉਣੇ ਤੁਹਾਡੇ ਸ਼ੁਰੂ ਹੋ ਗਏ ਨੇ, ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾ ਮੈਸੇਜ ਸਾਨੂੰ ਭੇਜਿਆ ਪਿੰਡ ਜਲਵੇੜਾ ਤੋਂ, ਭੇਜਣ ਵਾਲੇ ਨੇ ਭੁਪਿੰਦਰ ਸਿੱਧੂ। ਪਟਿਆਲਾ ਤੋਂ ਪਰਮਜੀਤ ਸੈਣੀ, ਯੁਵਰਾਜ ਸੈਣੀ, ਰਾਜੇਸ਼, ਨਿੰਮੀ ਅਤੇ ਸਿੰਮੀ। ਮਜਨੂੰ ਕਾਟੀਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ। ਅਤੇ ਸਤਨਾ ਮੱਧ ਪ੍ਰਦੇਸ਼ ਤੋਂ ਮੰਗ ਮਲਿਕ, ਆਕਾਂਕਸ਼ਾ ਅਤੇ ਮਾਹੀ ਮਲਿਕ। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨਦਾਸ, ਆਸ਼ਾ ਦੇਵੀ, ਰਾਘਵ ਕੁਮਾਰ, ਭਾਨੂਪ੍ਰਿਆ ਅਤੇ ਮਾਧੁਰੀ ਕਿਰਨ। ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਕੌਰ ਅਤੇ ਮੁਹੰਮਦ ਸ਼ਾਦਾਬ ਖੱਤਰੀ। ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ, ਪਰਲ ਅਤੇ ਵਿਲਿਸ ਡਿਕੈਸਟਰੋ। ਪਹਾੜਗੰਜ ਮੁਲਤਾਨੀ ਢਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ। ਅਨਿਲ, ਸੁਨੀਲ, ਅਰਜੁਨ ਮੈਸੇਜ ਕਰਦੇ ਨੇ ਬਾਬੂ ਸਿੰਘ ਕਲੋਨੀ ਪਟਿਆਲਾ ਤੋਂ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ ਗੋਦਾਰਾ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ। ਫਕੀਰ ਸਿੰਘ ਸੋਮਾ ਸ਼ੈਂਟੀ ਅਤੇ ਤੇਜਾ ਸਿੰਘ ਪਿੰਡ ਬਾਗੜੀਆਂ ਤੋਂ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਅੰਕਾ, ਗੁਰਕੀਰਤ, ਮੰਨਤ, ਸਿਮਰਤ, ਗੁਰਸ਼ਬਦ, ਰਾਹੁਲ ਅਤੇ ਵਿਜੇਂਦਰ ਜੈਜਾਨ। ਇਹ ਮੈਸੇਜ ਭੇਜਿਆ ਨੇ ਲੋਕੋ ਕਲੋਨੀ ਲੋਹਾਰੂ, ਹਰਿਆਣਾ ਤੋਂ ਬਿੱਲੂ ਸਿੰਘ ਚੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗਿੰਦਰ ਕੁਮਾਰ, ਨਰਿੰਦਰ ਕੁਮਾਰ ਅਤੇ ਇਹਨਾਂ ਦੇ ਹੋਰ ਸਾਥੀਆਂ ਨੇ। ਪਿੰਡ ਗੜੀ ਕੋਟਾਹਾ, ਪੰਚਕੂਲਾ, ਹਰਿਆਣਾ ਤੋਂ ਸਿਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਸ਼ਾਨੀਆ ਅੰਸਾਰੀ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ, ਅਕਸਾ ਅੰਸਾਰੀ, ਆਇਸ਼ਾ ਅੰਸਾਰੀ, ਉਮਰ ਅਤੇ ਸਮੀਨਾ ਅੰਸਾਰੀ। ਪਿੰਡ ਕਲਿਆਣ ਮੱਲਕਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਪਰਮਿੰਦਰ, ਸਚਨੂਰ ਅਤੇ ਮਨਿੰਦਰ। ਪਿੰਡ ਅਤੇ ਡਾਕਖਾਨਾ ਨਿਮਨਾਬਾਦ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਇਹ ਮੈਸੇਜ ਭੇਜਿਆ ਬਠੇਨਾ ਪਾਟਨ ਦੁਰਗ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ ਜੋਤੀ ਵਰਮਾ, ਪ੍ਰਹਲਾਦ ਰਾਜੇਂਦਰ ਵਰਮਾ ਅਤੇ ਉਮੇਸ਼ ਮਿਥਿਲੇਸ਼ ਵਰਮਾ ਨੇ। ਕੁਮਕੁਮ ਸੁਰਲਕਰ, ਵਿਜੇ, ਰਤਨਮਾਲਾ, ਓਮ ਕੁਮਾਰ ਮੋਤਾਲਾ ਮਹਾਰਾਸ਼ਟਰ ਤੋਂ ਮੈਸੇਜ ਕਰਦੇ ਨੇ। ਪਿੰਡ ਹੀਪਰ ਸੋਗਾ, ਜ਼ਿਲ੍ਹਾ ਲਾਤੂਰ ਤੋਂ ਉਸਮਾਨ ਸ਼ੇਖ, ਸਾਇਰਾ ਬਾਨੋ, ਬਾਬਾ ਸ਼ੇਖ, ਸਿਮਰ ਅਤੇ ਕਰਿਸ਼ਮਾ ਸ਼ੇਖ ਦਾ ਮੈਸੇਜ ਹੈ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਅਤੇ ਕਰੁਣਾ ਵਰਮਾ ਦਾ ਮੈਸੇਜ ਹੈ। ਰਾਮਗੜ੍ਹ ਕੈਂਟ ਤੋਂ ਲਿਖਦੇ ਨੇ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ। ਸੁਰਿੰਦਰ ਸਿੰਘ ਲਾਡੀ, ਪਿੰਡ ਸੂਲਰ ਪਟਿਆਲਾ ਤੋਂ ਅਤੇ ਲਾਡੀ ਧਾਲੀਵਾਲ ਸਮਾਣਾ ਮੰਡੀ ਤੋਂ। ਹਨੂਮਾਨਗੜ੍ਹ ਫਾਜ਼ਿਲਕਾ ਤੋਂ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ ਅਤੇ ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ। ਗੰਜ ਰੁੰਡਵਾਰਾ ਉੱਤਰ ਪ੍ਰਦੇਸ਼ ਤੋਂ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ, ਅਨਵਰ ਮਾਸਟਰ, ਲੁਬਨਾ ਅਤੇ ਆਲੀਆ ਅੰਸਾਰੀ। ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨਿਆ ਮਸਕੀਨ, ਬਿਹਾਰੀ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ। ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ੂ ਖੁਰਾਨਾ। ਅਤੇ ਇਹ ਮੈਸੇਜ ਸਾਨੂੰ ਭੇਜਿਆ ਵਰਲੀ, ਮੁੰਬਈ ਤੋਂ ਨਵਾਬ ਖਾਨ, ਨਿਸ਼ਰਤ ਜਹਾਂ, ਅਜ਼ਹਰ ਖਾਨ ਅਤੇ ਆਜ਼ਮ ਖਾਨ ਹੋਰਾਂ ਨੇ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਔਰ ਸੁਣਦੇ ਹਾਂ ਹਰਜੀਤ ਹਰਮਨ ਦਾ ਇਹ ਗੀਤ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਧਾਰਮਿਕ ਸਥਾਨਾਂ, ਬੱਸ ਅੱਡਿਆਂ, ਹਸਪਤਾਲਾਂ, ਡਾਕਘਰਾਂ, ਪਾਰਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
2: ਜੀ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਤੇ ਅਗਲੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ ਤੇ ਮਯੰਕ ਭਾਟੀਆ ਨੇ। ਤੇ ਇਹ ਮੈਸੇਜ ਸਾਨੂੰ ਕੀਤਾ ਹੈ ਬੀੜ ਸ਼ਹਿਰ ਤੋਂ ਕਿਸ਼ਨ ਸਪਕਾਲ, ਆਸ਼ਾ, ਸੋਨੀਆ ਤੇ ਵਿਸ਼ਾਲ ਹੋਰਾਂ ਨੇ। ਹਾਂਡੀ ਖੇੜਾ ਸਿਰਸਾ ਹਰਿਆਣਾ ਤੋਂ ਰਾਧੇਸ਼ਾਮ ਸ਼ਰਮਾ, ਇੰਦਿਰਾਸ ਤੇ ਸਾਰਥਕ ਸ਼ਰਮਾ। ਏਟਾ ਉੱਤਰ ਪ੍ਰਦੇਸ਼ ਤੋਂ ਐਮ ਫਾਰੂਕ ਸ਼ੇਖ, ਸ਼ਮਾ ਪ੍ਰਵੀਨ, ਸਾਇਮਾ ਫਾਰੂਕ, ਸਰਫਰਾਜ਼, ਗੁਲਫਰਾਜ਼ ਤੇ ਮੁਸਕਾਨ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ਯ ਮਲਹੋਤਰਾ, ਕੋਇਲ ਤੇ ਨਾਨਕ ਚੰਦ ਮਲਹੋਤਰਾ। ਰੋਹਤਕ ਤੋਂ ਪਿਊਸ਼ ਸਿੱਖ

0: ਦੀ ਇੱਕ ਦਵਾਈ, ਘਰ ਵਿੱਚ ਰੱਖੋ ਸਾਫ ਸਫਾਈ। ਸਾਫ ਸੁਥਰਾ ਭਾਰਤ, ਤੰਦਰੁਸਤ ਭਾਰਤ, ਕਲੀਨ ਇੰਡੀਆ, ਗ੍ਰੀਨ ਇੰਡੀਆ।
1: ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਤੁਸੀਂ ਹੋ ਮੋਨਿਕਾ ਦੇ ਨਾਲ। ਇਸ ਪ੍ਰੋਗਰਾਮ 'ਚ ਤੁਸੀਂ ਸੁਣ ਰਹੇ ਹੋ ਆਪਣੀ ਪਸੰਦ ਦੇ ਫਰਮਾਇਸ਼ੀ ਪੰਜਾਬੀ ਗੀਤ। ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ 9496508268 ਨੰਬਰ ਦੇ ਉੱਤੇ ਵਟਸਐਪ ਮੈਸੇਜ ਕਰਕੇ ਆਪਣੇ ਪਸੰਦ ਦੇ ਗੀਤ ਅਤੇ ਆਪਣੇ ਨਾਮ ਅਤੇ ਪਤੇ ਦੇ ਨਾਲ। ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਅਮਰਿੰਦਰ ਗਿੱਲ ਦਾ ਗਾਇਆ, ਜਿਸ ਦੀ ਫਰਮਾਇਸ਼ ਕੀਤੀ ਹੈ ਤਖਤਪੁਰ ਛੱਤੀਸਗੜ੍ਹ ਤੋਂ ਮਿਸ਼ਰਲਾਲ ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਮਾਨਸ ਅਤੇ ਗੰਗਾ ਦੇਵੀ ਵਿਸ਼ਵਕਰਮਾ ਨੇ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ, ਜਗਦੀਸ਼ ਧਾਕੜ, ਰੰਜੂ ਬਾਈ, ਯੁਵਰਾਜ ਅਤੇ ਸ਼ਿਵਾਂਗੀ ਰਤਲਾਮ ਮੱਧ ਪ੍ਰਦੇਸ਼ ਤੋਂ ਮੈਸੇਜ ਕਰਦੇ ਨੇ। ਸ਼ਾਹਦਰਾ ਦਿੱਲੀ ਤੋਂ ਵੀਣਾ ਮਸਕੀਨ, ਤੁਲਸੀ ਅਤੇ ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ੂ, ਰਿਧਾਨ ਖੁਰਾਨਾ, ਸੁਧਾਕਰ ਰਾਜੇ ਜਾਧਵ, ਡਾਕਟਰ ਪ੍ਰਸ਼ਾਂਤ ਰਾਜੇ, ਕੁਮਾਰ ਸੰਚਿਤ ਵਾਇਆਲ, ਪ੍ਰਥਮੇਸ਼ ਦੇਸ਼ਮੁਖ, ਸਰਵਤ ਦੇਸ਼ਮੁਖ, ਪ੍ਰਣਾਲੀ ਸਾਨਵੀ ਅਤੇ ਕਲਪਨਾ ਦੇਸ਼ਮੁਖ ਜਾਫਰਾਬਾਦ ਤੋਂ ਮੈਸੇਜ ਕਰਦੇ ਨੇ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚਾਨਕ ਅਤੇ ਕੁਲਦੀਪ ਗਾਂਧੀ, ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ, ਸ਼ਾਲਿਨੀ, ਟਿਵਾਂਸ਼ੀ ਖੇੜਾ, ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ ਪੀਐਸ ਨਵਾਕਰ, ਨਿਰਮਲਾ ਅਤੇ ਵਿਸ਼ਾਲ, ਮਲਕਾਪੁਰ ਤੋਂ ਨਰਾਇਣ ਇੰਗਲੇ, ਸੋਪਾਨ ਅਤੇ ਆਸ਼ੀਸ਼, ਪਿੰਡ ਮੂਲਿਆਂਵਾਲੀ, ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਦੀਕਸ਼ਾ ਅਤੇ ਜੰਨਤ ਕਾਠਪਾਲ, MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਕਿਰਨ ਖੁਰਾਨਾ, ਲਵਿਆ, ਆਰਵ, ਮੇਘਾ, ਸਾਕਸ਼ੀ, ਆਸ਼ੀਸ਼, ਅਨੁਜ, ਵਿਸ਼ੂ, ਛੋਟੂ ਅਤੇ SK ਪੱਪੀ ਖੁਰਾਨਾ, ਪੋਟਿਆ ਕਲਾਂ ਦੁਰਗ ਤੋਂ ਸੰਜੇ ਸਾਹੂ, ਸੁਜਾਤਾ, ਸ਼ਸ਼ਾਂਕ ਅਤੇ ਸੀਮਾ ਸਾਹੂ, ਸਿਧਾਰਥ ਨਗਰ, ਦਰਿਆਪੁਰ, ਭਾਬਲੀ ਤੋਂ ਗਜਾਨਾਨੀਏਲੇ, ਨਵਦੀਪ, ਸ਼ੈਰੀ ਵਡਨੇਰ, ਅਕੋਲਾ ਤੋਂ ਆਦਿੱਤਿਆ।

0: ਕਸਬੇ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ।
1: ਕੂੜਾ ਕਰਕਟ ਗਲੀਆਂ ਜਾਂ ਸੜਕਾਂ ਉੱਤੇ ਨਾ ਸੁੱਟੋ।
0: ਕੂੜਾ ਕਰਕਟ ਸਿਰਫ ਕੂੜੇ ਵਾਲੇ ਡਰੰਮ ਵਿੱਚ ਹੀ ਪਾਓ।
2: ਤੁਸੀਂ ਹੁਣ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਮਿਲਾਓ, ਰਾਤ ਦੇ ਠੀਕ 10:30 ਹੋਏ ਨੇ ਤੇ ਹੁਣ ਵੇਲਾ ਹੈ ਪ੍ਰੋਗਰਾਮ ਰਜਨੀ ਗੰਧਾ ਦਾ। ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਨਾਲ। ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਦ ਟ੍ਰੇਨ ਵਿੱਚੋਂ। ਆਨੰਦ ਬਖਸ਼ੀ ਦੇ ਲਿਖੇ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਹੈ RD ਬਰਮਨ ਨੇ।

ਕਲਮ ਦੀਵਾਰ ਵਿੱਚੋਂ ਇਹ ਗੀਤ ਤੁਸੀਂ ਸੁਣਿਆ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ 'ਚ। ਸਾਹਿਰ ਦੇ ਲਿਖੇ ਇਸ ਗੀਤ ਨੂੰ ਕਲਮ ਸੰਗੀਤ ਨਾਲ ਸਜਾਇਆ ਸੀ ਆਰ ਡੀ ਵਰਮਨ ਨੇ। ਪ੍ਰੋਗਰਾਮ ਰਜਨੀ ਗੰਧਾ ਦੀ ਅਗਲੀ ਪੇਸ਼ਕਸ਼ ਯਾਦੋਂ ਕੀ ਬਾਰਾਤ ਫਿਲਮ 'ਚੋਂ ਇਹ ਗੀਤ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ 'ਚ ਰਾਹੁਲ ਦੇ ਬਰਮਨ ਦੇ ਸੰਗੀਤ ਨਾਲ ਸਜੇ ਇਸ ਗੀਤ ਨੂੰ ਕਲਮਬੱਧ ਕੀਤਾ ਮਜਰੂਹ ਨੇ।

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਮੇਰੇ ਯਾਨੀ ਮੋਨਿਕਾ ਦੇ ਨਾਲ ਪ੍ਰੋਗਰਾਮ ਰਜਨੀ ਕੰਧਾ 'ਚ ਅਗਲਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀਆਂ ਆਵਾਜ਼ਾਂ 'ਚ ਫਿਲਮ ਸ਼੍ਰੀ 420 ਵਿੱਚੋਂ। ਇਸ ਗੀਤ ਦੇ ਬੋਲ ਲਿਖੇ ਨੇ ਹਸਰਤ ਜੈਪੁਰੀ ਨੇ ਅਤੇ ਇਸ ਦੇ ਸੰਗੀਤਕਾਰ ਨੇ ਸ਼ੰਕਰ ਜੈਕਿਸ਼ਨ।

ਪ੍ਰੋਗਰਾਮ ਰਚਨੀ ਕੰਧਾ ਦੇ ਅਖੀਰ 'ਚ ਸੁਣਦੇ ਹਾਂ ਇਹ ਗੀਤ ਫਿਲਮ ਕਾਲੀਆ ਵਿੱਚੋਂ। ਆਰ ਡੀ ਬਰਮਨ ਦਾ ਸੰਗੀਤ ਅਤੇ ਬੋਲ ਮਜਰੂ ਸੁਲਤਾਨਪੁਰੀ ਦੇ।

0: marking a major step towards digitizing and streamlining cargo processing and passenger movement across India's land borders. Addressing the gathering, Mr. Shah said the initiative reflects the government's commitment towards building a modern, technology-driven border management system. He said, the platform is aligned with the vision of Vikasit Bharat 2047 and will strengthen trade facilitation, connectivity and national security. And with that, we end this news bulletin.
1: FM band 100.2 MHz ਤੇ News on AIR app ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਰਾਤ ਦੇ 11:10 ਹੋਏ ਨੇ ਤੇ ਹੁਣ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਲਾ ਖਤਮ ਹੁੰਦਾ ਹੈ। ਭਲਕੇ ਸਵੇਰੇ 5:51 ਤੇ ਇੱਕ ਵਾਰ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਕਾਸ਼ਵਾਣੀ ਪਟਿਆਲਾ ਨੂੰ ਦਿਓ ਇਜਾਜ਼ਤ। ਜੈ ਹਿੰਦ।

11:10 ਹੋਏ ਨੇ ਤੇ ਹੁਣ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮਾਂ ਦਾ ਵੇਲਾ ਖਤਮ ਹੁੰਦਾ ਹੈ। ਭਲਕੇ ਸਵੇਰੇ 5:51 ਤੇ ਇੱਕ ਵਾਰ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਕਾਸ਼ਵਾਣੀ ਪਟਿਆਲਾ ਨੂੰ ਦਿਓ ਇਜਾਜ਼ਤ। ਜੈ ਹਿੰਦ।